ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਾ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ ਪੁਹਪਨ ਬ੍ਰਿਸ਼ਟ ਗਗਨ ਤੇ ਪਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਰਜਨ ਹਾਰੇ ਦਾਹ ਜਾਨ ਮੋਹਲੇ ਹੋ ਬਾਰੇ ਕਬੇ ਉਹ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਦ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤਮਕਾਵਾ ਹੋ ਆਪ ਹਾਥ ਦਿਆ ਮੋਹੇ ਬਚਾਵ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਦਿ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਅਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਅਹੇ ਜੁਣ ਚੁਣ ਸਤਰ ਹਮਾਰੇ ਮਾਰੀ ਅਹੇ ਆਪ ਹਾਹ ਦਿਆ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰੀਏ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਿਆ ਜਛਨ ਉਪਜਾਇਓ ਆਦਿ ਅੰਤ ਇਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕੁਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਿ ਆਲਮ ਰੰਗ ਕਾਲ ਨਿਰਭ ਕਾਲ ਨਿਰਲੰਬ ਆਦਿ ਅਨੀ

ਤਾਰਕਾ ਚੀਨਤ ਨਹਿ ਭੇਵਾ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹਿ ਭੂਪਾ, ਅੰਡਜ ਜੇਰ ਜਿਸੇ ਤਜਕੀਨੀ ਵਿਤ ਭੁਜ ਖਾਨ, ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਏ ਕੈਠਾ, ਸਿਗਰੀ ਸ੍ਰਿਸ਼ਟ ਦਿਖਾਇ ਚਮ ਭਾਵੇ, ਆਦ ਜੁਗਾਦ ਸਰੂਪ ਸੋਯੰ ਭਾਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰਿਆ ਸਿੱਖ ਸੰਗਰੋ, ਦੁਸ਼ਟ ਜਿਤੇ ਉਠ ਵੱਲ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਆਸ ਤੋ ਤਵ ਸਰਣੀ ਪਾਰੇ, ਤਨਕੇ ਦੁਸ਼ਟ ਦੁਖਤ ਹੋਐ ਮਰੇ, ਪੁਰਖ ਜਾਵਨ ਪਗ ਪਰੇ ਤਿਹਾਰੇ, ਤਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਾਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ, ਤਾਂ ਕੇ ਤਾਪ ਤਨਕ ਮਹਿ ਹਰੇ ਹੋ, ਰੇ ਦਿ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ੁਆ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜ ਕੇ ਤੁਮੈ ਸਰਨ ਤਿਹਾਰੀ, ਆਪ ਹਾਸ ਦੈ ਲਿਹੋ ਉਬਾਰੀ, ਸਰ ਬਠਾਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਆਸਤੋਜਾ ਪਹੇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਿਤ ਫਲ ਪਾਵੈ ਸੋਈ, ਦੂਖ ਨਤ ਸਹਿ ਬਿਆਪਤ ਕੋਈ, ਅਡਿਲ

ਕਹੇਂ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਜਿਆ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂਦੂ ਚੱਲੈ, ਰਾਖ ਆਪ ਮੋਹ ਆਰ ਆਨੰਦ ਲੈ। ਤੁਮ ਮਮ ਕਰਹੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਜੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਣ ਦੁਆਰ ਤੁਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰ ਕਰ ਥਾਰਾ, ਦਾਸ ਜਾਨ ਦਿਆ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ। ਪ੍ਰਥਮ ਧਨੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਬਿਜਨਾਨਾ, ਕਰਸਨ ਜਥਾ ਮਾਤ ਚਰਿਤ੍ਰ ਉਚਾਰੋ, ਚੂਕ ਹੋਏ ਕਾਬਲੇ ਹੋ ਸੁਧਾਰੋ, ਕਬਿਓ ਬਾਚ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹੋ ਜਗ ਮਾਹੇ, ਜੋ ਤੇਹ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਾਰ ਹਾਰ ਜਾਂਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਹੇ ਦੋਹਰਾ। ਜਬ ਆਏ ਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ, ਸਭੂ ਕਹਿਤ ਸੁਣਾਏ ਕਬ ਬਾਤ ਦੋਹਰਾ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋ।

ਮੋਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇਰਾ ਵਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਣੈ ਅਰਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਵੈ ਸਕੈ ਨਾ ਕੋਈ ਸੰਮਤ ਸਤਰਹ ਸਹਿਜ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਾਹੋ ਲੇ ਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਾਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬੇਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ

ਬਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆ

ਅਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਆਧਾਰ ਵਾਜੇ ਪੰਜ ਸ਼ਬਦ ਚਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ

ਇਹਨਾਂ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ।

ਨਾਲ ਸੰਭਾਲੇ ਸਾਹੇ ਸਾਹੇ ਬਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਾਗ ਮਹਿ ਉਤਮ ਕਾਢੀ ਅਹੇ ਵਿਰਲੇ ਕੇ ਈ ਕੇ ਮਹੱਲਾ ਪੰਜਵਾ।

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ, ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹਰੇ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਾਹਿਬ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉਣ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ, ਤਾਕਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ, ਜੁਗੋ ਜੋਗੀ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕਿਸ਼ਕ ਆਦੇਗ ਚਲਾਈ, ਤੇਗ ਵਾਹੀ ਦੇਗ ਸੁਨ ਕਰਨ ਡਟਕੀ, ਤਾਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਧ ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਏ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੀਆ ਟਾਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਸੱਚੇ ਪਿਤਾ, ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ, ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ। ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ, ਸ੍ਰੀ ਰਹਿਰਾਸ ਸਾਹਿਬ ਜੀ ਕੇ ਪਾਠ ਹੋਏ, ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸਮਤ ਬਖਸ਼ੋ, ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ ਨੂੰ ਗੁਰਸਿੱਖੀ ਨਾਮ ਦਾਨ ਸੇਵਾ ਸਿਮਰਨ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ,

ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਆਪ ਜੀ ਭੋਗ ਲਾਓ ਲੱਗਿਆ, ਭੋਗ ਸਿਜ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸੁਭਾਏ ਮਨ ਮੁਖਾਰ ਬਿੰਤੋ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ ਜੀ। ਮੁਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਸਹੀ ਪਿਆਰਿਆਂ ਦੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮਦੇ ਦਿੱਲੀ ਤਖ਼ਤ ਪਰ ਬਹੇਗੀ। ਛਤਰ ਚ ਲੈਗਾ ਸੀਸ ਪਰ, ਖੰਡਾ ਜਾ ਕੇ ਹਾਥ ਮੈਂ

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਸੁਕਾਹੋ ਟਲ ਗੁਰ ਸੇਵੀਆ ਅਨਸ ਸਹਿਜ ਸੁਭਾਏ ਦਰਸ਼ਨ।

ਸਹੁ ਗੁਰ ਸਹੁ ਚਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸੰਧਿਆ ਸਮੇਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਦਰਸ਼ਨ, ਦੀਦਾਰ, ਪਾਠ, ਰਹਿਰਾਸ ਸਾਹਿਬ ਦੇ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਜਨ, ਸਾਧ ਸੰਗਤ ਜੀ। ਜੋ ਮੀਰੀ ਪੀਰੀ ਸਮਾਗਮ 16 ਜੁਲਾਈ ਤੋਂ ਆਰੰਭ ਹੋਏ ਨੇ, ਅੱਜ ਸ਼ਾਮ ਚੌਥੇ ਦਿਨ ਦੇ ਦੀਵਾਨ ਤੇ ਦੂਸਰੇ ਦਿਨ ਦੇ ਢਾਡੀ ਦਰਬਾਰ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਸਜਣਗੇ। 23 ਜੁਲਾਈ ਤੋਂ ਕੀਰਤਨ ਦਰਬਾਰ ਆਰੰਭ ਹੋਣਗੇ। 28, 29, 30 ਜੁਲਾਈ ਨੂੰ ਰਾਗ ਦਰਬਾਰ 31 ਰਾਗ ਦੇ ਆਧਾਰਿਤ, 1 ਅਗਸਤ ਨੂੰ ਨਗਰ ਕੀਰਤਨ, 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਕੀਰਤਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੀ ਵਿਦਿਆਰਥੀ ਜਨਾਂ ਦਾ, ਜਿਨ੍ਹਾਂ ਨੇ ਸਤਿਸੰਗ ਜੀਓ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਜੋ ਹਫ਼ਤਾਵਾਰੀ ਸਮਾਗਮ ਐਤਵਾਰ ਨੂੰ ਯੂਥ ਕੀਰਤਨ ਦਰਬਾਰ ਸਜਦਾ ਹੈ, ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਗੁਰਬਾਣੀ ਦਾ ਕੀਰਤਨ ਆਰਤੀ ਆਰਤੀ ਦੀਆਂ ਹਾਜ਼ਰੀਆਂ ਭਰਦੇ ਨੇ। ਸੋ ਸਾਰੀਆਂ ਹੀ ਸੰਗਤਾਂ ਵੱਲੋਂ ਧੰਨਵਾਦ। ਸੋ ਹੁਣ ਸਾਧਸੰਗ ਦੀ ਅੱਜ ਮੀਰੀ ਪੀਰੀ ਸਮਾਗਮ ਦੇ ਚੌਥੇ ਦਿਨ ਦੇ ਦੀਵਾਨ ਅਤੇ ਦੂਸਰੇ ਦਿਨ ਦੇ ਢਾਡੀ ਦਰਬਾਰ ਦੀ ਆਰੰਭਤਾ ਹੋਣ ਜਾ ਰਹੀ ਹੈ। ਹਾਜ਼ਰੀ ਭਰੇ ਨੇ ਗਣ ਜਗਦੀਸ਼ ਸਿੰਘ ਜੀ ਵਡਾਲਾ, ਹਜ਼ੂਰੀ ਢਾਡੀ ਸ੍ਰੀ ਅਕਾਲ ਤਖ਼ਤ ਸਾਹਿਬ, ਜੋ 6:45 ਤੱਕ ਹਾਜ਼ਰੀ ਭਰਨਗੇ। 6:45 ਤੋਂ 7:30-7:35 ਤੱਕ ਗਿਆਨੀ ਤ੍ਰਿਲੋਚਨ ਸਿੰਘ ਜੀ ਭਮਦੀ, ਉਹਨਾਂ ਦਾ ਜਥਾ ਹਾਜ਼ਰੀ ਭਰੇਗਾ। ਉਪਰੰਤ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਣਗੇ। ਕੱਲ੍ਹ ਵੀ ਢਾਡੀ ਦਰਬਾਰ ਸਜਣਗੇ। 23 ਜੁਲਾਈ ਤੋਂ ਸਤਸੰਗ ਜੀ ਕੀਰਤਨ ਦਰਬਾਰ ਦੀ ਰਮਤਾ ਹੋਵੇਗੀ, ਜੋ ਰੋਜ਼ਾਨਾ ਹੀ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਸਤਸੰਗ ਦੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ, ਜਿਹਦੇ ਵਿੱਚ ਵਿਸ਼ੇਸ਼ ਤੌਰ ਉੱਪਰ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ, ਭਾਈ ਜਗਤਾਰ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਭਾਈ ਹਰਪਾਲ ਸਿੰਘ ਜੀ, ਭਾਈ ਨਵਦੀਪ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਬਾਬੀ ਅਤੇ ਹੋਰ ਸਤਿਕਾਰਯੋਗ ਰਾਗੀ ਜਥੇ ਹਾਜ਼ਰੀਆਂ ਭਰਨਗੇ। 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਮਹਾਰਾਜ ਦੀ ਛਤਰ ਛਾਇਆ ਪੰਜ ਪਿਆਰੇ ਸਾਹਿਬਾਨਾਂ ਦੀ ਗਵਾਹੀ ਦੇ ਹੇਠ ਸਤਸੰਗ ਦੀ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੋ ਆਪ ਸੰਗਤ ਨੂੰ ਬੇਨਤੀ ਹੈ, ਇਹਨਾਂ ਸਾਰੇ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਤਸੰਗ ਦੀ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਦੀ ਜ਼ਰੂਰਤ ਹੈ। ਸੋ ਸਤਿਕਾਰਯੋਗ ਮਾਤਾਵਾਂ ਭੈਣਾਂ ਬੀਬੀਆਂ ਨੂੰ ਬੇਨਤੀ ਹੈ, ਆਪ ਜੀ ਜ਼ਰੂਰ ਜਿਤਨਾ ਵੀ ਸਮਾਂ ਹੋ ਸਕੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀਆਂ ਸੇਵਾਵਾਂ ਨਿਭਾ ਕੇ ਆਪਣੇ ਹੱਥ ਸਫਲੇ ਕਰੀਏ ਜੀ। ਸਤਸੰਗ ਦੀ ਨਗਰ ਕੀਰਤਨ ਦੇ ਵਿੱਚ ਵਲੰਟੀਅਰਸ, ਨੌਜਵਾਨ, ਭੈਣ ਭਰਾ ਜੋ ਵੀ ਸੇਵਾ ਕਰਨ ਦੇ ਇੱਛੁਕ ਹੋਣ ਆਪਣਾ ਨਾਮ ਦਫ਼ਤਰ ਵਿੱਚ ਲਿਖਾ ਸਕਦੇ ਨੇ। ਨਗਰ ਕੀਰਤਨ ਵਿੱਚ ਸੁੱਕਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਘਿਓ ਅਤੇ ਡਿਸਪੋਜ਼ਲ ਬਰਤਨਾਂ ਦੀ ਸੇਵਾ ਆਪਣੀ ਸ਼ਕਤਾ ਸਮਰੱਥਾ ਦੇ ਮੁਤਾਬਕ ਗੁਰੂ ਘਰ ਵਿਖੇ ਨਿਭਾ ਸਕਦੇ ਹੋ। ਆਓ ਹੁਣ ਢਾਡੀ ਦਰਬਾਰ ਦੀ ਆਰੰਭਤਾ ਗੁਰ ਇਤਿਹਾਸ ਢਾਡੀ ਵਾਰਾਂ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ।

0: ਫੌਜ ਲੈ ਕੇ ਅਬਦੁੱਲਾ ਖਾਂ ਜਲੰਧਰ ਤੋਂ ਸ੍ਰੀ ਹਰਗੋਬਿੰਦ ਗੁਪੁਰੇ ਉੱਤੇ ਹਮਲਾਵਰ ਹੋ ਕੇ ਚੜਿਆ। ਇਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖ ਬਾਬਾ ਬਿਧੀ ਚੰਦ ਸਾਹਿਬ, ਭਾਈ ਕਲਿਆਣਾ, ਭਾਈ ਜੱਟੂ, ਭਾਈ ਤਲੋਕਾ, ਭਾਈ ਨਾਨੂ, ਭਾਈ ਪਰਸਰਾਮ ਕਹਿੰਦੇ ਨੇ ਕਿ ਤਿਆਰੀਆਂ ਕਰਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਸੱਜੇ ਖੱਬੇ ਢਾਕ ਉੱਤੇ ਮੀਰੀ ਤੇ ਪੀਰੀ ਦੀਆਂ ਤੇਗਾਂ। ਕਹਿੰਦੇ ਮੈਦਾਨੇ ਜੰਗ ਵਕਤ ਉਸ ਵਕਤ ਦੇ ਯੋਧਿਆਂ ਵਿੱਚੋਂ ਸਭ ਤੋਂ ਭਾਰੀ ਕਮਾਨ ਜਿਹੜੀ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਮੋਢੇ ਉੱਤੇ ਹੈ। ਭੱਥੇ ਵਿੱਚ ਤੀਰ ਭਰੇ ਨੇ, ਵੱਡੇ ਖੱਪਰ ਵਾਲੇ ਜਿਹੜੇ ਪਾਤਸ਼ਾਹ ਨੇ ਦਸ ਦੱਸ ਕੇ ਤਿਆਰ ਕਰਵਾਏ ਨੇ। ਇੱਕ ਭੱਥਾ ਮੋਢੇ ਤੇ ਟੰਗ ਲਿਆ, ਕਹਿੰਦੇ ਬਾਕੀ ਭੱਥੇ ਭਰ ਲੈ ਜਿਹੜੇ ਲੋੜ ਵੇਲੇ ਮੈਦਾਨੇ ਜੰਗ ਅੰਦਰ ਤੀਰ ਚਲਾਏ ਜਾਣ। ਫੌਲਾਦੀ ਦੋ ਧਾਰਾ ਖੰਡਾ ਭਾਰੇ ਵਜਨ ਦਾ ਮੇਰੇ ਪਾਤਸ਼ਾਹ ਗੁਰਦੇਵ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ, ਦਸਤਾਰ ਤੇ ਸੋਹਣੀ ਕਲਗੀ, ਚੱਕਰ, ਲੰਮੀਆਂ ਭੁਜਾਵਾਂ, ਕਹਿੰਦੇ ਘੋੜੇ ਤੇ ਚੜੇ ਸੱਚੇ ਪਾਤਸ਼ਾਹ ਮਹਾਰਾਜ ਜੁਝਾਰੂ ਯੋਧਿਆਂ ਨੂੰ ਲੈ ਕੇ ਆਉਣ ਵਾਲੀ ਜੰਗ ਦਾ ਟਾਕਰਾ, ਤੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਸਿੱਖੋ ਇਹ ਯੁੱਧ ਕਿਸੇ ਦਾ ਧਨ ਖੋਣ ਵਾਸਤੇ ਨਹੀਂ, ਰਾਜ ਤੇ ਕਬਜ਼ਾ ਕਰਨ ਵਾਸਤੇ ਨਹੀਂ, ਕਿਸੇ ਦੀ ਜ਼ਮੀਨ ਦੱਬਣ ਵਾਸਤੇ ਨਹੀਂ, ਇਹ ਯੁੱਧ ਹੈ ਧਰਮ ਦਾ। ਧਰਮ ਯੁੱਧ ਸਮਝ ਕੇ ਮੈਦਾਨੇ ਜੰਗ ਅੰਦਰ ਜੂਝਣਾ ਹੈ। ਕਿਵੇਂ ਯੁੱਧ ਹੁੰਦਾ ਹੈ, ਕਿਵੇਂ ਭਾਈ ਜੱਟੂ ਵਰਗੇ ਸੂਰਮੇ ਮੈਦਾਨੇ ਜੰਗ ਅੰਦਰ ਇਨ੍ਹਾਂ ਤੁਰਕਾਂ ਦਾ ਟਾਕਰਾ ਕਰਦੇ ਨੇ, ਕਿਵੇਂ ਸੂਰੇ ਵੱਧ ਵੱਧ ਕੇ ਲੜਦੇ ਹੋਏ ਮੈਦਾਨੇ ਜੰਗ ਅੰਦਰ ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਵੱਡ ਯੋਧੇ ਪਾਤਸ਼ਾਹ ਦਾ ਉਹ ਮਹਾਨ ਯੁੱਧ ਆਪ ਜੀਆਂ ਦੇ ਨਾਲ ਇੱਥੋਂ ਹੀ ਕੱਲ ਦੇ ਦੀਵਾਨਾਂ ਦੇ ਵਿੱਚ ਸਾਂਝਾ ਕਰਾਂਗੇ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ, ਸਰਦਾਰ ਮਹਿੰਦਰ ਸਿੰਘ ਦੀ ਉੱਪਲ, ਉਹ ਵੀ ਕਿਉਂਕਿ ਢਾਡੀ ਜਥਿਆਂ ਨਾਲ, ਢਾਡੀ ਕਲਾ ਦੇ ਨਾਲ ਉਹਨਾਂ ਦਾ ਪਿਆਰ, ਹਾਜ਼ਰੀਆਂ ਲਵਾ ਰਹੇ ਨੇ ਸਾਹਮਣੇ, ਹੋਰ ਢਾਡੀ ਕਲਾ ਦੇ ਪ੍ਰੇਮੀ ਬੈਠੇ ਨੇ, ਨਾਮ ਮੈਂ ਨਹੀਂ ਜਾਣਦਾ, ਮੇਰਾ ਪਾਤਸ਼ਾਹ ਜਾਣਦਾ ਹੈ। ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ। ਆਉਣ ਵਾਲਾ ਸਤਿਕਾਰ ਤਾਂ ਢਾਡੀ ਜਥਾ ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਸਤਿਕਾਰਯੋਗ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ, ਉਹਨਾਂ ਦੇ ਸਾਥੀ ਆ ਚੁੱਕੇ ਨੇ ਜੀ ਆਇਆ। ਅਗਲਾ ਸਮਾਂ ਗਿਆਨੀ ਗੁਰਵਿੰਦਰ ਸਿੰਘ ਜੀ ਸਾਂਝਾ ਕਰ ਰਹੇ ਨੇ। ਬੇਨਤੀ ਗੁਰੂ ਕੀ ਸੰਗਤ ਨੂੰ ਇਸੇ ਤਰ੍ਹਾਂ ਵੱਧ ਚੜ੍ਹ ਕੇ, ਜਿਹੜੇ ਲਾਈਵ ਸਰਵਣ ਕਰ ਰਹੇ ਉਹਨਾਂ ਘਰਾਂ ਵਿੱਚ ਠੀਕ ਹੈ, ਮੁਬਾਰਕ ਹੈ, ਪਰ ਜਦੋਂ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਢਾਡੀ ਦਰਬਾਰ ਹੁੰਦੇ ਹੋਣ ਤੇ ਇਹ ਗੁਰੂ ਸਾਹਿਬ ਜੀ ਦੇ ਦਰਬਾਰ ਖੱਚਾ ਖੱਚ ਭਰੇ ਹੋਣੇ ਚਾਹੀਦੇ ਨੇ, ਪਤਾ ਲੱਗੇ ਕਿ ਗੁਰੂ ਕੇ ਯੋਧਿਆਂ ਦਾ ਇਤਿਹਾਸ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਜਸ ਜਿਹੜਾ ਹੈ ਉਹ ਇੱਥੇ ਗਾਇਆ ਜਾ ਰਿਹਾ ਹੈ, ਤੇ ਅਸੀਂ ਸਰਵਣ ਕਰਨ ਵਾਸਤੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ, ਵੱਧ ਚੜ੍ਹ ਕੇ ਆਉਣ ਵਾਲੇ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਹਜ਼ੂਰੀ ਢਾਡੀ ਜਥਾ, ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਦਾ ਪਾਵਨ ਪੁੱਤਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਹੈ, ਜੋ ਅੱਜ ਮੀਰੀ ਪੀਰੀ ਸਮਾਗਮ ਤੇ ਚੌਥੇ ਦਿਨ ਦੇ ਦੀਵਾਨ ਤੇ ਦੂਸਰੇ ਦਿਨ ਦੇ ਢਾਡੀ ਦਰਬਾਰ ਚੱਲ ਰਹੇ ਹਨ। ਹੁਣ ਸਤਿਕਾਰਯੋਗ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਤਿਨਾਂ ਦਾ ਢਾਡੀ ਜਥਾ ਆਪ ਸੰਗਤ ਨੂੰ, ਜੋ ਲੜੀਵਾਰ ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਸੰਗ ਆਪ ਸੰਗਤਾਂ ਦੇ ਨਾਲ ਸਾਂਝਾ ਕਰ ਰਹੇ ਹਨ, ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰਨਗੇ। ਸਤਸੰਗ ਜੀਓ, ਕੱਲ ਨੂੰ ਵੀ ਢਾਡੀ ਦਰਬਾਰ ਹੈ, 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਕੀਰਤਨ ਦਰਬਾਰ ਸੱਜਣਗੇ। ਰੋਜ਼ਾਨਾ ਹੀ ਸ਼ਾਮ ਦੇ ਸਮੇਂ 1 ਅਗਸਤ ਨੂੰ ਨਗਰ ਕੀਰਤਨ ਹੈ, 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸਾਰੇ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਗੁਰ ਇਤਿਹਾਸ ਢਾਡੀ ਵਾਰਾਂ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਚ ਮੀਰੀ ਪੀਰੀ ਦੇ ਇਸ ਮਹਾਨ ਢਾਡੀ ਦਰਬਾਰ ਵਿਚ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰੇ ਨੂੰ ਸਮਾਂ ਮਿਲਿਆ। ਆਪ ਸੰਗਤਾਂ ਦੇ ਦਰਸ਼ਨ ਦੀ ਦਾਰ ਕਰਦਿਆਂ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਰੰਭੀ ਜਾਏ ਤੇ ਫਿਰ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਾਨ ਜੀਵਨ ਦੇ ਕੁਝ ਅਲੌਕਿਕ ਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ। ਆਓ ਸਭ ਤੋਂ ਪਹਿਲਾਂ ਆਪਣੇ ਮਨਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਲਗਵਾਈਏ। ਮੈਂ ਆਪ ਜੀ ਨੂੰ ਬਗੈਰ ਕੋਈ ਭੂਮਿਕਾ ਬੰਨੇ ਤੋਂ ਫਤਿਹ ਅਰਜ ਕਰਕੇ ਆਪ ਜੀ ਕੋਲ ਕੁਝ ਕਹਿਣ ਦੀ ਆਗਿਆ ਚਾਹੁੰਦਾ ਹਾਂ। ਦਾਸਾਂ ਦੀ ਫਤਿਹ ਪ੍ਰਵਾਨ ਕਰੋ ਤੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ ਸ਼ੁਭ ਭਾਵਨਾ ਆਸ ਮੁਰਾਦ ਲੈ ਕੇ ਆਏ ਹੋ ਮਹਾਰਾਜ ਆਪ ਸਭਨਾਂ ਦੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੀ ਝੋਲੀ ਵਿਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਣ। ਮੈਥੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਮੇਰੀ ਕੌਮ ਦਾ ਸ਼੍ਰੋਮਣੀ ਢਾਡੀ ਜਥਾ ਮੇਰੇ ਅਜੀਜ਼ ਬਰਖਰਦਾਰ ਗਿਆਨੀ ਜਗਦੀਸ਼ ਸਿੰਘ ਜੀ ਬਡਾਲਾ। ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਉਮਰ ਛੋਟੀ ਹੈ ਲੇਕਿਨ ਗੁਣਾਂ ਵਿਚ, ਕਲਾ ਵਿਚ, ਵਿਦਵਤਾ ਵਿਚ, ਗਿਆਨ ਵਿਚ, ਸੁਰ ਵਿਚ, ਸੰਗੀਤ ਵਿਚ ਬਹੁਤ ਵੱਡੇ। ਉਨ੍ਹਾਂ ਦਾ ਸਮੁੱਚਾ ਬਾ ਕਮਾਲ ਢਾਡੀ ਜਥਾ ਢਾਡੀ ਸੁਖਦੇਵ ਸਿੰਘ ਜੀ ਬਲ, ਢਾਡੀ ਬਲਜੀਤ ਸਿੰਘ ਜੀ ਮਹਦੀਪੁਰ ਅਤੇ ਸਰੰਗੀ ਮਾਸਟਰ ਭਾਈ ਗੁਰਮੇਲ ਸਿੰਘ ਜੀ ਪ੍ਰਿੰਗੜੀ। ਬਹੁਤ ਕਮਾਲ ਦੇ ਤਰੀਕੇ ਦੇ ਨਾਲ ਆਪ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦਾ ਇਤਿਹਾਸ ਦੂਸਰੀ ਜੰਗ ਦੀ ਕਹਾਣੀ ਸੁਣਾ ਰਹੇ ਸਨ। ਮੇਰੇ ਹਿੱਸੇ ਵਿਚ ਕਹਾਣੀ ਹੈ ਜਿਹੜੀ ਉਹ ਆਪਾਂ ਕੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿਚ ਜਾਣ ਦੀ ਕਹਾਣੀ। ਆਪਾਂ ਕੱਲ ਮੀਰੀ ਪੀਰੀ ਜਾਂ ਦੋ ਤੇਗਾਂ ਪਹਿਨਣ ਤੋਂ ਗੱਲ ਸ਼ੁਰੂ ਕੀਤੀ ਤੇ ਇਤਿਹਾਸ ਵਿਚਾਰ ਕੇ ਇੱਥੇ ਆ ਗਿਆ ਕਿ ਚੰਦੂ ਮਾੜੀਆਂ ਕਰਤੂਤਾਂ ਕਰਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਲ ਜਾਰੀ ਕੀਤਾ ਕਿ ਕੋਈ ਵੀ ਸਿੱਖ ਜਿਹੜਾ ਹੁਣ ਸਾਡੇ ਦਰਬਾਰ ਵਿਚ ਆਵੇ, ਕੋਈ ਚੰਗਾ ਘੋੜਾ ਲੈ ਕੇ ਆਵੇ, ਹਥਿਆਰ ਲੈ ਕੇ ਆਵੇ। ਹੁਣ ਆਪਾਂ ਨੇ ਇਹ ਗੱਲ ਵਿਚਾਰਨੀ ਹੈ ਕਿਉਂਕਿ ਗਵਾਲੀਅਰ ਦੇ ਕਿਲੇ ਤੱਕ ਜਾਣਾ, ਇੱਥੇ ਇਤਿਹਾਸ ਨੇ ਇਹਨਾਂ ਬਹੁਤ ਸਾਰੇ ਮਤ ਪੇਸ਼ ਕੀਤੇ। ਉਹਨਾਂ ਵਿਚੋਂ ਇੱਕ ਮਤ ਹੈ ਕਿ ਇਹ ਗੱਲਾਂ ਜਹਾਂਗੀਰ ਬਾਦਸ਼ਾਹ ਕੋਲ ਪਹੁੰਚ ਗਈਆਂ ਤੇ ਉਹਨੇ ਆਪਣੇ ਦੋ ਵਜ਼ੀਰ ਕਿੰਚ ਵੇਗ ਤੇ ਵਜ਼ੀਰ ਖਾਂ ਘੱਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿ ਤੁਹਾਨੂੰ ਬਾਦਸ਼ਾਹ ਜਹਾਂਗੀਰ ਬੁਲਾਉਂਦਾ। ਉਹ ਅੰਮ੍ਰਿਤਸਰ ਆਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ।
2: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Baar baar gal kehna ke kai pakh hunde ne ta. Oh hai ke Guru Hargobind Sahib Maharaj Delhi pahunch gaye Majnu ka tilla jithe Gurdwara Sahib. Lekin ide chhokad nu jadon assi nughai na samjhange. ਹੁਣ ਇਹ ਤੇ ਅਸੀਂ ਮੰਨਦੇ ਹਾਂ ਕਿ ਮਹਾਰਾਜ ਗਵਾਲੀਅਰ ਦੇ ਕਿਲੇ ਵਿਚ ਗਏ ਜਿੱਥੋਂ ਮਹਾਰਾਜ ਨੂੰ ਬਾਅਦ ਵਿਚ ਰਿਹਾਈ ਸਮੇਂ ਬੰਦੀ ਛੋੜ ਪਾਤਸ਼ਾਹ ਕਹਿਣਾ ਸ਼ੁਰੂ ਕੀਤਾ। ਇਹ ਵੀ ਚਰਚਾ ਚੱਲਦੀ ਹੈ ਕਿ ਮਹਾਰਾਜ 12 ਸਾਲ ਉੱਥੇ ਰਹੇ, ਪਰ ਜਦੋਂ ਇਤਿਹਾਸਕ ਪੜਚੋਲ ਕਰੋਗੇ ਇਹ ਸਾਲ 12 ਨਹੀਂ ਬਣਦੇ। 1606 ਵਿਚ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੁੰਦੇ ਨੇ, 1608-09 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਜਣਾ ਹੁੰਦੀ ਹੈ ਤੇ ਜੇ ਧਿਆਨ ਮਾਰੋਗੇ ਤੇ ਚੰਦੂ ਹੈ ਜਿਹੜਾ ਕਲਾ ਦਾ ਮੂਲ ਉਹ 1613 ਵਿਚ ਮਰ ਜਾਂਦਾ। ਉਹਦੀ ਮੌਤ ਦਾ ਤੁਹਾਨੂੰ ਪਤਾ, ਜਿਵੇਂ ਲਾਹੌਰ ਦੀਆਂ ਗਲੀਆਂ ਵਿਚ ਨੱਕ ਵਿਚ ਨਕੇਲ ਪਾ ਕੇ ਛਿੱਤਰਾਂ ਦੀ ਮਾਰ ਖਾ ਕੇ ਅੰਤ ਗੁਰਦਿੱਤੇ ਭਰਪੂੰਜੇ ਨੇ ਉਹਦੇ ਜੀਵਨ ਦਾ ਜਿਵੇਂ ਖਾਤਮਾ ਕੀਤਾ। ਹੁਣ 1613 ਤੇ ਜੇ ਤੁਸੀਂ 1606 ਤੋਂ 1613 ਤੱਕ ਲੈ ਕੇ ਆਓਗੇ ਕਿੰਨੇ ਕੁ ਸਾਲ ਬਣਦੇ ਨੇ। ਫਿਰ ਜਿਹੜੀ 12 ਸਾਲ ਵਾਲੀ ਗੱਲ ਹੈ, ਮੈਂ ਇਸ ਕਰਕੇ ਗੱਲ ਕਰੀਏ ਕਿ ਇਤਿਹਾਸ ਦੇ ਜਿਹੜੇ ਪੱਖ ਨੇ, ਲੇਕਿਨ ਸਵਾਲਾਂ ਦਾ ਸਵਾਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿਚ ਕਿਉਂ ਭੇਜੇ ਗਏ। ਹੁਣ ਇਹ ਮਤ ਵੀ ਹੈ ਕਿ ਕਿਸੇ ਨੇ, ਕਿਉਂਕਿ ਬਾਦਸ਼ਾਹ ਜਹਾਂਗੀਰ ਬਿਮਾਰ ਰਹਿੰਦਾ, ਆਖਿਆ ਸੀ ਕਿ ਤੁਹਾਡੇ ਵਾਸਤੇ ਕੋਈ ਬੰਦਗੀ ਕਰੇ, ਕੋਈ ਪਹੁੰਚਿਆ ਹੋਇਆ ਫਕੀਰ। ਹਾਂ ਇਹ ਗੱਲ ਆਖੀ ਗਈ ਹੈ, ਲੇਕਿਨ ਇਹ ਰਿਹਾਈ ਵੇਲੇ ਆਖੀ ਗਈ ਹੈ। ਹੁਣ ਗਵਾਲੀਅਰ ਦੇ ਕਿਲੇ ਵਿਚ ਜਿਹਨੂੰ ਭੇਜਿਆ ਜਾਂਦਾ, ਹੋ ਸਕਦਾ ਤੁਹਾਡੇ ਵਿੱਚੋਂ ਇਤਿਹਾਸ ਕਿਸੇ ਨੇ ਪੜ੍ਹਿਆ ਸੁਣਿਆ ਹੋਵੇ, ਉਹਨੂੰ ਭੇਜਿਆ ਜਾਂਦਾ ਜਿਹਦੇ ਬਾਰੇ ਨਿਸ਼ਚਿਤ ਹੁੰਦਾ ਕਿ ਇਹਨੂੰ ਜਿਉਂਦੇ ਜੀ ਬਾਹਰ ਨਹੀਂ ਨਿਕਲਣ ਦੇਣਾ। ਜਿਹੜਾ ਗਵਾਲੀਅਰ ਭੇਜਤਾ ਇਹਦਾ ਮਤਲਬ ਉਹਦੇ ਜੀਵਨ ਦਾ ਅੰਤ, ਉੱਥੇ ਬੰਦਗੀ ਕਰਨ ਵਾਸਤੇ ਭੇਜਣਾ ਇੱਥੇ ਕੁਐਸਚਨ ਮਾਰਕ ਹੈ। ਉੱਥੇ ਰਾਜਪੂਤ ਰਾਜੇ ਬੰਦ ਨੇ, ਪਹਾੜੀ ਰਾਜਿਆਂ ਨਾਲ ਜੋੜ ਕੇ ਵੀ ਕਹਿ ਦਿੰਦੇ ਹਾਂ ਕਿਉਂ ਬੰਦ ਕੀਤੇ। ਉਹ ਅਸੀਂ 52 ਰਾਜੇ ਛਡਾਉਣ ਦੀ ਗੱਲ ਕਰਦੇ ਹਾਂ ਨਾ, ਹਾਲੇ ਆਪਾਂ ਉੱਥੇ ਨਹੀਂ ਪਹੁੰਚੇ। ਆਪਾਂ ਉਹਦੇ ਪਿਛੋਕੜ ਵਿੱਚ ਸਮਝਦੇ ਹਾਂ ਕਿ ਮਹਾਰਾਜ ਗਵਾਲੀਅਰ ਕਿਉਂ ਭੇਜੇ ਜਾਂਦੇ ਨੇ। ਹੁਣ ਲੰਮੀ ਸਟੋਰੀ ਹੈ, ਮੈਂ ਸੰਖੇਪ ਕਰ ਲਵਾਂ। ਆਪ ਜੀ ਨੂੰ ਪਤਾ ਕਿ ਜਦੋਂ ਬਾਦਸ਼ਾਹ ਜਹਾਂਗੀਰ ਰਾਜ ਤਖ਼ਤ ਤੇ ਬਹਿੰਦਾ, ਅਕਬਰ ਇਹਨੂੰ ਗੱਦੀ ਨਹੀਂ ਸੀ ਦੇਣੀ ਚਾਹੁੰਦਾ। ਅਕਬਰ ਆਪਣੇ ਪੋਤਰੇ ਖੁਸਰੋ ਨੂੰ ਗੱਦੀ ਦੇਣੀ ਚਾਹੁੰਦਾ ਸੀ। ਹੁਣ ਜਦੋਂ ਖੁਸਰੋ ਨੇ ਬਗਾਵਤ ਕੀਤੀ ਤੇ ਰਾਜਪੂਤ ਰਾਜਿਆਂ ਨੇ ਖੁਸਰੋ ਦੀ ਮਦਦ ਕੀਤੀ, ਇਹ ਰਾਜਪੂਤ ਰਾਜਿਆਂ ਨੇ, ਕਿਉਂਕਿ ਇਹਨਾਂ ਦਾ ਪਿਛੋਕੜ ਜਦੋਂ ਅਕਬਰ ਦੀ ਤੁਸੀਂ ਘਰਵਾਲੀ ਦਾ ਜ਼ਿਕਰ ਪੜੋਗੇ, ਰਾਜਾ ਮਾਲਦੇਵ ਦੀ ਪੁੱਤਰੀ ਹੈ, ਉਹਦਾ ਨਾਂ ਜੋਧਾ ਬਾਈ ਹੈ, ਤੇ ਹੈਰਾਨ ਹੋਵੋਗੇ ਉਸੇ ਜੋਧਪੁਰ ਤੋਂ। ਰਾਜਾ ਉਦੇ ਸਿੰਘ ਦੀ ਲੜਕੀ ਹੈ ਜਿਹੜੀ ਬਾਲਮਤੀ ਉਹਦਾ ਨਾਂ ਹੈ, ਲੇਕਿਨ ਉਹਦਾ ਨਾਂ ਵੀ ਇਤਿਹਾਸ ਨੇ ਜੋਧਾ ਮਾਈ ਜੋਧਾ ਬਾਈ ਲਿਖਿਆ। ਜੇ ਤੁਸੀਂ ਹਵਾਲੇ ਪੜੋਗੇ, ਉਹ ਜਹਾਂਗੀਰ ਦੀ ਘਰਵਾਲੀ ਜਿਹਦੀ ਕੁੱਖੋਂ ਅੱਗੇ ਜਾ ਕੇ ਸ਼ਾਹਜਹਾਂ ਜੰਮਿਆ। ਹੁਣ ਉਹ ਖੁਸਰੋ ਵਾਲੀ ਬਗਾਵਤ ਨੂੰ ਜਦੋਂ ਅਸੀਂ ਬਹੁਤ ਧਿਆਨ ਨਾਲ ਵੇਖਦੇ ਹਾਂ, ਤੇ ਰਾਜਪੂਤ ਰਾਜਿਆਂ ਨੇ ਬਗਾਵਤ ਕੀਤੀ, ਤੇ ਜਿਨ੍ਹਾਂ ਨੇ ਜਦੋਂ ਖੁਸਰੋ ਦੀ ਬਗਾਵਤ ਦਵਾ ਦਿੱਤੀ ਤੇ ਉਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਵਿੱਚ ਭੇਜ ਦਿੱਤਾ ਤਾਂ ਕਿ ਖਤਮ ਕਰ ਦਿੱਤਾ ਜਾਏ, ਬਗਾਵਤ ਅੱਗੇ ਵਾਸਤੇ ਪੈਦਾ ਨਾ ਹੋਵੇ। ਤੇ ਉੱਥੇ ਜਿਹੜਾ ਬੰਦਿਆਂ ਨੂੰ ਭੇਜਿਆ ਜਾਂਦਾ ਸੀ ਉਹਨਾਂ ਦੇ ਭੋਜਨ ਵਿੱਚ ਜ਼ਹਿਰ ਮਿਲਾ ਦੇਣੀ, 3-4 ਤਰੀਕੇ ਸਨ ਭੋਜਨ ਵਿੱਚ ਜ਼ਹਿਰ ਮਿਲਾ ਦੇਣੀ। ਉਹ ਕਿਲੇ ਦਾ ਦਰੋਗ ਹੈ ਜਿਹੜਾ ਹਰੀਦਾਸ ਹੈ ਇਤਿਹਾਸ ਇਹ ਗੱਲ ਕਹਿੰਦਾ, ਉਹ ਚੰਦੂ ਦਾ ਰਿਸ਼ਤੇਦਾਰ ਵੀ ਲਿਖਿਆ, ਲੇਕਿਨ ਹੁਣ ਇਤਿਹਾਸ ਦੀਆਂ ਖੋਜਾਂ ਕਹਿੰਦੀਆਂ ਨੇ ਕੋਈ ਲਬਾਣਾ ਬਰਾਦਰੀ ਵਿੱਚੋਂ, ਬਹੁਤ ਲਾਇਕ ਇਨਸਾਨ ਹੈ, ਬਹੁਤ ਧਰਮੀ ਬੰਦਾ। ਹੁਣ ਜਿਹੜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰਨ ਵਾਲੀ ਗੱਲ, ਤੇ ਹੁਣ ਆਪਾਂ ਉਸ ਗੱਲ ਵੱਲ ਆਪਣੇ ਧਿਆਨ ਨੂੰ ਕੇਂਦਰਿਤ ਕਰ ਲਈਏ, ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਨੇ ਜਿਨ੍ਹਾਂ ਦੇ ਸਪੁਰਦ ਕੀਤਾ ਹੈ, ਉਹਦਾ ਨਾਂ ਹੈ ਸ਼ੇਖ ਫਰੀਦ ਬੁਖਾਰੀ। ਇਹਨੂੰ ਸ਼ੇਖ ਬੁਖਾਰੀ ਵੀ ਕਿਹਾ ਜਾਂਦਾ ਹੈ। ਤੁਸੀਂ ਆਖੋਗੇ ਗਿਆਨੀ ਜੀ ਉਹਦਾ ਮੁਰਤਜ਼ਾ ਖਾਨ ਹੈ, ਮੁਰਤਜ਼ਾ ਖਾਨ ਨੇ ਕਈ ਵਾਰੀ ਬੋਲਦਿਆਂ ਸੀ, ਹਾਂ ਮੁਰਤਜ਼ਾ ਖਾਨ ਜਿਹੜਾ ਉਹਦਾ ਖਿਤਾਬ ਹੈ ਨਾ ਉਹਦਾ ਸ਼ੇਖ ਫਰੀਦ ਬੁਖਾਰੀ ਹੈ। ਹੁਣ ਦਿੱਲੀ ਵਿੱਚ ਵੀ ਇੱਕ ਮਤ ਨਹੀਂ, ਸ਼ੇਖ ਅਹਿਮਦ ਸਰਹੰਦੀ ਜਿਹਨੇ ਬਾਦਸ਼ਾਹ ਜਹਾਂਗੀਰ ਨੂੰ ਰਾਜ ਤਖ਼ਤ ਤੇ ਬਿਠਾਉਣ ਵਿੱਚ ਅਹਿਮ ਰੋਲ ਅਦਾ ਕੀਤਾ, ਉਹ ਕੱਟੜ ਮੁਸਲਮਾਨ ਹੈ। ਤੇ ਜੇ ਤੁਸੀਂ ਕਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗਏ ਹੋਵੋ, ਉੱਥੋਂ ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੋਂ ਜਦੋਂ ਅਸੀਂ ਬੱਸੀ ਪਠਾਣਾ ਵੱਲ ਜਾਂਦੇ ਹਾਂ ਜਾਂ ਮਰਿੰਡੇ ਵੱਲ ਨੂੰ ਜਾਂਦੇ ਹਾਂ, ਰੇਲਵੇ ਲਾਈਨ ਕਰੋਸ ਕਰਦਿਆਂ ਸਾਰ ਅੱਗੇ ਇੱਕ ਮਕਬਰਾ ਆਉਂਦਾ ਹੈ, ਉਹ ਸ਼ੇਖ ਅਹਿਮਦ ਸਰਹੰਦੀ ਦਾ ਮਕਬਰਾ ਹੈ। ਮੁਸਲਮਾਨਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਉਹਦਾ ਦੂਜੇ ਦਰਜੇ ਤੇ ਨਾਂ ਹੈ। ਤੇ ਇਹ ਜਿਹੜਾ ਮੁਰਤਜ਼ਾ ਖਾਨ ਹੈ, ਸ਼ੇਖ ਫਰੀਦ ਬੁਖਾਰੀ ਹੈ, ਇਹ ਉਸ ਪੱਖ ਦਾ ਹੈ, ਕਿਉਂਕਿ ਆਪਣੇ ਆਪਣੇ ਧੜੇ ਬੰਦਿਆਂ ਨੂੰ ਪਿਆਰੇ ਹੁੰਦੇ ਨੇ। ਦਿੱਲੀ ਵਿੱਚ ਵੀ ਬਾਦਸ਼ਾਹ ਦੇ ਦਰਬਾਰ ਵਿੱਚ ਦੋ ਧੜੇ ਨੇ, ਕੁਝ ਸ਼ੀਆ ਪੱਖ ਦੇ ਨੇ, ਕੁਝ ਸੁੰਨੀ ਪੱਖ ਦੇ ਨੇ। ਇਹ ਜਿਹੜਾ ਮੁਰਤਜ਼ਾ ਖਾਨ ਹੈ ਇਹ ਸੁੰਨੀ ਪੱਖ ਦਾ, ਤੇ ਸ਼ੇਖ ਅਹਿਮਦ ਸਰਹੰਦੀ ਕੱਟੜ ਸੁੰਨੀ ਹੈ। ਤੇ ਉਹ ਲੋਕ ਨੇ ਜਿਹੜੇ ਉੱਥੇ ਸ਼ੀਆ ਮੁਸਲਮਾਨ ਰਹਿੰਦੇ ਸਨ, ਉਹਨਾਂ ਦੇ ਉੱਤੇ ਵੀ ਜ਼ੁਲਮ ਕਰਨੇ ਸ਼ੁਰੂ ਹੋਏ, ਤੇ ਇਹ ਗੱਲਾਂ ਜਹਾਂਗੀਰ ਕੋਲ ਪਹੁੰਚ ਗਈਆਂ। ਜਹਾਂਗੀਰ, ਕਿਉਂਕਿ ਤਹਿਰਾਨ ਵਿੱਚ ਰਾਜ ਹੈ ਜਿਹੜਾ, ਇਰਾਨ ਵਿੱਚ ਰਾਜ ਹੈ, ਉਹ ਸ਼ੀਆ ਮੁਸਲਮਾਨ ਨੇ, ਅੱਜ ਵੀ ਇਹ ਗੱਲ ਸਥਾਪਿਤ ਹੈ। ਜਹਾਂਗੀਰ ਨਹੀਂ ਚਾਹੁੰਦਾ ਕਿ ਮੇਰੀ ਤਹਿਰਾਨ ਵਾਲੇ ਬਾਦਸ਼ਾਹ ਨਾਲ ਵਿਗੜ ਜਾਏ, ਤੇ ਉਹਨੇ ਉੱਥੋਂ ਮੁਰਤਜ਼ਾ ਖਾਨ ਨੂੰ ਤਬਦੀਲ ਕਰਕੇ ਗੁਜਰਾਤ ਭੇਜ ਦਿੱਤਾ। ਸ਼ਾਹ ਬੇਗ ਉਹਦਾ ਨਾਂ ਹੈ ਜਿਹੜਾ ਇਸ ਤੋਂ ਬਾਅਦ ਅੱਗੇ ਬੈਠਿਆ। ਮੈਂ ਆਪਣੀ ਗੱਲ ਨੂੰ ਫਿਰ ਸੰਖੇਪ ਕਰ ਲਵਾਂ। ਹੁਣ ਗੱਲ ਇੱਥੇ ਲਿਆ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਪਹੁੰਚੇ ਜਾਂ ਪਿੱਛੋਂ ਲਿਆ ਕੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। ਇਤਿਹਾਸ ਇਹ ਵੀ ਕਹਿੰਦਾ ਕਿ ਬਾਦਸ਼ਾਹ ਜਹਾਂਗੀਰ ਆਗਰੇ ਤੱਕ ਉਹਨਾਂ ਦੇ ਨਾਲ ਗਏ, ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਕਿਉਂ ਬੰਦ ਕਰ ਦਿੱਤਾ? ਇਹਦਾ ਇੱਕ ਹੋਰ ਰੀਜ਼ਨ ਹੈ ਕਿ ਉੱਥੇ ਇੱਕ ਰਾਜਪੂਤ ਰਾਜਾ ਹੈ ਰਾਮ ਪ੍ਰਤਾਪ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ। ਦੋ ਮੁਸਲਮਾਨ ਹਾਕਮ ਨੇ ਜਿਹੜੇ ਛੋਟੇ ਛੋਟੇ ਰਾਜੇ ਹੁੰਦੇ ਸਨ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਏ। ਹੁਣ ਇਹ ਖਬਰਾਂ ਚੰਦੂ ਨੇ ਵਧਾ ਕੇ ਆਖੀਆਂ ਬਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਗਾਵਤ ਕਰੇਗਾ, ਇਹ ਗੱਲ ਤੁਹਾਡੇ ਬਾਦਸ਼ਾਹ ਤੱਕ ਚਲੀ ਜਾਏਗੀ, ਇਸ ਕਰਕੇ ਇਸ ਦਾ ਖਾਤਮਾ ਕਰਨਾ ਤੁਹਾਡੇ ਹਿੱਤ ਵਿੱਚ ਹੋਏਗਾ। ਹੁਣ ਨਿਸ਼ਚਿਤ ਹੋ ਗਿਆ, ਕਾਰਨ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਹੁਣ ਚੰਦੂ ਖੁਸ਼ ਹੋ ਗਿਆ, ਉਹਨੇ ਆਖਿਆ ਬਾਤ ਬਣ ਗਈ। ਉਹਦੇ ਪਿੱਛੇ ਪ੍ਰਿਥੀ ਚੰਦ ਦੇ ਰੋਲ ਨੂੰ ਵੀ ਤੁਸੀਂ ਘਟਾ ਕੇ ਨਹੀਂ ਵੇਖ ਸਕਦੇ। ਗੁਰੂ ਅਰਜਨ ਦੇਵ ਮਹਾਰਾਜ ਦੇ ਭਰਾਤਾ ਜੀ, ਉਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਪਨ ਵਿੱਚ ਹੀ ਮਾਰਨਾ ਚਾਹੁੰਦੇ। ਆਪਣੇ ਜਦੋਂ ਦਗਾ ਕਰਦੇ ਨੇ ਉਹ ਬਹੁਤ ਖਤਰਨਾਕ ਹੁੰਦਾ। ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ, ਕਿਉਂਕਿ ਮੈਂ ਕਵਿਤਾ ਕਹਾਉਣੀ ਹੈ, ਇਤਿਹਾਸ ਵਿੱਚ ਜਦੋਂ ਅਸੀਂ ਲੈਕਚਰ ਲੰਮਾ ਕਰ ਲਈਏ ਤੇ ਕਈ ਵਾਰ ਸਾਡੇ ਕੋਲ ਦਿੱਕਤ ਆਉਂਦੀ ਹੈ, ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਲੇਕਿਨ ਸਮਾਂ ਇੰਡੀਕੇਟ ਕਰਨ ਲੱਗ ਜਾਂਦਾ ਕਿ ਮੈਂ ਆਪਣੀ ਗੱਲ ਨੂੰ ਸੰਕੋਚਾਂ। ਹੁਣ ਚੰਦੂ ਨੇ ਜਦੋਂ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਗਵਾਲੀਅਰ ਦੇ ਕਿਲੇ ਵਿੱਚ ਬੰਦ ਨੇ ਤੇ ਹੁਣ ਇੱਥੋਂ ਜਿਉਂਦੇ ਬਾਹਰ ਨਹੀਂ ਨਿਕਲਣੇ ਚਾਹੀਦੇ, ਉਹਨੇ ਕਿਲੇ ਦੇ ਦਰੋਗੇ ਹਰੀਦਾਸ ਨੂੰ ਚਿੱਠੀ ਲਿਖ ਕੇ ਜੋ ਕੁਝ ਆਖਿਆ ਤੱਕੋ ਇਹਨਾਂ ਸਤਰਾਂ ਵਿੱਚ ਤਰਲੋਚਨ ਸਿੰਘ ਭੱਬੀ ਦਾ ਕਾਜੀ ਜਥਾ, ਭਾਈ ਗੁਰਚਰਨ ਸਿੰਘ ਬਾਠ ਪਿੰਡ ਰਾਏਪੁਰ ਫਰਾਲਾ, ਇਹ ਪਿੰਡ ਫਗਵਾੜੇ ਦੇ ਨੇੜੇ ਆ ਰਾਏਪੁਰ ਫਰਾਲਾ, ਭਾਈ ਗੁਰਚਰਨ ਸਿੰਘ ਜੀ ਬਾਠ, ਇਧਰਲਾ ਢਾਡੀ ਸਾਥੀ ਭਾਈ ਕੁਲਦੀਪ ਸਿੰਘ ਜੀ ਪਮਾਲ ਅਤੇ ਸਰੰਗੀ ਮਾਸਟਰ ਭਾਈ ਹਰਦੀਪ ਸਿੰਘ ਤਲਵਣੇ ਇਤਿਹਾਸ ਦਾ ਪੰਨਾ ਆਪ ਦੀ ਸੇਵਾ ਵਿੱਚ ਇਉਂ ਕਹਿੰਦਾ।

ਹੁਣ ਗੱਲ ਆਪਣੀ ਇੱਥੇ ਪਹੁੰਚ ਗਈ ਕਿ ਚੰਦੂ ਨੇ ਦਰੋਗਾ ਹਰੀਦਾਸ ਨੂੰ ਚਿੱਠੀ ਲਿਖੀ ਕਿ ਤੂੰ ਮੇਰਾ ਮਿੱਤਰ ਵੀ ਏ, ਰਿਸ਼ਤੇਦਾਰ ਵੀ ਏ, ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੁਹਾਡੇ ਕੋਲ ਗਵਾਲੀਅਰ ਦੇ ਕਿਲੇ ਵਿਚ ਬੰਦੀ ਬਣਵਾਇਆ ਤੇ ਹੁਣ ਇਹ ਜਿਉਂਦੇ ਜੀ ਬਾਹਰ ਨਹੀਂ ਨਿਕਲਣੇ ਚਾਹੀਦੇ। ਤੇ ਉਹਨੇ ਚਿੱਠੀ ਦੇ ਨਾਲ ਇੱਕ ਪੁਸ਼ਾਕ ਘੱਲੀ ਜਿਹਦੇ ਬਾਰੇ ਆਮ ਤੌਰ ਤੇ ਪ੍ਰਚਲਿਤ ਇਤਿਹਾਸ ਹੈ ਜਿਹੜਾ ਵੀ ਉਹਦੀਆਂ ਜਿਹੜੀਆਂ ਜਰੀ ਦੀਆਂ ਤਾਰਾਂ ਨੇ ਉਹਨੂੰ ਜ਼ਹਿਰ ਦੀ ਪਾਣ ਜਾਣੀ ਹੈ, ਆਮ ਤੌਰ ਤੇ ਪ੍ਰਚਲਿਤ ਧਾਰਨਾ ਇਹ ਹੈ। ਲੇਕਿਨ ਜਦੋਂ ਅਸੀਂ ਬਰੀਕੀ ਨਾਲ ਇਸ ਗੱਲ ਨੂੰ ਸਮਝਦੇ ਹਾਂ, ਅੰਗਰੇਜ਼ੀ ਦਾ ਇੱਕ ਸ਼ਬਦ ਹੈ ਕਿਲਰ ਰੌਬਸ, ਰੌਬਸ ਕਹਿੰਦੇ ਨੇ ਚੋਲਾ ਜਿਵੇਂ ਹੁੰਦਾ। ਹੁਣ ਇਹ ਇੱਕ ਤਰੀਕਾ ਹੈ, ਇਹਦੇ ਵਿੱਚ ਜਿਹੜੀ ਸ਼ੁਰੂਆਤ ਹੈ ਅਸਲ ਵਿੱਚ ਇਹਨੂੰ ਅਕਬਰ ਤੋਂ ਮੰਨਿਆ ਗਿਆ ਵੀ ਅਕਬਰ ਨੇ ਇਹਦੀ ਸ਼ੁਰੂਆਤ ਕੀਤੀ, ਰਾਜਾ ਜਸਵੰਤ ਸਿੰਘ ਰਾਜਾ ਪ੍ਰਿਥੀ ਸਿੰਘ ਨੂੰ ਮਾਰਨ ਵਾਸਤੇ ਇੱਕ ਤਕਨੀਕ ਸੀ। ਤੇ ਜਾਂ ਤੇ ਉਹਨਾਂ ਨੂੰ ਸਾਂਖੀਆਂ ਦੇ ਕੇ ਗਵਾਲੀਅਰ ਵਿੱਚ ਖਤਮ ਕਰ ਦੇਣਾ, ਜੇ ਉਹ ਜਿਉਂਦੇ ਬਾਹਰ ਨਿਕਲ ਆਏ ਤੇ ਉਹਨਾਂ ਨੂੰ ਖਿਲਤ ਦੇਣੀ, ਸਰੋਪਾ ਦੇਣਾ, ਜਿਵੇਂ ਤੁਸੀਂ ਕਿਸੇ ਨੂੰ ਆਉਣ ਵਾਲੇ ਬੰਦੇ ਨੂੰ ਤੁਸੀਂ ਬੁੱਕਾ ਦਿੰਦੇ ਹੋ। ਪਹਿਨਣ ਵਾਸਤੇ ਬਸਤਰ ਸਾਡੇ ਸਮਾਜ ਦੀ ਕਰਵਾਇਤ ਹੈ, ਪਹਿਨਣ ਵਾਸਤੇ ਬਸਤਰ ਸਾਡੇ ਧਰਮ ਦੇ ਵਿੱਚ ਸਰੋਪਾ। ਹੁਣ ਜਿਹੜਾ ਚੋਲਾ ਘੱਲਿਆ ਨਾ, ਇਹ ਕੀ ਸੀ ਤਕਨੀਕ, ਆਪਾਂ ਨੂੰ ਇੱਕ ਡੇਢ ਮਿੰਟ ਲਈ ਸਮਝਣ ਦਾ ਯਤਨ ਕਰਦੇ ਹਾਂ। ਕਿਲਰ ਰੌਬਸ ਕੀ ਨੇ? ਉਹ ਇਹ ਹੈ ਕਿ ਇਹ ਜਰੀ ਦਾ ਕੱਪੜਾ ਹੁੰਦਾ ਸੀ, ਲੇਕਿਨ ਜਰੀ ਦਾ ਕੱਪੜਾ ਸਿੱਧਾ ਨਹੀਂ ਪਹਿਨਿਆ ਜਾਂਦਾ, ਉਹਦੇ ਥੱਲੇ ਇੱਕ ਹੋਰ ਕੱਪੜਾ ਲਿਆ ਜਾਂਦਾ, ਕਿਉਂਕਿ ਜਰੀ ਚੁਭਦੀ ਹੁੰਦੀ ਉਹਦੇ ਅੰਦਰਲੇ ਪਾਸੇ ਚੋਲੇ ਦੇ। ਹੁਣ ਉਹ ਕੀ ਕਰਦੇ ਸਨ? ਉਹ ਕੱਪੜਾ ਇੱਕ ਆਪਣੇ ਬਿਮਾਰੀਆਂ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਛੂਤ ਦੀਆਂ ਬਿਮਾਰੀਆਂ ਕਹਿੰਦੇ ਹਾਂ, ਜਿਵੇਂ ਚੇਚਕ ਹੁੰਦੀ ਹੈ, ਉਹਦਾ ਪਾਣੀ ਜਿਸ ਕੱਪੜੇ ਨੂੰ ਲੱਗ ਜਾਏ, ਜੇ ਉਹ ਕੱਪੜਾ ਪਹਿਨ ਲਵੇ ਤੇ ਉਸ ਬੰਦੇ ਨੂੰ ਚੇਚਕ ਨਿਕਲ ਆਉਂਦੀ ਹੈ। ਕੁਝ ਬਿਮਾਰੀਆਂ ਛੂਤ ਦੀਆਂ ਨੇ, ਹੁਣ ਮੈਂ ਬਿਮਾਰੀਆਂ ਦਾ ਖੁਲਾਸਾ ਨਹੀਂ ਕਰਨਾ, ਛੂਤ ਦੀਆਂ ਬਿਮਾਰੀਆਂ ਕਹਿਣ ਨਾਲ ਤੁਸੀਂ ਸਮਝ ਗਏ। ਇਹ ਆਮ ਤੌਰ ਤੇ ਸ਼ਾਹੀ ਬੈਦ ਤਿਆਰ ਕਰਵਾਉਂਦੇ ਸਨ, ਕਿਸੇ ਬਹੁਤ ਜਿਹੜਾ ਚਮੜੀ ਦੀ ਬਿਮਾਰੀ ਦਾ ਬਹੁਤ ਭਿਆਨਕ ਹੱਦ ਤੱਕ ਬਿਮਾਰ ਹੈ ਉਹਨੂੰ ਉਸ ਕੱਪੜੇ ਵਿੱਚ ਲਪੇਟ ਦੇਣਾ, ਉਹਦੇ ਜਿਹੜੇ ਜ਼ਰਮ ਜੋ ਹੁੰਦੇ ਨੇ, ਉਹ ਜਿਹੜੇ ਹੁੰਦੇ ਨੇ ਜਿਹਨਾਂ ਨੂੰ ਤੁਸੀਂ ਆਪਣੇ ਤੌਰ ਤੇ ਕਹਿੰਦੇ, ਉਹ ਕੱਪੜੇ ਨਾਲ ਲੱਗ ਜਾਣੇ, ਉਹ ਜਰੀ ਦੇ ਕੱਪੜੇ ਦੇ ਥੱਲੇ ਉਹ ਕੱਪੜਾ ਲਾ ਦੇਣਾ, ਤੇ ਜਿਹਨੇ ਵੀ ਉਹ ਚੋਲਾ ਪਹਿਨਣਾ ਜਾਂ ਬਸਤਰ ਪਹਿਨਣਾ ਤੇ ਉਹਨੂੰ ਇਨਫੈਕਸ਼ਨ ਹੋ ਜਾਣੀ। ਤੁਹਾਡੇ ਸ਼ਬਦਾਂ ਵਿੱਚ ਇੱਕ ਮਾਰਨ ਦਾ ਤਰੀਕਾ ਸੀ, ਹੁਣ ਚੰਦੂ ਨੇ ਤਰੀਕਾ ਅਪਣਾਇਆ। ਇਤਿਹਾਸ ਦੇ ਬਾਰੇ ਇੱਕ ਮਤ ਹੈ ਕਿ ਚੰਦੂ ਨੇ ਇੱਕ ਚੋਲਾ ਘੱਲਿਆ ਤੇ ਦਰੋਗਾ ਹਰੀਦਾਸ ਨੂੰ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਹਿਨਾ ਦਿਓ। ਹੁਣ ਉਹਦੇ ਮਨ ਵਿੱਚ ਕਿਹੜੀਆਂ ਗੱਲਾਂ ਨੇ? ਸਮਾਂ ਤੇ ਮੰਗ ਕਰਦਿਆਂ ਨੇ ਕਿ ਕਿਉਂ ਚੰਦੂ ਐਸਾ ਸੋਚਦਾ, ਕਿਤੇ ਸਮੇਂ ਨੇ ਆਪਾਂ ਨੂੰ ਸਾਥ ਦਿੱਤਾ, ਆਪਾਂ ਇਹਦੀ ਬਿਲਕੁਲ ਨੇੜੇ ਤੋਂ ਵਿਆਖਿਆ ਕਰਾਂਗੇ। ਤੇ ਹੁਣ ਇਹ ਜਿਹੜਾ ਪਹੁੰਚਿਆ ਚੋਲਾ, ਹੁਣ ਹਰੀਦਾਸ ਨੇ ਜਦੋਂ ਚਿੱਠੀ ਪੜ੍ਹੀ ਤੇ ਹਰੀਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪ੍ਰਭਾਵਿਤ ਹੈ। ਇਤਿਹਾਸ ਇਹ ਵੀ ਕਹਿੰਦਾ ਹੈ ਕਿ ਮਹਾਰਾਜ ਦਾ ਜਿਹੜਾ ਪ੍ਰਸ਼ਾਦਾ ਹੈ ਉਹ ਹਰੀਦਾਸ ਦੇ ਘਰੋਂ ਆਉਂਦਾ, ਉਹ ਕਿਲੇ ਦਾ ਦਰੋਗਾ ਹੈ, ਸਭ ਉਹਦੀ ਦੇਖ ਰੇਖ ਦੇ ਵਿੱਚ ਹੈ। ਉਹ ਪ੍ਰਸ਼ਾਦਾ ਜਿਹਦੇ ਵਿੱਚ ਸੰਖਿਆ ਰਲਿਆ ਹੁੰਦਾ ਉਹ ਮਹਾਰਾਜ ਨੂੰ ਨਹੀਂ ਛਕਾਇਆ ਜਾਂਦਾ, ਇਹ ਹਰੀਦਾਸ ਦਰੋਗੇ ਦੇ ਘਰੋਂ ਪ੍ਰਸ਼ਾਦਾ ਆਉਂਦਾ। ਇਹਦਾ ਮਤਲਬ ਇਹ ਉਪਾਸ਼ਕ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਤੇ ਉਹਨੇ ਜਿਹੜੀ ਚਿੱਠੀ ਘੱਲੀ, ਇਹ ਚਿੱਠੀ ਜਦੋਂ ਹਰੀਦਾਸ ਨੇ ਪੜ੍ਹੀ ਉਹਦੇ ਮਨ ਵਿੱਚ ਆਇਆ ਵੀ ਏਡਾ ਕਪਟੀ, ਪਹਿਲਾਂ ਬਿਨਾਂ ਕਿਸੇ ਕਾਰਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾ ਦਿੱਤਾ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦਾ ਅੰਤ ਕਰਨਾ ਚਾਹੁੰਦਾ ਹੈ, ਏਡਾ ਪਾਪੀ। ਤੇ ਉਹਨੇ ਉਹ ਚਿੱਠੀ ਤੇ ਚੰਦੂ ਨੂੰ ਇਹ ਗੱਲ ਕਹਿ ਦਿੱਤੀ ਵੀ ਠੀਕ ਹੈ ਤਾਂ ਬਸਤਰ ਭੇਜ ਦਿੱਤੇ, ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਪਹੁੰਚਾ ਦਿਆਂਗਾ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਉਹ ਬਸਤਰ ਨੇ ਜਿਹੜੇ ਉਹ ਚੋਲਾ ਨਹੀਂ ਦਿੱਤਾ, ਕਿਉਂਕਿ ਜਾਣਦਾ ਉਹਨੇ ਲਿਖਿਆ ਸੀ ਕਿ ਮੈਂ ਬਸਤਰ ਦੇ ਰਿਹਾ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਹਿਨਾ ਦਿਓ, ਦੱਸ ਦਿੱਤਾ ਸੀ ਕਿ ਮੈਂ ਕੀ ਕੀਤਾ। ਲੇਕਿਨ ਚਿੱਠੀ ਹੈ ਜਿਹੜੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਾ ਦਿੱਤੀ। ਮਹਾਰਾਜ ਨੇ ਚਿੱਠੀ ਪੜ੍ਹੀ, ਅੱਗੇ ਜਾ ਕੇ ਗੱਲ ਸਪਸ਼ਟ ਹੋਏਗੀ ਚਿੱਠੀ ਕਿੱਥੇ ਜਾ ਕੇ, ਕਿਉਂਕਿ ਪਾਪ ਹੈ ਨਾ ਜਿਹੜਾ,
ਮੈਂ ਜਾਂ ਤੁਹਾਡੇ ਵਿੱਚੋਂ ਕੋਈ ਜਿਹੜਾ ਬੰਦਾ ਕਰਦਾ ਉਹ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਦਾ। ਬੰਦਾ ਆਪਣੇ ਆਪ ਨੂੰ ਚਤਰ ਮੰਨਣ ਲੱਗ ਜਾਂਦਾ ਵੀ ਮੈਂ ਜੋ ਕਰਦਾ ਉਹ ਕਿਸੇ ਨੂੰ ਮੈਂ ਪਤਾ ਨਹੀਂ ਲੱਗਦਾ। ਪਰ ਭੁੱਲ ਜਾਓ, ਹਾਂ ਕਿਸੇ ਬੰਦੇ ਤੋਂ ਓਹਲਾ ਰੱਖ ਸਕਦੇ ਹੋ, ਪਰ ਰੱਬ ਤੋਂ ਓਹਲਾ ਕਿਵੇਂ ਰੱਖੋਗੇ? ਰੱਬ ਤੇ ਸਭ ਕੁਝ ਵੇਖਦਾ। ਨਾਲੇ ਪਾਪ ਹੈ ਜਿਹੜਾ, ਇਹਨੇ ਤੇ ਇੱਕ ਨਾ ਇੱਕ ਦਿਨ ਜੱਗ ਜਾਹਰ ਹੋਣਾ ਹੁੰਦਾ। ਇਹ ਨਹੀਂ ਹੋ ਸਕਦਾ ਕਿ ਬੰਦਾ ਕੋਈ ਮਾੜਾ ਕੰਮ ਕਰੇ, ਪਾਪ ਕਰੇ, ਕਪਟ ਕਰੇ, ਬੇਈਮਾਨੀ ਕਰੇ, ਠੱਗੀ ਕਰੇ, ਚੋਰੀ ਕਰੇ ਤੇ ਉਹ ਪਤਾ ਨਾ ਲੱਗੇ। ਇਹ ਹੋ ਨਹੀਂ ਸਕਦਾ। ਅਸੀਂ ਕਹਿੰਦੇ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਮਹਾਰਾਜ ਕਿਰਪਾ ਕਰੇ ਸਾਨੂੰ ਇਹਨਾਂ ਔਗਣਾਂ ਤੋਂ ਬਚਾ ਕੇ ਰੱਖੇ। ਮਨੁੱਖੀ ਮਨ ਹੈ, ਇਹ ਪਲ ਪਲ ਤਬਦੀਲ ਹੁੰਦਾ। ਪਤਾ ਨਹੀਂ ਇਹਦੇ ਮਨ ਵਿੱਚ ਕਦੋਂ ਕੈਸਾ ਲਾਲਚ ਆ ਜਾਏ। ਖੈਰ ਮੈਂ ਗੱਲ ਨੂੰ ਕੇਂਦਰਿਤ ਕਰਦਾ ਜਾਵਾਂ। ਕੋਈ ਅਸਰ ਨਹੀਂ ਹੋਇਆ ਤੇ ਚੰਦੂ ਬੜਾ ਪਰੇਸ਼ਾਨ ਹੈ ਵੀ ਮੈਂ ਜਿਹੜੀ ਚਿੱਠੀ ਭੇਜ ਕੇ ਆਇਆ, ਜੇ ਬਸਤਰ ਪਹਿਨੇ ਹੁੰਦੇ ਤੇ ਪਤਾ ਲੱਗ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਿਮਾਰ ਹੋ ਗਏ, ਤੇ ਹੁਣ ਦੂਜੀ ਚਿੱਠੀ ਭੇਜੀ ਤੇ ਨਾਲ ਆਖਿਆ ਕਿ ਮੈਂ ਜ਼ਹਿਰ ਭੇਜ ਰਿਹਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭੋਜਨ ਵਿੱਚ ਜ਼ਹਿਰ ਮਿਲਾ ਦਿਓ। ਦਰੋਗਾ ਹਰੀਦਾਸ ਨੇ ਚਿੱਠੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫੜਾ ਦਿੱਤੀ। ਹੁਣ ਦੂਜੇ ਬੰਨੇ ਆ ਜਾਓ। ਜਹਾਂਗੀਰ ਹੈ ਜਿਹੜਾ, ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਗਿਆ। ਕੁਦਰਤੀ ਤੌਰ ਤੇ ਜਿਹੜਾ ਬੰਦਾ ਜਿੱਡੇ ਵੱਡੇ ਅਹੁਦੇ ਤੇ ਹੁੰਦਾ ਉਹਦੀਆਂ ਪਰੇਸ਼ਾਨੀਆਂ ਉਤਨੀਆਂ ਜ਼ਿਆਦਾ। ਨਾਲੇ ਯਾਦ ਰੱਖਿਓ, ਜਿਹੜਾ ਬੰਦਾ ਕਿਸੇ ਬੇਕਸੂਰ ਨੂੰ ਮਾਰੇਗਾ ਨਾ, ਇਹ ਹੋ ਨਹੀਂ ਸਕਦਾ ਕਿ ਉਹਨੂੰ ਰਾਤ ਨੂੰ ਨੀਂਦ ਆ ਜਾਵੇ। ਆ ਹੁਣੇ ਜਿਹੜੀ ਫਿਲਮ ਆਈ ਹੈ ਸਤਲੁਜ, ਉਹਦੇ ਵਿੱਚੋਂ ਪੁਲਿਸ ਦਾ ਜਿਹੜਾ SSP ਹੈ ਅਜੀਤ ਸਿੰਘ ਸੰਧੂ, ਉਹਨੇ ਖੁਦਕੁਸ਼ੀ ਕੀਤੀ ਨਾ। ਇਹ ਲੋਕਾਂ ਨਾਲ ਕਿਹੋ ਜਿਹੀ ਕਹਾਣੀ ਵਾਪਰਦੀ ਹੈ? ਮੈਂ ਬਾਦਸ਼ਾਹ ਜਹਾਂਗੀਰ ਨਾਲ ਜੋੜ ਕੇ ਕਹਿਣ ਲੱਗਾ, ਮੇਰੀ ਗੱਲ ਨਿਬੇਰੀ ਨਾ ਹੋ ਜਾਏ, ਵਿਸ਼ੇ ਤੋਂ ਦੂਰ ਨਾ ਚਲੀ ਜਾਏ। ਮੈਂ ਗੱਲਾਂ ਤਾਂ ਜੋੜ ਦੇ ਕੇ ਕਹਿਣਾ ਕਿ ਜਿਹੜੇ ਮਾੜਾ ਕਰਦੇ ਨੇ ਸਾਨੂੰ ਉਹ ਕਰੈਕਟਰ ਚੰਗੇ ਨਹੀਂ ਲੱਗਦੇ, ਸਾਨੂੰ ਉਹ ਕਿਰਦਾਰ ਚੰਗੇ ਨਹੀਂ ਲੱਗਦੇ, ਲੇਕਿਨ ਅਸੀਂ ਉਹ ਬਰਿਆਈ ਆਪਣੇ ਵਿੱਚੋਂ ਮਾਈਨਸ ਕਰਨੀ ਹੈ, ਸਾਡੇ ਵਿੱਚ ਨਾ ਆਉਂਦਾ ਹੈ। ਕਪਟ, ਬੇਈਮਾਨੀ, ਕਿਸੇ ਗਰੀਬ ਨੂੰ ਦੁੱਖ ਦੇਣਾ, ਕਿਸੇ ਦਾ ਲਹੂ ਪੀਣਾ, ਕਿਸੇ ਨੂੰ ਤਨਖਾਹ ਨਾ ਪੂਰੀ ਦੇਣੀ, ਇਹ ਕਿਤੇ ਸਾਡੇ ਵਿੱਚ ਔਗਣ ਨਾ ਆ ਜਾਣਾ। ਕਿਉਂਕਿ ਰੱਬ ਸਭ ਕੁਝ ਵੇਖਦਾ। ਜਹਾਂਗੀਰ ਬਿਮਾਰ ਹੋ ਗਿਆ, ਹੁਣ ਸ਼ਾਹੀ ਬੈਦਾਂ ਨੇ ਬੜੀਆਂ ਦਵਾਈਆਂ ਦਿੱਤੀਆਂ ਤੇ ਅਖੀਰ ਹਜ਼ਰਤ ਨਿਜ਼ਾਮੂਦੀਨ ਔਲੀਆ ਨੂਰ ਜਹਾਂ, ਜਿਹੜੀ ਇਸਲਾਮੀ ਫਿਰਕੇ ਵਿੱਚ ਉਹਦਾ ਬਹੁਤ ਵੱਡਾ ਸਨਮਾਨ ਹੈ, ਹਜ਼ਰਤ ਨਿਜ਼ਾਮੂਦੀਨ ਔਲੀਆ, ਜਿਹਦੇ ਨਾਂ ਤੇ ਉੱਥੇ ਰੇਲਵੇ ਸਟੇਸ਼ਨ ਹੈ। ਜਦੋਂ ਇਤਿਹਾਸ ਪੜੋਗੇ ਕਈ ਵਾਰੀ ਕਹਿੰਦੇ ਨੇ ਕਿ ਹਜ਼ਰਤ ਨਿਜ਼ਾਮੂਦੀਨ ਔਲੀਆ ਉਹਦੇ ਕੋਲ ਲੈ ਗਏ, ਲੇਕਿਨ ਜੇ ਤੁਸੀਂ ਅੰਕੜੇ ਪੜੋਗੇ ਹਜ਼ਰਤ ਨਿਜ਼ਾਮੂਦੀਨ ਔਲੀਆ ਤਾਂ ਉਦੋਂ ਲਗਭਗ 225 ਸਾਲ ਲਗਭਗ ਪਹਿਲਾਂ ਜਾ ਚੁੱਕਿਆ ਦੁਨੀਆਂ ਚੋਂ ਨਹੀਂ। ਹਾਂ, ਉਹਦਾ ਜਿਹੜਾ ਅਗਲਾ ਜਿਵੇਂ ਗੱਦੀ ਨਸ਼ੀਨ ਹੁੰਦੇ ਨੇ ਸੈਫੂਦੀਨ ਹੈ, ਉਹ ਬੈਠਾ। ਨੂਰ ਜਹਾਂ ਇਹ ਕੌਣ ਹੈ? ਅਸਲ ਜੇ ਦਾ ਪਹਿਲਾ ਨਾਂ ਹੈ ਮੇਹਰ ਨਿਸਾ। ਮੈਂ ਹੁਣ ਇਹਦੀ ਵਿਸਾਰ ਵਿੱਚ ਗੱਲ ਨਹੀਂ ਕਰਨੀ। ਇਹ ਕਿਤਾਬ ਹੈ ਸੁਜਾਨ ਰਾਏ ਨੇ ਲਿਖੀ ਹੋਈ ਹੈ, ਉਹਦੇ ਵਿੱਚ ਨੂਰ ਜਹਾਂ ਬਾਬਤ ਕੀ ਲਿਖਦਾ ਜਿਸ ਸਮੇਂ ਨਿਸਾ ਦਿੱਤਾ, ਮੈਂ ਕੱਲ ਨੂੰ ਗੱਲ ਕਰਾਂਗਾ। ਤੇ ਉਹ ਚਾਹੁੰਦੀ ਹੈ ਕਿ ਜਹਾਂਗੀਰ ਨੂੰ ਆਰਾਮ ਆ ਜਾਏ। ਡਾਕਟਰਾਂ ਬੈਦਾਂ ਉਹਦੇ ਤੇ ਸਾਈਂ ਅਮੀਰ ਦਾ ਬਹੁਤ ਪ੍ਰਭਾਵ ਹੈ, ਇਤਫਾਕ ਹੈ ਵੀ ਸਾਈਂ ਅਮੀਰ ਵੀ ਕੋਲ ਬੈਠੇ ਲੈ ਕੇ ਉਹ ਹਜ਼ਰਤ ਨਿਜ਼ਾਮੂਦੀਨ ਔਲੀਏ ਦੇ ਸਥਾਨ ਤੇ ਗਈ ਹੈ। ਉਹਦਾ ਗੱਦੀ ਨਸ਼ੀਨ ਸੈਫੂਦੀਨ ਹੈ, ਲੇਕਿਨ ਸਾਈਂ ਮੀਆਂ ਮੀਰ ਵੀ ਉੱਥੇ ਬੈਠੇ ਨੇ। ਤੇ ਜਦੋਂ ਆਖਿਆ ਗਿਆ ਕਿ ਬਾਦਸ਼ਾਹ ਜਹਾਂਗੀਰ ਬਹੁਤ ਪਰੇਸ਼ਾਨ ਹੈ, ਤੇ ਸੈਫੂਦੀਨ ਨੇ ਆਖਿਆ ਜੇ ਧਰਮੀ ਬੰਦਿਆਂ ਤੇ ਜ਼ੁਲਮ ਕਰੋਗੇ ਤੇ ਹਾਲ ਇਹੀ ਹੋਏਗਾ, ਫਿਰ ਹਾਲ ਤੁਹਾਡਾ ਇਹੀ ਹੋਏਗਾ। ਤੇ ਕੋਲ ਸਾਈਂ ਮੀਆਂ ਮੀਰ ਜੀ ਬੈਠੇ ਸਨ, ਤੇ ਜਦੋਂ ਇਹ ਸਵਾਲ ਕੀਤਾ ਗਿਆ ਸੀ ਧਰਮੀ ਬੰਦਿਆਂ ਤੇ ਕਿਹਦੇ ਤੇ ਜ਼ੁਲਮ ਕੀਤਾ, ਸਾਈਂਮੀ ਅਮੀਰ ਕਹਿਣ ਲੱਗੇ ਨੇ ਪਹਿਲਾਂ ਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ, ਤੇ ਹੁਣ ਉਹਨਾਂ ਦੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਸਾਈਂਮੀ ਅਮੀਰ ਬਾਦਸ਼ਾਹ ਜਹਾਂਗੀਰ ਨੂੰ ਉਹਦੇ ਪਾਪਾਂ ਦੀ ਕਹਾਣੀ ਜਿਵੇਂ ਕਹਿਣ ਲੱਗਾ। ਆਖਰੀ ਕਵਿਤਾ ਵਿੱਚ ਤਰਲੋਚਨ ਸਿੰਘ ਮੱਦੀ ਨੇ ਢਾਡੀ ਦਿੱਤਾ, ਭਾਈ ਗੁਰਚਰਨ ਸਿੰਘ ਰੈਪੁਰ ਫਰਾਲਾ, ਭਾਈ ਗੁਰਚਰਨ ਸਿੰਘ ਬਾਠ ਰੈਪੁਰ ਫਰਾਲਾ ਅਤੇ ਢਾਡੀ ਕੁਲਦੀਪ ਸਿੰਘ ਪਿੰਡ ਪਮਾਲ, ਸਰੰਗੀ ਮਾਸਟਰ ਭਾਈ ਹਰਦੀਪ ਸਿੰਘ ਪਿੰਡ ਤਲਵਣ, ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗੇ।

0: ਅੱਜ ਲਈ ਇੰਨੇ ਸ਼ਬਦ ਪ੍ਰਵਾਨ ਕਰੋ ਮੇਰੇ ਹਿੱਸੇ ਦਾ ਵਕਤ ਆਪਣੀ ਮੰਜ਼ਿਲ ਤੇ ਪਹੁੰਚਣ ਦਾ। ਇਤਿਹਾਸ ਸਮੁੰਦਰ ਹੁੰਦਾ, ਇਹਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਸਤਿਗੁਰੂ ਰਹਿਮਤ ਕਰਨਗੇ, ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਇਸੇ ਲੜੀ ਨੂੰ ਆਪਾਂ ਅੱਗੇ ਤੋੜਨ ਦਾ ਯਤਨ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਅਨਕੋਟ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਬਣਾਇਆ। ਇਤਫਾਕ ਹੈ, ਇਹ ਤਿੰਨੇ ਮੁੰਡੇ ਮੇਰੇ ਨਾਲ ਜਿਹੜੇ ਨੌਜਵਾਨ ਕੰਮ ਕਰ ਰਹੇ ਨੇ, ਇੱਥੇ ਹੀ ਕੰਮ ਕਰਦੇ ਨੇ, ਵਰਕ ਪਰਮਿਟਾਂ ਤੇ ਨੇ, ਪੱਕੇ ਨੇ, PR ਨੇ। ਇਤਫਾਕ ਬਣਦਾ, ਮੇਰਾ ਆਪਣਾ ਜਥਾ ਤੇ ਹਾਲੇ ਇੰਡੀਆ ਅਪਲਾਈ ਕੀਤਾ ਹੋਇਆ, ਗੁਰੂ ਕਿਰਪਾ ਕਰੇ ਵੀਜ਼ਾ ਲੱਗ ਜਾਏ। ਤੇ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਧੰਨਵਾਦ, ਹੁਕਮ ਕਰ ਦਿੰਦੇ ਨੇ ਕਿ ਗਿਆਨੀ ਜੀ ਤੁਸੀਂ ਜ਼ਰੂਰ ਹਾਜ਼ਰੀ ਭਰਿਓ, ਇਹਨਾਂ ਦਾ ਵੱਡਾ ਪਾਣਾ। ਤੇ ਹੁਕਮ ਦਾ ਪਾਬੰਦ ਹੋ ਕੇ ਹਾਜ਼ਰੀ ਭਰਨ ਲਈ ਹਾਜ਼ਰ ਹੋਇਆ। ਆਪਣੇ ਮੁਹੱਬਤ ਬਖਸ਼ਿਸ਼ ਕੀਤੀ ਹੈ, ਧੰਨਵਾਦ। ਇਸ ਪ੍ਰੋਗਰਾਮ ਨੂੰ ਪੂਰੇ ਵਰਲਡ ਵਿੱਚ ਪਹੁੰਚਾਉਣ ਵਾਲੇ ਤੇ ਢਾਡੀ ਕਲਾ ਦੇ ਮਸੀਹਾ ਸਰਦਾਰ ਮਹਿੰਦਰ ਸਿੰਘ ਜੀ ਉੱਪਲ ਸਾਹਿਬ, ਉਹਨਾਂ ਵੱਲੋਂ ਬੇਅੰਤ ਪਿਆਰ, ਵੀਰ ਰਣਜੀਤ ਸਿੰਘ ਹੋਰਾਂ ਵੱਲੋਂ ਬੇਅੰਤ ਪਿਆਰ, ਸੰਗਤ ਵਿੱਚ ਬੈਠੇ ਨੇ ਗਿਆਨੀ ਹਮੀਰ ਸਿੰਘ ਸਾਹਿਬ। ਨਨਿਓਲਾ ਪਿੰਡ ਹੈ, ਹਰਿਆਣੇ ਵਿੱਚ ਪੈਂਦਾ, ਵੈਸੇ ਨੇੜੇ ਹੈ ਪੰਜਾਬ ਦੇ, ਬਿਲਕੁਲ ਉਹਦੀ ਅੱਧੀ ਕੁ ਜ਼ਮੀਨ ਪੰਜਾਬ ਵਿੱਚ ਪੈਂਦੀ ਤੇ ਉੱਥੇ ਹੈੱਡ ਗ੍ਰੰਥੀ ਰਹੇ ਬਹੁਤ ਲੰਮਾ ਸਮਾਂ। ਮੈਂ ਪਹਿਲੀ ਵਾਰੀ ਉੱਥੇ 1990 ਵਿੱਚ ਗਿਆ ਸੀ, ਹੁਣ ਤੱਕ ਪਤਾ ਨਹੀਂ 30 ਵਾਰ ਜਾਂ ਮੇਰਾ ਖਾਲੀ ਇੰਨੀ ਕੁ ਵਾਰ ਤੇ ਜਾਇਆ ਹੁਣ। ਉਹ ਬੈਠੇ ਨੇ ਸੰਗਤ ਵਿੱਚ, ਜਿਉਂ ਆਇਆ ਤੇ ਬਹੁਤ ਬਹੁਤ ਜਿਉਂ ਆਇਆ ਜਿਨ੍ਹਾਂ ਨੇ ਹੁਣ ਗੁਰਬਾਣੀ ਦੇ ਜਿਹੜੇ ਗੁੱਝੇ ਰਹੱਸ ਨੇ, ਪਾਠ ਪੋਠ ਸਮਾਗਮ ਸ਼ੁਰੂ ਹੋਣ ਜਾ ਰਿਹਾ। ਪੰਥ ਦੀ ਸ਼੍ਰੋਮਣੀ ਜਥੇਬੰਦੀ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੀਨਾ ਬਸੀਨਾ ਚੱਲੀ ਆ ਰਹੀ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਸਹੀ ਵਿਸਰਾਮ, ਸਿੰਘ ਸਾਹਿਬ ਗਿਆਨੀ ਜੈਮਲ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਲਖਵੀਰ ਸਿੰਘ ਸਾਹਿਬ ਜੀ ਤੇ ਇਹਨਾਂ ਦੇ ਨਾਲ ਜਿੰਨੇ ਵੀ ਦਮਦਮ ਟਕਸਾਲ ਦੇ ਵਿਦਿਆਰਥੀ ਵਿਦਵਾਨ ਨੇ, ਉਹਨਾਂ ਨੇ ਆਪ ਜੀ ਨੂੰ ਪਾਠ ਪੋਠ ਸਮਾਗਮ ਵਿੱਚ ਮੁਖਾਤਬ ਹੋਣਾ। ਜਿਉਂ ਆਇਆ ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਹੋਰਾਂ ਤੋਂ ਸਰਵਣ ਕਰੋ, ਦਾਸਾਂ ਦੀ ਫਤਿਹ ਪ੍ਰਵਾਨ ਕਰੋ। ਆਪ ਜੀ ਨੇ ਜੋ ਪਿਆਰ ਦੇ ਕੇ ਨਵਾਜਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਕਾਰ ਨਾਲ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਅਤੇ ਉਹਨਾਂ ਦੇ ਸਤਿਕਾਰਯੋਗ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਦਾ ਲੜੀਵਾਰ ਇਤਿਹਾਸ ਢਾਡੀ ਵਾਰਾਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸਲਾਨਾ ਮੀਰੀ ਪੀਰੀ ਸਮਾਗਮ ਦੇ ਚੌਥੇ ਦਿਨ ਦੇ ਦੀਵਾਨ, ਦੂਸਰੇ ਦਿਨ ਦੇ ਢਾਡੀ ਦਰਬਾਰ ਦੀ ਸਮਾਪਤੀ ਹੋਈ ਹੈ। ਸੋ ਕੱਲ੍ਹ ਨੂੰ ਵੀ ਢਾਡੀ ਦਰਬਾਰ ਸਜਣਗੇ 22 ਤਰੀਕ ਤੱਕ, 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਰਾਂਝਾ ਹੀ ਸ਼ਾਮ 6 ਤੋਂ 9 ਸਜਣਗੇ, ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ, ਜਿਨ੍ਹਾਂ ਵਿੱਚ ਭਾਈ ਹਰਜੋਤ ਸਿੰਘ ਜੀ ਜ਼ਖਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਕੁਹਾੜਕਾ, ਭਾਈ ਹਰਪਾਲ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਭਾਈ ਨਵਦੀਪ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਭਾਈ ਹਰਮਨਪ੍ਰੀਤ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਇਤਿਹਾਸਿਕ ਸਤਿਕਾਰਯੋਗ ਰਾਗੀ ਜਥੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ। 28, 29 ਤੇ 30 ਜੁਲਾਈ ਤਿੰਨ ਦਿਨ ਸਤਸੰਗ ਦੀ 31 ਰਾਗ ਦੇ ਆਧਾਰਿਤ ਰਾਗ ਦਰਬਾਰ ਸਜੇਗਾ, ਜਿਸ ਦੇ ਵਿੱਚ ਸਤਿਕਾਰਯੋਗ ਰਾਗੀ ਸਿੰਘ 31 ਰਾਗ ਦੇ ਆਧਾਰਿਤ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕਰਨਗੇ। 1 ਅਗਸਤ ਨੂੰ ਸਤਸੰਗ ਜੀ ਉਹ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਾਤਰ ਛਾਇਆ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਤੇ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਪੀਵਹ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਸਤਸੰਗ ਜੀ ਨੇ ਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ, ਤਾਂ ਹੀ ਇਹ ਸਾਡਾ ਮਨਾਏ ਹੋਏ ਗੁਰਪੁਰਬ ਸ਼ਹੀਦੀ ਦਿਹਾੜੇ ਸਮਾਗਮ ਇਹ ਲੇਖੇ ਵਿੱਚ ਨੇ ਸਫਲੇ ਨੇ, ਜੇ ਇਹਨਾਂ ਤੋਂ ਸਿੱਧ ਲੈ ਕੇ ਗੁਰੂ ਸਾਹਿਬ ਦਾ ਉਪਦੇਸ਼ ਬਚਨ ਹੁਕਮ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਾਂਗੇ। ਸਤਸੰਗ ਜੀਉ ਨਗਰ ਕੀਰਤਨ ਦੇ ਵਿੱਚ ਸੁੱਕਾ ਪ੍ਰਸ਼ਾਦ ਦੇਸੀ ਘਿਓ ਅਤੇ ਕੜਾਹ ਪ੍ਰਸ਼ਾਦ ਦੀ ਪਾਮ ਦੇ ਵਾਸਤੇ ਡਿਸਪੋਜ਼ਲ ਬਰਤਨ ਆਦਿਕ ਸੇਵਾਵਾਂ ਗੁਰੂ ਘਰ ਵਿਖੇ ਸਮਰੱਥਾ ਦੇ ਮੁਤਾਬਕ ਨਿਭਾ ਸਕਦੇ ਹੋ। ਸਵਾਬ ਸੰਗਤਾਂ ਨੇ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨੂੰ ਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆ ਦੇ ਰਹਿਬਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਜੀ, ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨਾ ਅੰਦਰ ਆਪ ਸੰਗਤਾਂ ਨੇ ਪੰਥ ਦੇ ਮਹਾਨ ਢਾਡੀ ਜਥਿਆਂ ਤੋਂ ਗੁਰੂ ਕਾ ਹਰ ਜਸ ਨਿਰਗੁਣ ਬ੍ਰਹਮ ਦੀ ਵਿਚਾਰ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਰਗੁਣ ਬ੍ਰਹਮ ਦੀ ਵਿਚਾਰ ਨੂੰ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਸੋ ਦੋਵੇਂ ਰੂਪ ਉਸ ਵਾਹਿਗੁਰੂ ਦੇ ਹਨ। ਸਰਗੁਣ ਦੇ ਦੁਆਰਾ ਨਿਰਗੁਣ ਦੀ ਵਿਚਾਰ ਗੁਰੂ ਦੇ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਆਪਾਂ ਕਰਦੇ ਸੁਣਦੇ ਹਾਂ। ਸੋ ਸਮਾਂ ਹੋਇਆ ਹੈ ਉਸ ਨਿਰੋਲ ਨਿਰਗੁਣ ਬ੍ਰਹਮ ਦੀ ਵਿਚਾਰ ਦਾ। ਆਓ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਸਾਨੂੰ ਪਾਵਨ ਬਾਣੀ ਦੁਆਰਾ ਉਸ ਸੱਚੇ ਪਿਤਾ ਦੀ ਸੱਚੀ ਸਿਫਤ ਦੇ ਵਿੱਚ ਜੋੜਿਆ ਹੈ ਪਾਵਨ ਬਾਣੀ ਦੇ ਸਦਕਾ, ਸੋ ਸਾਧ ਸੰਗਤ ਜੀ ਪਾਵਨ ਗੁਰਬਾਣੀ ਨੂੰ ਪੜ੍ਹੀਏ। 941 ਅੰਗ ਤੱਕ ਪਿੱਛੇ ਆਪਾਂ 25 ਪੌੜੀਆਂ ਪਾਵਨ ਗੁਰਬਾਣੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਸਿੱਧ ਗੋਸ਼ਟ ਦੀਆਂ 25 ਪੌੜੀਆਂ ਹੁਣ ਤੱਕ ਆਪਾਂ ਕਰ ਚੁੱਕੇ ਹਾਂ। 26ਵੀਂ ਪੌੜੀ ਦੀ ਤੋਂ ਅੱਜ ਦੀ ਵਿਚਾਰ ਆਰੰਭ ਹੋ ਰਹੀ ਹੈ। ਮਨਮੁਖ ਭੂਲੇ ਜਾਮ ਕੀ ਕਾਣ, ਪਾਰ ਘਰ ਜੋ ਹੈ ਹਾਣੇ ਹਾਣ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਪ੍ਰਾਰੰਭ ਹੋ ਰਹੇ ਹਨ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹੈ ਉਹ ਗੱਗਾ ਘੱਗਾ ਸਾਂਝਾ ਤੇ ਘੱਗੇ ਪਾਠ ਦੇ ਜਾ ਕੇ ਅਧਿਕ ਲਾਉਣੀ। ਕਈਆਂ ਥਾਵਾਂ ਤੇ ਇਹੀ ਪਾਠ ਦਾ ਰੂਪ ਹੁੰਦਾ ਤੇ ਆਪਾਂ ਅਘੜ ਵੀ ਉਚਾਰਨ ਕਰਦੇ ਹਾਂ ਗੇਤਰ ਲਾ ਕੇ ਆੜੇ ਨੂੰ, ਪਰ ਇੱਥੇ ਅੱਗੜ ਪਾਠ ਜਿਹੜਾ ਸਾਧ ਸੰਗਤ ਜੀ ਅਸਾਧ ਜਿਹਦਾ ਅਰਥ ਹੈ, ਸੋ ਜਿਹੜੀ ਅਸਾਧ ਮਨ ਹੈ ਜਿਹੜਾ ਮਨ ਸਾਡਾ ਸਾਧਿਆ ਵੀ ਨਹੀਂ ਜਾ ਸਕਦਾ ਉਹ ਗੁਰਮੁਖ ਬਾਣੀ ਦੇ ਦੁਆਰਾ ਉਸ ਮਨ ਨੂੰ ਘੜ ਲੈਂਦਾ ਹੈ। ਸੋ ਅੱਗੜ ਪਾਠ ਕਰਨਾ ਅਘੜ ਨਹੀਂ ਕਰਨਾ, ਗੁਰਮੁਖ ਬਾਣੀ ਅੱਗੜ ਕਢਾਵੇ।

ਫਿਰ ਬਭੀਖਣ ਬਭੀਖਣ ਪਾਠ ਹੀ ਕਰਨਾ ਜਿਵੇਂ ਉਚਾਰਨ ਕੀਤਾ ਗਿਆ ਹੈ ਬਭੀਖਣ ਏਦਾਂ ਨੀ ਭੇਦ ਬਭੀਖਣ ਗੁਰਮੁਖ ਪਰਚਾਇਣ।

0: ਆਨ ਸਭੇ ਪਾਠ ਕਸ ਕੇ ਸਭੇ ਨੀ ਕਹਿਣਾ ਜਿਵੇਂ ਕਸ ਕੇ ਕੀਤਾ ਮਾਨੈ ਹੁਕਮ ਸਭੇ ਗੁਣ ਗਿਆਨ
1: ਨਾਨਕ ਦਰਗਹ ਪਾਵੈ ਮਾਨ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ

ਕਵਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਗੁਰ ਤੇ ਕਾਲ ਨਾ ਗ੍ਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸਬਦੈ

ਬਿਨ ਸਤਿਗੁਰ ਭੇਤੇ ਮੁਕਤ ਨਾ ਕੋਈ, ਬਿਨ ਸਤਿਗੁਰ ਭੇਤੇ ਨਾਮ ਪਾਇਆ ਨਾ ਜਾਇ, ਬਿਨ ਸਤਿਗੁਰ ਭੇਤੇ ਮਹਾ ਦੁਖ ਪਾਇ, ਬਿਨ ਸਤਿਗੁਰ ਭੇਤੇ ਮਹਾ ਗਰਭ ਗੁਬਾਰ, ਨਾਨਕ

0: ਜੀ ਇਹ ਜਿਹੜੀ ਵਾਰ ਪ੍ਰਾਰੰਭ ਹੋਈ ਹੈ ਇਹਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਜੀਆਂ ਦੀ ਚੜ੍ਹਾਈ ਹੋਈ ਧੋਣ ਜੋਧੇ ਵੀਰੈ ਪੂਰ ਬਾਣੀ ਕੀ ਧੁਨੀ ਸੋ ਸਾਧ ਸੰਗਤ ਦੀ ਜਿਵੇਂ ਨੌ ਵਾਰਾਂ ਦੇ ਬਾਬਤ ਉਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਧੁਨਾ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਚੜ੍ਹਾਈਆਂ ਹਨ ਜੋਧਾ ਤੇ ਵੀਰਾ ਸਾਧ ਸੰਗਤ ਜੀ ਦੋ ਯੋਧੇ ਹੋਏ ਹਨ ਜਿਹੜੇ ਦੋਵੇਂ ਭਰਾ ਸਨ ਇਹ ਪੁਰਾਣ ਦੇ ਰਾਜਪੂਤ ਬੜੇ ਬਹਾਦਰ ਪੁੱਤਰ ਸਨ ਸੋ ਸਾਧ ਸੰਗਤ ਜੀ ਇਹ ਲੱਖੀ ਜੰਗਲ ਦੇ ਵਿੱਚ ਰਹਿੰਦੇ ਸਨ ਤੇ ਲੱਖੀ ਇਹਨਾਂ ਨੇ ਅਕਬਰ ਦਾ ਵੱਲ ਨੂੰ ਜਿਹੜਾ ਮਾਮਲਾ ਜਾਂਦਾ ਸੀ ਨਾ ਕਾਬਲ ਦੇ ਲੋਕਾਂ ਦਾ ਉਹ ਜਾਣ ਲੱਗਿਆਂ ਲੁੱਟ ਲਿਆ ਕਰਦੇ ਜਦੋਂ ਇਸ ਗੱਲ ਦਾ ਪਤਾ ਅਕਬਰ ਨੂੰ ਪਤਾ ਲੱਗਾ ਤੇ ਅਕਬਰ ਨੇ 5000 ਫੌਜਾਂ ਦੀ ਫੌਜ ਦੇ ਕੇ ਆਪਣੇ ਕੁਝ ਸੰਤਰੀਆਂ ਮੰਤਰੀਆਂ ਨੂੰ ਇਹਨਾਂ ਤੇ ਚੜ੍ਹਾਈ ਕੀਤੀ ਇਹ ਦੋਵੇਂ ਭਰਾ ਏਡੇ ਵੱਡੇ ਯੋਧੇ ਸਨ ਸਾਧ ਸੰਗਤ ਜੀ ਇਹਨਾਂ ਦੋਵਾਂ ਵੱਡੇ ਯੋਧਿਆਂ ਨੇ 5000 ਦੀ ਫੌਜ ਦੇ ਨਾਲ ਟਾਕਰਾ ਕਰਕੇ ਉਹਨਾਂ ਨੂੰ ਵੀ ਜਿੱਤ ਲਿਆ ਤੇ ਇਹ ਬੜੀ ਬਹਾਦਰੀ ਦੇ ਨਾਲ ਕੱਟ ਕੱਟ ਕੇ ਮਰੇ ਆਪਣੇ ਆਪ ਦੇ ਵਿੱਚ ਇਹਨਾਂ ਹਾਰ ਨਹੀਂ ਮੰਨੀ ਸੋ ਇਸ ਪ੍ਰਕਾਰ ਫਿਰ ਜਿਹੜੇ ਭਾਈ ਨੱਥਾ ਤੇ ਅਬਦੁੱਲਾ ਜੀ ਸਨ ਉਹਨਾਂ ਨੇ ਸਾਧ ਸੰਗਤ ਜੀ ਇਹਨਾਂ ਦੀ ਵਾਰ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਗਾ ਕੇ ਸੁਣਾਈ ਵਾਰ ਦੇ ਬੋਲ ਹਨ ਜੋਧੇ ਵੀਰ ਪੁਰਬਾਣੀਏ ਦੋ ਗੱਲਾਂ ਕਰੀਆਂ ਕਰਾਰੀਆਂ ਫੌਜਾਂ ਚੜ੍ਹਾਈਆਂ ਬਾਦਸ਼ਾਹ ਅਕਬਰ ਨੇ ਭਾਰੀਆਂ ਸਨਮੁਖ ਹੋਏ ਰਾਜਪੂਤ ਸੁਰਤੀ ਰਣਕਾਰੀਆਂ ਧੂ ਮਿਆਨੋ ਕੱਢੀਆਂ ਬਿਜਲ ਜਿਉਂ ਚਮਕਾਰੀਆਂ ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ ਇਹੀ ਕੀਤੀ ਜੋਧ ਵੀਰ ਪਾਤ ਸਾਹੀ ਗੱਲਾਂ ਸਾਰੀਆਂ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਇਹਨਾਂ ਦੀਆਂ ਵਾਰਾਂ ਛੇਵੇਂ ਪਾਤਸ਼ਾਹ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਜਦੋਂ ਇਹ ਵਾਰ ਸੁਣਾਈ ਗਈ ਇਸ ਵਾਰ ਦੀ ਧੁਨ ਨੂੰ ਛੇਵੇਂ ਪਾਤਸ਼ਾਹ ਜੀ ਨੇ ਪਸੰਦ ਕਰਕੇ ਰਾਮਕਲੀ ਕੀ ਵਾਰ ਦੇ ਉੱਪਰ ਸਿੱਖਾਂ ਨੂੰ ਗਾਉਣ ਦਾ ਹੁਕਮ ਕੀਤਾ ਹੈ ਸੋ ਇਸ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਦਾ ਸਿਰਲੇਖ ਤੀਸਰੇ ਪਾਤਸ਼ਾਹ ਮਹਾਰਾਜ ਜੀਆਂ ਦਾ ਆ ਰਿਹਾ ਹੈ ਤੀਸਰੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੇ ਕੋਈ ਸਿਰਲੇਖ ਹੋਰ ਪੌੜੀ ਤੇ ਆਵੇ ਤੇ ਉਹ ਹੋਰ ਦੂਜੇ ਗੁਰੂ ਸਾਹਿਬਾਨ ਦੀ ਜਾਣਨੀ ਪਰ ਜਿਹਦੇ ਤੇ ਸਿਰਲੇਖ ਨਾ ਆਵੇ ਉਹ ਪੌੜੀ ਤੀਸਰੇ ਪਾਤਸ਼ਾਹ ਮਹਾਰਾਜ ਜੀਆਂ ਦੀ ਜਾਣਨੀ ਹਾਂਜੀ
1: ਸਲੋ ਸਾਧ ਸੰਗਤ ਜੀ ਇਹ ਜੋ ਵਾਰ ਆਪਾਂ ਆਰੰਭ ਕਰਨ ਲੱਗੇ ਆ ਇਹ ਵਾਰ ਦੇ ਪੌੜੀ ਹੈ ਨਾ ਜਿਹੜੀ ਉਹਦੇ ਪਿੱਛੇ ਸਤਿਗੁਰੂ ਜੀ ਨੇ ਲਿਖਿਆ ਹੋਇਆ ਹੈ ਕਿ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਪਹਿਲੀ ਪੌੜੀ ਦੇ ਨਾਲ ਉਚਾਰਨ ਕੀਤਾ ਹੈ ਸਤਿਗੁਰੂ ਜੀ ਨੇ ਲਿਖਤੀ ਰੂਪ ਦੇ ਵਿੱਚ ਤੇ ਹੁਕਮ ਕਰ ਦਿੱਤਾ ਸਤਿਗੁਰੂ ਜੀ ਨੇ ਕਿ ਗੁਰੂ ਕੇ ਸਿੱਖੋ ਇਹ ਵਾਰ ਦੀਆਂ 21 ਪੌੜੀਆਂ ਨੇ 21 ਪੌੜੀਆਂ ਦੇ ਨਾਲ ਹੀ ਇਹ ਬਚਨ ਉਚਾਰਨ ਕਰਨੇ ਨੇ ਛੇਵੇਂ ਪਾਤਸ਼ਾਹ ਜੀ ਨੇ ਵੀ ਹੁਕਮ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ ਤੇ ਗੁਰੂ ਕੇ ਸਿੱਖੋ ਲਿਖਤੀ ਰੂਪ ਦੇ ਵਿੱਚ ਮਿਲਦਾ ਹੈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਆਪਣੀ ਕਥਾ ਦੇ ਵਿੱਚ ਵੀ ਦੱਸਿਆ ਅਤੇ ਗਿਆਨੀ ਚੰਦਾ ਸਿੰਘ ਜੀ ਜੋ ਟਕਸਾਲ ਦੇ ਹੀ ਮਹਾਂਪੁਰਖ ਸਨ ਫਿਰ ਗਿਆਨੀ ਅਮੀਰ ਸਿੰਘ ਜੀ ਸੰਤ ਗਿਆਨੀ ਅਮੀਰ ਸਿੰਘ ਜੀ ਉਹਨਾਂ ਨੇ ਵੀ ਦੱਸਿਆ ਕਿ ਸਤਿਗੁਰੂ ਜੀ ਦਾ ਹੁਕਮ ਫਿਰ ਟਕਸਾਲ ਦੇ ਮੁਖੀ ਹੀ ਹੋਏ ਨੇ ਡਾਕਟਰ ਭਾਈ ਵੀਰ ਸਿੰਘ ਜੀ ਟਕਸਾਲ ਦੇ ਮੁਖੀਆਂ ਦੇ ਵਿੱਚੋਂ ਹੀ ਹੋਏ ਨੇ ਬੜੇ ਨਾਮ ਰਸੀ ਰੂਹ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨੇ ਵੀ ਆਪਣੀ ਜਿਹੜੀ ਪੋਥੀ ਲਿਖੀ ਹੈ ਨਾ ਸਟੀਕ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ

ਵੀ ਲਿਖਿਆ ਹੋਇਆ ਤੇ ਸਤਿਗੁਰੂ ਜੀ ਦਾ ਇਸ਼ਾਰਾ ਹੈ, ਹੁਕਮ ਹੈ ਕਿ ਗੁਰੂ ਕੇ ਸਿੱਖੋ। ਇਹ ਜਿਹੜੀ ਰਹਾਉ ਦੀ ਪੰਕਤੀ ਹੈ ਜਾਂ ਇਹ ਪੰਕਤੀ ਹੈ, ਇਹ ਹਰੇਕ ਪੌੜੀ ਦੇ ਅਖੀਰ ਦੇ ਵਿੱਚ ਪੜ੍ਹਨੀ ਹੈ। ਜਿਵੇਂ ਪਹਿਲੀ ਪੌੜੀ ਹੈ ਨਾ, ਉਹਦੇ ਅਖੀਰ ਦੇ ਵਿੱਚ ਬਚਨ ਆਏ ਨੇ ਕਿ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ, ਧਿਆਈ ਜਾਈ ਪਾਈ ਇਤ ਆਦਿਕ। ਇਸੇ ਹੀ ਤਰ੍ਹਾਂ ਸਾਰੀਆਂ ਪੌੜੀਆਂ ਦੇ ਪਿੱਛੇ ਆਉਣਾ ਹੈ ਤੇ ਜਿਹੜੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਪੰਕਤੀ ਹੈ ਨਾ ਜਿਹੜੀ, ਇਹ ਨਾਲ ਜੁੜਦੀ ਹੈ। ਇਸ ਕਰਕੇ ਸਤਿਗੁਰੂ ਜੀ ਦਾ ਹੁਕਮ, ਛੇਵੇਂ ਪਾਤਸ਼ਾਹ ਜੀ ਨੇ ਵੀ ਹੁਕਮ ਕੀਤਾ, ਪੰਜਵੇਂ ਪਾਤਸ਼ਾਹ ਜੀ ਨੇ ਵੀ

ਨੇ ਦਮਦਮਾ ਸਾਹਿਬ ਵਿਖੇ ਵੀ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਫਿਰ ਦਮਦਮੀ ਟਕਸਾਲ ਦੇ ਵਿੱਚ ਮਹਿਤਾ ਵਿਖੇ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਦਾਸ ਦੇ ਵਿਦਿਆ ਗੁਰੂ ਉਸਤਾਦ ਸੋਧੀ ਜੀ, ਕਹਿਣ ਤੋਂ ਭਾਵ ਕਿ ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਉਹਨਾਂ ਨੇ ਵੀ ਇਹ ਦਾਸ ਨੂੰ ਤੇ ਜਾਂ ਜਿਹੜੇ ਵਿਦਿਆਰਥੀ ਪੜ੍ਹਦੇ ਸਨ ਉਹਨਾਂ ਨੂੰ ਦੱਸਿਆ। ਕਹਿਣ ਤੋਂ ਭਾਵ ਕਿ ਗੁਰੂ ਕਾ ਹੁਕਮ ਹੈ। ਕਈ ਵਾਰ ਆਪਣੀ ਮਨ ਮਰਜ਼ੀ ਕਰਨ ਵਾਲੇ ਕਹਿ ਦਿੰਦੇ ਨੇ ਕਿ ਲਿਖਿਆ ਨਹੀਂ ਹੋਇਆ, ਇਸ ਕਰਕੇ ਨਹੀਂ ਪੜ੍ਹਨਾ। ਨਹੀਂ, ਗੁਰੂ ਕੇ ਪਿਆਰ ਸਤਿਗੁਰੂ ਜੀ ਦਾ ਹੁਕਮ ਹੈ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਪੜ੍ਹੋ ਜੀ।

0: ਆਪ ਗੁਰ ਸ਼ਬਦ ਧਿਆਈ ਵਾਹੂ ਵਾਹੂ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ।
1: ਸਤ ਸੰਗਤ ਜੀ, ਜਿਵੇਂ ਗਿਆਨੀ ਜੀ ਰਸਨਾ ਤੋਂ ਆਪ ਜੀ ਨੇ ਸੁਣਿਆ ਪਹਿਲਾਂ ਵੀ ਕਿ ਇਹ ਜਿਹੜੀ ਪੰਕਤੀ ਹੈ ਦੁਬਾਰਾ ਦੁਬਾਰਾ ਪੜ੍ਹਨੀ ਹੈ। ਜਿੰਨੀਆਂ 21 ਪੌੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਇਸ ਦੀਆਂ ਆਉਣਗੀਆਂ ਇਸ ਰਾਮਕਲੀ ਦੀ ਵਾਰ ਦੇ ਵਿੱਚ, 21 ਵਾਰ ਇਹ ਪੰਕਤੀ ਪੜ੍ਹਨੀ ਹੈ। ਆਪ ਜੀ ਨੂੰ ਮਰਿਆਦਾ ਬਾਰੇ ਗਿਆਨੀ ਜੀ ਨੇ ਦੱਸਿਆ। ਹੁਣ ਆਪ ਜੀ ਨੂੰ ਬੇਨਤੀ ਹੈ ਪੋਥੀਆਂ ਤੇ ਧਿਆਨ ਦਿੱਤਾ ਜਾਵੇ। ਜਦੋਂ ਇਹ ਪਹਿਲੀ ਪੌੜੀ ਆਪ ਜੀ ਦਰਸ਼ਨ ਕਰ ਰਹੇ ਹੋ, ਇਹਦੇ ਵਿੱਚ ਇੱਕ ਸ਼ਬਦ ਸਾਧ ਸੰਗਤ ਜੀ ਲਿਖਿਆ ਹੈ, ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ, ਇਹਦੇ ਅੱਗੇ ਇੱਕ ਦਾ ਚਿੰਨ ਲੱਗਾ ਹੈ। ਫਿਰ ਅੱਗੇ ਪੰਕਤੀ ਸ਼ੁਰੂ ਹੁੰਦੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਫਿਰ ਅੱਗੇ ਇੱਕ ਦਾ ਚਿੰਨ ਲੱਗਾ ਹੋਇਆ ਤੇ ਅੱਗੇ ਰਹਾਓ। ਰਹਾਓ ਦਾ ਮਤਲਬ ਕੀ ਹੁੰਦਾ? ਜਦੋਂ ਆਪਾਂ ਕੀਰਤਨ ਕਰਦੇ ਹਾਂ, ਰਹਾਓ ਵਾਲਾ ਜਿਹੜਾ ਬੰਦ ਹੁੰਦਾ ਸਾਧ ਸੰਗਤ ਜੀ ਅੰਤਰਾ ਹੁੰਦਾ, ਉਹਨੂੰ ਬਾਰ ਬਾਰ ਗਾਇਆ ਜਾਂਦਾ ਤੇ ਬਾਕੀ ਉਹ ਮੁੱਖ ਰਹਿੰਦਾ ਤੇ ਸਾਰੇ ਸ਼ਬਦ ਨੂੰ ਜਿਹੜਾ ਉਹਦੇ ਦੁਆਲੇ ਬਾਰ ਬਾਰ ਪੰਕਤੀ ਨੂੰ ਬਦਲ ਕੇ, ਪਰ ਰਹਾਓ ਵਾਲਾ ਬੰਦ ਜਿਹੜਾ ਉਹ ਇੱਕੋ ਹੀ ਰਹਿੰਦਾ, ਉਹਨੂੰ ਬਾਰ ਬਾਰ ਕੀਰਤਨੀਏ ਸਿੰਘ ਪੜ੍ਹਦੇ ਤੇ ਜਿਹੜੇ ਬਾਕੀ ਹੁੰਦੇ ਸਾਧ ਸੰਗਤ ਦੀ ਪੰਕਤੀਆਂ ਉਹਨਾਂ ਨੂੰ ਬਦਲ ਬਦਲ ਕੇ, ਜਿਵੇਂ ਹਰ ਵਾਰੀ ਨਵਾਂ ਅਗਲਾ ਜਿਹੜਾ ਪਦਾ ਆਰੰਭ ਹੁੰਦਾ ਉਹਨੂੰ ਸੁਣਾਇਆ ਜਾਂਦਾ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਰਹਾਓ ਪਦ ਦਾ ਜੇ ਤੁਸੀਂ ਅਰਥ ਮਹਾਨ ਕੋਸ਼ ਦੇ ਵਿੱਚ ਪੜੋਗੇ, ਜਦੋਂ ਮਹਾਨ ਕੋਸ਼ ਆਪ ਜੀ ਦਰਸ਼ਨ ਕਰੋਗੇ, ਰਹਾਓ ਪਦ ਦਾ ਆਪ ਜੀ ਅਰਥ ਪੜੋਗੇ, ਉੱਥੇ ਭਾਈ ਕਾਨ ਸਿੰਘ ਨਾਭਾ ਨੇ ਵੀ ਲਿਖਿਆ ਕਿ ਰਹਾਓ ਪਦ ਦਾ ਲਿਖਣ ਦਾ ਮਤਲਬ ਇਹ ਪੰਕਤੀ ਦੁਬਾਰਾ ਦੁਬਾਰਾ ਪੜ੍ਹਨੀ। ਔਰ ਇੱਕ ਇਹ ਮੁੱਖ ਪ੍ਰਮਾਣ ਆਪ ਜੀ ਨੇ ਵੇਖ ਲਿਆ, ਇੱਕ ਅੰਕ ਇੱਥੇ ਵੀ ਲਿਖਿਆ ਤੇ ਰਹਾਓ ਪਦ ਤੋਂ ਪਹਿਲਾਂ ਵੀ ਲਿਖਿਆ। ਅਗਲੀਆਂ ਪੌੜੀਆਂ ਦੇ ਵਿੱਚ ਆਪ ਜੀ ਇਹ ਜਿਹੜਾ ਰਹਾਓ ਪਦ, ਨਾ ਤਾਂ ਰਹਾਓ ਇੱਥੇ ਆਪ ਜੀ ਦਰਸ਼ਨ ਕਰੋਗੇ ਤੇ ਨਾ ਹੀ ਜਿਹੜਾ ਰਹਾਓ ਤੋਂ ਪਹਿਲਾਂ ਇੱਕ ਆਇਆ ਇਹ ਵਾਲਾ ਏਕਾ ਜਾਂ ਦੂਜਾ ਦੋ ਸ਼ਬਦ ਅੱਗੇ ਨਹੀਂ ਆਵੇਗਾ। ਪੌੜੀ ਦੇ ਜਿਹੜੀਆਂ ਪੰਕਤੀਆਂ ਹਨ, ਪੰਜ ਪੰਕਤੀਆਂ, ਉਹਨਾਂ ਪੰਜਾਂ ਪੰਕਤੀਆਂ ਦੇ ਵਿੱਚ ਜਦੋਂ ਛੇਵੀਂ ਪੰਕਤੀ ਹੈ ਉਹ ਆਪਾਂ ਆਪਣੇ ਕੋਲੋਂ ਪੜ੍ਹਨੀ ਹੈ, ਪੰਜਵੀਂ ਪੰਕਤੀ ਤੋਂ ਬਾਅਦ ਚ ਅੱਗੇ 2, 3, 4, 21 ਤੱਕ ਅੰਕ ਆਉਣਗੇ, ਪਰ ਇਹ ਜਿਹੜੀ ਵਾਹੋ ਵਾਹੋ ਵਾਲੀ ਪੰਕਤੀ ਹੈ ਇਹ ਦੁਬਾਰਾ ਦੁਬਾਰਾ ਨਹੀਂ ਆਵੇਗੀ। ਸੋ ਸਾਧ ਸੰਗਤ ਜੀ, ਇੱਕ ਇੱਥੇ ਹੇਰਾਫੇਰੀ ਕੀਤੀ ਗਈ ਹੈ ਜਿਹੜੀ ਸਿੱਧੇ ਰੂਪ ਦੇ ਵਿੱਚ ਮੈਂ ਨਾ ਲੈਣ ਤੋਂ ਨਾ ਸਾਧ ਸੰਗਤ ਜੀ ਦੇ ਝਿਜਕਾਂ ਤੇ ਭਾਈ ਆਪਣਾ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਇਹ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਚੀਜ਼ ਛੇੜੀ ਸੀ ਕਿ ਇਹ ਪੰਕਤੀਆਂ ਨਹੀਂ ਹਨ। ਸੋ ਜੇ ਆਪਾਂ ਪੁਰਾਣੀਆਂ ਗ੍ਰੰਥਾਂ ਨੂੰ ਕਿਤਾਬਾਂ ਨੂੰ ਪੜ੍ਹਦੇ ਹਾਂ, ਹੁਣ ਉੱਤੇ ਸਿਰਲੇਖ ਕੀ ਆਇਆ, ਜੋਧੇ ਵੀਰੇ ਪੂਰ ਬਾਣੀ ਕੀ ਧੁਨੀ। ਹੁਣ ਜੋਧੇ ਤੇ ਵੀਰੇ ਪੂਰ ਬਾਣੀ ਦੀ ਲਿਖੀ ਹੋਈ ਜਿਹੜੀ ਸਾਧ ਸੰਗਤ ਦੀ ਵਾਰ ਹੈ, ਸਾਨੂੰ ਉਹਦੀ ਖੋਜ ਹੈ ਵੀ ਉਹ ਖੋਜ ਕਰਨੀ ਪਵੇਗੀ ਵੀ ਉਹਦੀ ਖੋਜ ਹੈ ਕਰਨੀ ਚਾਹੀਦੀ ਵੀ ਉਹਦੇ ਚ ਕਿੰਨੀਆਂ ਪੰਕਤੀਆਂ ਸਨ। ਉਹਦੇ ਵਿੱਚ ਸਾਧ ਸੰਗਤ ਦੀ ਪੰਕਤੀਆਂ ਨੇ 6 ਤੇ ਇਹਨਾਂ ਨੇ 5 ਪੰਕਤੀਆਂ ਨੂੰ ਲਿਖਿਆ, 1 ਪੰਕਤੀ ਵਿੱਚੋਂ ਖਾ ਗਏ ਨੇ। ਉਹ ਪੰਕਤੀ ਖਾ ਕੇ ਤੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਵੀ 5 ਹੀ ਪੰਕਤੀਆਂ ਚਾਹੀਦੀਆਂ, ਕਿਉਂਕਿ ਆਪ ਜੀ ਇਹ ਪੌੜੀ ਦੀ ਪਹਿਲੀ ਵਾਰ ਦੇ ਪੰਕਤੀਆਂ ਗਿਣੋਗੇ ਨਾ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੋਂ ਪਹਿਲਾਂ 5 ਪੰਕਤੀਆਂ ਨੇ, 6ਵੀਂ ਪੰਕਤੀ ਇਹ ਬਣਦੀ ਹੈ। ਸੋ ਜੇ 6ਵੀਂ ਪੰਕਤੀ ਇਹ ਬਣਦੀ ਹੈ ਤੇ ਉਸ ਵਾਰ ਦੀ ਧੁਨ ਦੇ ਨਾਲ ਵੀ ਤਾਂ ਹੀ ਮਿਲਣੀ ਜੇ 6 ਪੰਕਤੀਆਂ ਬਣਨਗੀਆਂ, ਤੇ ਜੇ 5 ਰਹਿ ਗਈਆਂ ਫਿਰ ਤੇ ਧੁਨ ਵੀ ਟੁੱਟ ਗਈ, ਉੱਤੇ ਗੁਰੂ ਕਾ ਬਚਨ ਜਿਹੜਾ ਲਿਖਿਆ ਉਹ ਵੀ ਟੁੱਟ ਗਿਆ ਤੇ ਜਿਹੜਾ ਸਿੱਖ ਹੁਕਮ ਵਜਾ ਰਹੇ ਨੇ, ਜਿਵੇਂ ਆਪ ਜੀ ਨੇ ਸੁਣਿਆ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ, ਦਮਦਮੇ ਟਕਸਾਲ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਬਿਲਕੁਲ ਨਿਰੰਤਰ ਇਸ ਪੰਕਤੀ ਨੂੰ ਹਰ ਪੌੜੀ ਦੇ ਨਾਲ ਪੜ੍ਹਦੀ ਆ ਰਹੀ ਹੈ। ਸੰਪਰਦਾਈ ਟਕਸਾਲ ਭਾਈ ਮਨੀ ਸਿੰਘ ਵਾਲੀ ਟਕਸਾਲ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਦੀਆਂ ਹੁਣਾਂ ਨੇ 67 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, 67 ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, 27 ਕਥਾ ਸਾਧ ਸੰਗਤ ਜੀਓ ਉਹਨਾਂ ਨੇ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਗ੍ਰੰਥ ਦੀਆਂ ਕੀਤੀਆਂ। ਉਹਨਾਂ ਮਹਾਂਪੁਰਖਾਂ ਦੇ ਵੀ ਲਿਖੀ ਹੋਈ ਅਮੀਰ ਭੰਡਾਰ ਦੇ ਵਿੱਚ ਆਪ ਜੀ ਪੜ੍ਹ ਸਕਦੇ ਹੋ ਕਿ ਇਹ ਪੰਕਤੀ ਦੁਬਾਰਾ ਦੁਬਾਰਾ ਪੜ੍ਹਨੀ। 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਿਨਾਂ ਨਾਗਾ ਇੱਕ ਵੀ ਛੁੱਟੀ ਕੀਤੇ ਬਿਨਾਂ ਕੀਰਤਨ ਦੀ ਹਾਜ਼ਰੀ ਭਰਨ ਵਾਲੇ ਤੇ ਅੱਜ ਵੀ ਜਿਨ੍ਹਾਂ ਦੇ ਨਾਂ ਦੇ ਨਾਲ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਅਰਦਾਸ ਹੁੰਦੀ ਹੈ ਉਹ ਇੱਕੋ ਹੀ ਮਹਾਂਪੁਰਖ ਹੈ, ਸ਼੍ਰੀਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ। ਉਹਨਾਂ ਦਾ ਉਹਨਾਂ ਨੇ ਇੱਕ ਗ੍ਰੰਥ ਆਪਣਾ ਲਿਖਿਆ, ਹੁਕਮ ਕੀਤਾ ਹੈ ਕਿ ਉਹ ਗ੍ਰੰਥ ਨੂੰ ਦੁਬਾਰਾ ਅੱਗੇ ਉਹਦੀ ਕੋਈ ਕਾਪੀ ਤਿਆਰ ਨਾ ਕੀਤੀ ਜਾਵੇ, ਉਹਨਾਂ ਦੇ ਸਥਾਨ ਤੇ ਸੇਵਾ दर्शन करन दा सुभाग मिलिया, सेवा करन दा सुभाग मिलिया। उथे भी उन्होंने साध संगत जी ये बचन लिखे हन, उन्हां दा ग्रंथ अपना ही लिखिया होया। वो अगे उन्होंने कहा कि इहदी कोई कापी उतारा नहीं करना। सो जे आपां होर बेअंत पिछे जाइए, निहंग सिंह जिन्ने दाल पंथ ने, बुढ़ा दल, तरना दल, जां साध संगत जी जिन्नियां भी गुरु काल तों चल रही संपरदावां हन, उह सारियां इस पंक्ति नूं पढ़दियां ने। जिन्हां ने हेराफेरी कीती है उन्हां नूं साध संगत जी उन्हां ने प्रचारन दा जतन ते कीता है, पर उन्हां दी चोरी गुरु का सिख फड़ लैंदा है। सो साध संगत जी मैं आप जी नूं जोधे वीरे वाली जिहड़ी उह लिखी हुई वार है उहदी भी पंक्तियां सुणावांगा, ते केड़ी पंक्ति खादी है वह आप जी नूं दसदा हां। जोधे वीर पुरबाणीए दो गल्लां करीन करारियां, जोधे ते वीरे दोवां ने बड़ियां गल्लां करारियां कीतियां। जोधे वीर पुरबाणीए दो गल्लां करीन करारियां, फौजां चाढ़ियां बादशाह अकबर ने भारियां, सनमुख होए राजपूत शुरती रणकारियां। इथे तीन पंक्तियां हो गईयां, चौथी पंक्ति विचों खा ली है। चौथी पंक्ति साध संगत जी है, धू म्यानो कढ़ियां बिजल ज्यों चमकारियां, इंद्र सने अपछरा मिल करन जोहारियां, एही कीती जोध वीर पातशाही गल्लां सारियां। इन्हां विचों एक पंक्ति खा ली है, जिहड़ी पंक्ति खाधी है ना उह साध संगत जी उस वार दी खा के ते नाल इथों भी खाधी है। पहली पौड़ी दे विच छे पंक्तियां ने, अगलियां च पंज पंज ने, तो उन्होंने वार जिहड़ी उस वार दियां पौड़ियां ही पंज कर दित्तियां। सो नाल दी नाल मैं एक होर इस तों अगला प्रमाण रूप बेनती करा। आप जी ने अखीरलियां दो पंक्तियां दर्शन कीते हन, आपे वेखै सुने आप गुर शब्द त्याई। फिर अगली पंक्ति है, वाह वाह सच्चे पातशाह तू सच्ची नाई। पर जे आप जी नूं बेनती करा अगले अंग ते आण के वार दूसरी दी जदों पौड़ी दी संपूर्णता ही हुंदी है, सो साध संगत जी जिथे दूसरी पौड़ी दी संपूर्णता ही हुंदी है उथे आप जी एक ते पंक्तियां दी गिणती करो, पंक्तियां पंज ही ने। ते जिहड़ी चौथी पंक्ति है, सबना तेरा जोर है जो भावै तिवै चलाही, इथे पिछले दे नाल तुकांत बुझाही अगे चलाही। फिर अखीरली पंक्ति दा तुकांत नहीं मिलदा, तुद जेवड़ मैं नाहिको किस आख सुनाई। हुण इन्नी गल कहता पिछली पंक्ति दा दो पंक्तियां दा तुकांत मिलदा, आपां पिछे पढ़दे आए आ, फिर अखीरली पंजवीं पंक्ति दा ते तुकांत ही नहीं मिलदा। फिर तुकांत जिहड़े साध संगत जी जदों ना मिलिया तां जिहड़े कावरत नाल उह गुरबाणी नूं अधूरा कहणगे, नहीं। सो सच्चे पातशाह महाराज छेवें पातशाह जी दा हुक्म जिवें आप जी नूं ग्यानी जी ने दस्या है, सो उस दे तहत साध संगत जी आपां सारिआं नूं जदों इह पंक्ति दूजी पौड़ी दी मैं पंक्ति पढ़ लगा हां, तुद जेवड़ मैं नाहिको किस आख सुनाई, वाह वाह सच्चे पातशाह तू सच्ची नाई। वो आप ही साध संगत जी अपनी रसना तो ओ वाली पंक्ति निकलेगी जदों असीं अपने किसे गुरमुख उस्ताद दे कोल बैठ के पढ़े होवांगे। बेअंत प्रमाण इस गल ते होर भी दिते जा सकते हैं। सो गरीब नवाज सच्चे पातशाह महाराज करन समय की लियाकत नूं पछाणदिआं होइआं जे किसी नूं शंका होवे, कदी भी किथे भी इत्थे इस विषय ते साध संगत जी असीं संवाद करन वास्ते तैयार हाँ। गरीब नवाज कृपा कर रहे हन। रहाओ वाला पद मेन साध संगत जी, रहाओ दा अर्थ जदों आप जी गुरबाण भाईवां कान सिंह नाभा दी लिखी हुई पोथी किताब दे विचों पढ़न दा यतन करोंगे महान कोश चों, रहाओ दे अर्थ ते आप जी नूं लिखे हुए बचन मिलणगे। हांजी।

0: ਆਪੇ ਸ੍ਰਿਸ਼ਟ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਅਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝ ਸੀ ਸੱਚਾ ਸ਼ਬਦ ਪਤੀਨੀ।
1: ਦੋਵੇਂ ਪਾਠ ਗਣੀਨੀ ਪਹਿਲਾਂ ਅਣਾਣੇ ਨਾਲ ਫਿਰ ਅਗਲਾ ਅੱਖਰ ਨੰਨਾ ਹੈ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤੇ ਹਨ ਗਣੀਨੀ ਪਤੀਨੀ ਧਿਆਨ ਦੇ ਨਾਲ ਹੀ ਉਚਾਰਨ ਕਰਨੇ।

ਇਹ ਸਲੋਕ ਇਹ ਵੀ ਕਬੀਰ ਜੀ ਦੇ ਫੇਰ ਸਲੋਕਾਂ ਦੇ ਵਿੱਚ ਆਵੇਗਾ। ਸੋ ਸਾਧ ਸੰਗਤ ਜੀ, ਇਸ ਹੁਣ ਇੱਥੇ ਤੀਸਰੇ ਪਾਤਸ਼ਾਹ ਮਹਾਰਾਜ ਦੀਆਂ ਦਾ ਸਿਰਲੇਖ ਹੈ, ਉੱਥੇ ਭਗਤ ਕਬੀਰ ਜੀ ਦੇ ਸਿਰਲੇਖ ਹੇਠ ਆਵੇਗਾ।

ਚੁਨ ਕੱਚ ਪਾਠ ਚੱਚੇ ਦੀ ਔਂਕੜ ਦੇ ਨਾਲ ਕੱਚ ਨਿਕੱਚ ਜਿਹੜਾ ਛਪਿਆ ਹੈ ਜਿੱਥੇ ਵੀ ਗੁਰਬਾਣੀ ਚ ਆਵੇ ਕੱਚੁਨ ਕੱਚ ਪਾਠ ਹੀ ਕਰਨਾ। ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ। ਇੱਥੇ ਵਿਸ਼ਰਾਮ ਵਿਣ ਮੰਨੇ ਕੱਚੁਨ ਕੱਚ।

ਧਿਆਨ ਦੇ ਸਹਿਤ ਪੜ੍ਹਿਆ ਅਤੇ ਸੁਣਿਆ। ਇਹ ਤੀਜੀ ਪੌੜੀ ਹੈ ਜਿਹਦੇ ਵਿੱਚ ਸਤਿਗੁਰੂ ਜੀ ਨੇ ਉੱਪਰ ਵਾਲਾ ਪ੍ਰਕਰਨ ਹੋਰ ਰੱਖਿਆ ਹੈ ਅਤੇ ਫਿਰ ਪੌੜੀ ਦੇ ਅਖੀਰ ਦੇ ਵਿੱਚ ਜਾ ਕੇ ਪਿਆਈ ਅਤੇ ਜਿਹੜੀ ਪਿੱਛੇ ਪੰਕਤੀ ਉਚਾਰਨ ਕਰਨੀ ਹੈ ਗੁਰੂ ਕੇ ਹੁਕਮ ਦੇ ਅਨੁਸਾਰ, ਵਾਹ ਵਾਹ ਸੱਚੇ ਪਾਤਸ਼ਾਹ ਤੂੰ

ਤੇ ਜਿਹੜੀ ਛੇਵੀਂ ਪੰਕਤੀ ਦਾ ਹੁਕਮ ਹੈ ਸਤਿਗੁਰੂ ਜੀ ਦਾ ਉਹ ਇਹਦੇ ਨਾਲ ਮਿਲਦੀ ਹੈ ਅਖੀਰਲੀ ਪੰਕਤੀ ਦੇ ਵਿੱਚ। ਉੱਪਰ ਵਾਲੀਆਂ ਪੰਕਤੀਆਂ ਆਪ ਜੀ ਨੇ ਪੜ੍ਹੀਆਂ, ਵਡਿਆਈ ਮਿਲਾਈ ਹੈ ਤੇ ਫੇਰ ਪਿਆਈ ਪਿਛਲੀ ਪੰਕਤੀ ਦੇ ਵਿੱਚ ਆਪ ਜੀ ਨੇ ਪੜ੍ਹਿਆ। ਇਸ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ, ਇਸ਼ਾਰੇ ਮਾਤਰ ਲਿਖਿਆ ਵੀ ਹੋਇਆ, ਇਸ ਕਰਕੇ ਗੁਰੂ ਕਾ ਹੁਕਮ ਮੰਨਣਾ ਹੈ, ਗੁਰੂ ਕੇ ਹੁਕਮ ਨੂੰ ਮੰਨ ਕੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਪਹਿਲਾਂ ਦੱਸਦਿਆਂ ਦਾਸ ਭੁੱਲ ਗਿਆ ਕਿ ਮਹਾਂਪੁਰਖਾਂ ਦੇ ਪਾਸ ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ, ਕਿਸੇ ਸਿੰਘ ਨੇ ਆ ਕੇ ਬੇਨਤੀ

0: ਕਿਹਾ ਕਿ ਭਾਈ ਸਤਿਗੁਰੂ ਜੀ ਦੀ ਖੁਸ਼ੀ ਤਾਂ ਮਿਲੇਗੀ ਜੇ ਤੂੰ ਦੁਬਾਰਾ ਇਹ ਵਾਰ ਪੜ੍ਹੇ ਤਾਂ ਪਾਠ ਸੰਪੂਰਨ ਹੋ ਸਕਦਾ ਹੈ। ਇਸ ਕਰਕੇ ਗੁਰੂ ਕੇ ਸਿੱਖੋ, ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੀ ਭੈ ਭਾਵਨੀ ਸੀ, ਗੁਰੂ ਕਾ ਹੁਕਮ ਮੰਨਦੇ ਸਨ ਅਤੇ ਹੋਰ ਸੰਗਤਾਂ ਨੂੰ ਦੱਸਦੇ ਰਹੇ, ਉਹਨਾਂ ਨੇ ਇਹ ਹੁਕਮ ਕੀਤਾ, ਨਾਲ ਦੱਸਿਆ ਕਿ ਸਤਿਗੁਰੂ ਜੀ ਦਾ ਹੁਕਮ ਹੈ। ਇਸ ਕਰਕੇ ਗੁਰੂ ਕੇ ਹੁਕਮ ਨੂੰ ਮੰਨਣਾ ਹੈ ਹਰੇਕ ਗੁਰੂ ਕੇ ਸਿੱਖ ਨੇ। ਸਤਿਗੁਰੂ ਜੀ ਦੇ ਕਹੇ ਹੋਏ, ਸਤਿਗੁਰੂ ਜੀ ਦੇ ਜੋ ਗੁਰੂ ਕੀ ਬਾਣੀ ਗੁਰਬਾਣੀ ਦੇ ਉੱਤੇ ਸਵਾਲ ਕੋਈ ਨਹੀਂ ਕਰਨਾ, ਗੁਰੂ ਕੇ ਸਿੱਖ ਨੇ ਹੁਕਮ ਮੰਨਣਾ ਹੈ ਗੁਰੂ ਕਾ। ਹਾਂਜੀ।
1: ਸਲੋਕ ਮਹੱਲਾ ਤੀਜਾ। ਬਾ ਬਾਣੀਆ ਕਹਾਣੀਆ ਪੁੱਤ ਸਪੁੱਤ ਕਰੇ ਨ।
2: ਪੁੱਤ ਵੀ ਕੱਸ ਕੇ ਸਪੁੱਤ ਵੀ ਕੱਸ ਕੇ, ਜਿਵੇਂ ਧਿਆਨ ਨਾਲ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਬਾ ਬਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ।
1: ਜੇ ਸਤਿਗੁਰ ਭਾਵੈ ਸੋ ਮਨ ਲੈਨ, ਸਹੀ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ।

0: ਲਾਇਨ ਮਨਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਿਪੀਤੀ।
1: ਸਿਪੀਤੀ ਪਾਠ ਇਕੱਠਾ ਹੀ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਗਿਆ।
0: ਨਾਨਕ

ਸਾਧ ਸੰਗਤ ਜੀਓ, ਇਹ ਜਿਹੜਾ ਸ਼ਬਦ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਦੇ ਉੱਪਰ ਸਿੱਧਾਂ ਨਾਲ ਚਰਚਾ ਕਰਦਿਆਂ ਹੋਇਆਂ ਉਚਾਰਨ ਕੀਤਾ। ਉਹ ਪਰਮਾਤਮਾ ਵਾਹਿਗੁਰੂ ਜੀ ਦੇ ਸੰਬੰਧ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਚਨ ਕੀਤੇ ਨੇ। ਆਓ ਪਿਆਰ ਦੇ ਸਹਿਤ ਸੁਣੀਏ ਜੀ।

0: ਮਨ ਖੱਖੇ ਨਾਲ ਉਚਾਰਨ ਗਰੀਬ ਨਵਾਜ਼ੀਆਂ ਨੇ ਇੱਥੇ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ, ਖੱਖੇ ਨਾਲ ਹੀ ਉਚਾਰਨ ਕਰਨਾ, ਲਖਮਣ ਲਛਮਣ ਨਹੀਂ ਕਹਿਣਾ। ਉਦਾਂ ਸਾਡੀ ਆਮ ਸ਼ਬਦਾਵਲੀ ਚ ਅਸੀਂ ਲਛਮਣ ਕਹਿੰਦੇ ਹਾਂ, ਤੇ ਕਈ ਇੱਥੇ ਵੀ ਕਹਿ ਦਿੰਦੇ ਸੀਤਾ ਲਛਮਣ ਵਿਛੜ ਗਏ, ਲਛਮਣ ਨਹੀਂ ਲਖਮਣ, ਖੱਖੇ ਦੇ ਨਾਲ ਸੀਤਾ ਲਖਮਣ ਵਿਛੜ ਗਿਆ।
1: ਜਿਨ ਸੀਤਾ ਆਦਿ ਡਾਉਰੂ ਵਾਏ,
0: ਸੀਤਾ ਪਾਠ ਪੋਲਾ ਹੀ ਕਰਨਾ, ਸੀਤਾ ਨਹੀਂ ਕਹਿਣਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਿਉਂਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪ ਨੇ ਸੰਸਕਾਰ ਚੁੰਕਿ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪ ਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਕਿਉਂਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਕਿ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਿਆ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿੱਠਲ ਦੇ ਮੰਦਿਰ ਦੇ ਵਿੱਚ ਗੀਤ ਗੋਵਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਦੇ ਵਿੱਚ ਸਿਰਫ ਦੋ ਦਿਨ ਰਹਿ ਗਏ। ਗੀਤ ਗੋਵਿੰਦ ਦੇ ਵੀ ਸਿਰਫ ਦੋ ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਵਿੱਚੋਂ ਕੋਈ ਗੀਤ ਦੀ ਲੈਣ ਨਾ ਆਈ ਤੇ ਕਲਮ ਲਿਖਣ ਦੇ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪੌਣੀ ਵਿੱਚ ਇੰਜ ਕਲਮਬੰਦ ਕਰਦੇ ਨੇ, ਪ੍ਰੇਮ ਭਗਤ ਜੈਦੇਵ ਕਰ ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਿਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਅਵੜੋ ਬਨ ਪੁਸਤਕ ਸੰਧਿਆ ਕਰ ਆਵੇ, ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤੱਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਾ ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮਰਾ ਦੇ ਕਰਮ ਵਿੱਚ ਮਸ਼ਹੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਵਿੰਦ ਦੇ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨੇ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ निराश होके जद घर लौटे ता आपने पतिवर्ता सुपत्नी पद्मावती ने पूछया कारण ता जद सारा कारण दसया तो पति दे दुख देच पत्नी भी शामिल हुई। और यह हकीकत है जद कोई महान दार्शनिक महान कवि किसे उलझन देच फसदा है और उस तो किसे समस्या का समाधान नहीं होता या उसके दिमाग देचों गीत दियां लहरां नहीं निकल दियां तो जेड़ियां उस वक्त पीड़ा ते तकलीफ दर्द उसके हिरदे विच पैदा होता है ये वो कवि ही जानता है ये वो ही दार्शनिक ही जानता है। तो काफी दुखी ते चिंताकर मन नाल रात नूं सौ गए। अज जैसे सवेरे उठे ते आपने रोजमर्रा दे कर्म दे मुताबक ग्रंथ चुकया पर पत्नी ने आख्या नहीं तुसी पहले जाओ नदी तट ते इशनान करो। रोजमर्रा दे ब्राह्मण दे जड़े कर्म ने उनू निभाओ प्रभु भक्ति करो नितनेम करो फिर इस ग्रंथ नो लिखण दी कोशिश करो। ओ गैबी शक्ति रखण वाले परिपूर्ण परमात्मा आप बख्शिश करनगे आप रहमत करनगे। किन्ह ने पत्नी दी ये गल मन चिंतातुर मन दे नाल श्री जयदेव नदी तट दी तरफ जा रहे ने सोचदे आया कि कोई लैन कोई पंक्ति दिमाग दे चों उभरे पर कुछ उभर दी दिखाई नहीं देंदी। आज हिरदा ऐसा अमावस दी रात बने आया है जिदे च कोई चमकदा होया मामूली जिया तारा भी नहीं स्यारा भी नहीं। कहिंदे ने इधर जयदेव रुखसत होए नदी तट दी तरफ भाई साहब भाई गुरदास जी कहिंदे ने गुण निधान घर आए के भगत रूप लिख लेख बनावे। जयदेव दा ही कोई रूप धारण करके जयदेव दे घर आया ते गीत गोविंद दियां दो पंक्तियां लिख दित्तियां सुनहरी स्याही दे च लिखियां जबकि सारा ग्रंथ काली स्याही दे च लिखिया। लिखदे आया जद पद्मावती ने वेख लिया तां ओ भज्जी होई आई ते कहण लगी रस्ते च ही वापस आ गए इशनान नहीं कीता नितनेम नहीं कीता बंदगी नहीं कीती। ता जयदेव जो वास्तविक गुण निधान प्रभु आप सन कहन लगे पंक्ति फुर गई सी लिखण लई वापस आ गया ग्रंथ संपूर्ण हो गया ग्रंथ मुकम्मल हो गया। गीत गोविंद संपूर्ण करके अलोप हो गई ए अगम्मी शक्ति। पद्मावती भोजन बनाण दे चलीन इतनी देर दे श्री जयदेव जी महाराज नदी तट तो इशनान करके वापस आए गोविंद गोविंद दी धुन गीत अलापदे हैं। घर विच प्रवेश होंदे हैं की देखदे ने पत्नी भोजन छक रही है ते जयदेव कहंदे ने मैं ब्राह्मण होके कुछ दिन नित दे कर्म भुल गया सी पर तू भी भुल गई मैनू खिला के ही तू खांदी होंदी सी अज की हो गई बहुत भुख लगी। कहन लगे नहीं तुसी ग्रंथ संपूर्ण कीता ना थानू बहुत खुशी होई सी ते उस खुशी खुशी च मैं थानू भोजन छकाया है पर हुण खुशी इतनी प्रबल है कि थानू छकिया होया भोजन भी याद नहीं रहा। जयदेव सुन के दंग रह गया है मैं भोजन छकिया और गीत गोविंद संपूर्ण हो गया है। हां संपूर्ण हो गया है तुसी खुद ते कहे और वो दो लाइना तुसी सुनहरी स्याही दे नाल लिखिया ने मैं खुद वेखिया ने। भजे हुए जयदेव गए ग्रंथ नू खोलदे ने वाकई ग्रंथ संपूर्ण दो पंक्तियां सुनहरी स्याही नाल लिखिया गया ने अखर पर प्रतीत कर होए विस्माद ना अंग समावे। जैसे उस पंक्ति नु पढ़दे ने विस्माद घर दे चले गए। ਅਰਚਜਤਾ ਤੇ ਰਹਿਸ ਦੇ ਚਲੀਨ ਹੋ ਗਏ। ਇਕਦਮ ਆਗ ਤੇ ਸਰੂਰ ਤਾਰੀ ਹੋਇਆ। ਅਰਦਾਸ ਕੀਤੀ, ਹੇ ਤ੍ਰਿਭੁਵਨ ਧਨੀ, ਹੇ ਪਰਿਪੂਰਨ ਪ੍ਰਮਾਤਮਾ, ਤੂੰ ਮੇਰੇ ਦਿਮਾਗ ਵਿਚ ਹੀ ਥੋੜੀ ਸ਼ਕਤੀ ਪਾ ਦਿੰਦਾ ਤੇ ਮੈਂ ਆਪ ਲਿਖ ਲੈਂਦਾ। ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰ ਆਤਮਾ ਬੋਲੀ, ਜੈ ਦੇਵ, ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਵਿਚ ਇਹ ਕਮੀ ਪਾਈ, ਖੁਦ ਲਿਖੀਆਂ ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ। ਇਸ ਦਾ ਕਰਤਾ ਮੈਂ ਹਾਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਮੇਰੇ ਨਾਲੋਂ ਉਸਦਾ ਸੰਬੰਧ ਟੁੱਟ ਜਾਂਦਾ। ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿੱਥ ਹੋਵੇ। ਬਾਰ ਬਾਰ ਧੰਨਵਾਦ ਦੇ ਨਾਲ ਭਰੇ ਜੈ ਦੇਵ, ਅਸ਼ਕਬਾਰ ਹੋ, ਬਾਰ ਬਾਰ ਸਜਦੇ ਵਿੱਚ ਹੋਏ, ਹੇ ਪ੍ਰਭੂ ਲੱਖ ਲੱਖ ਤੇਰਾ ਸ਼ੁਕਰ। ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ ਹੇ ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ, ਤੂੰ ਹੀ ਵਸਿਆ, ਤੂੰ ਹੀ ਰਮਿਆ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮਕ ਗ੍ਰੰਥ ਭਗਤਾਂ ਦੀ ਦੁਨੀਆਂ ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਛ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਛ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਸੰਸਕ੍ਰਿਤ ਵਿੱਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤਮਯੰਗ। ਹੇ ਮਨ, ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ ਹੈ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ, ਕਿਸ ਰਾਮ ਦਾ ਚਿੰਤਨ ਕਰੀਏ, ਕਿਸ ਰਾਮ ਦੀ ਸੁਰਤਲੀਨ ਕਰੀਏ, ਤੋ ਉਸ ਰਾਮ ਦੀ ਆਪ ਤਸ਼ਰੀਹ ਕਰਦੇ ਨੇ, ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ। ਇਸ ਪਦੇ ਦੇ ਪਰਮਾਦ ਪੁਰਖ ਮਨੋ ਪਿਮੰਗ ਸਤਿਆਦ ਭਾਵ ਰਤਨ ਪਰਮਦ ਭੁਤਨ ਪਰ ਕ੍ਰਿਤ ਪਰਨ ਜਦ ਚਿੰਤ ਸਰਬ ਗਤਨ। ਪਰਮਾਦ ਜੋ ਪਰਮ ਆਦ ਹੈ, ਅਨਾਦੀ ਹੈ, ਜਿਸਦਾ ਮੂਲ ਨਹੀਂ ਲੱਭਿਆ ਜਾ ਸਕਦਾ, ਔਰ ਜੋ ਸਭ ਦਾ ਮੂਲ ਹੈ, ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ, ਜੋ ਸਭ ਦੀ ਬੁਨਿਆਦ ਹੈ, ਜੋ ਸਭ ਦੀ ਜੜ ਹੈ, ਜੋ ਸਭ ਦਾ ਆਧਾਰ ਹੈ, ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ, ਪਰਮਾਦ ਪੁਰਖ, ਉਹ ਫਿਰ ਪੂਰੇ ਹੋਇਆ। ਪੁਰਖ ਤੋਂ ਮੁਰਾਦ ਪੁਰੀ ਪੁਰੀ ਬਸੰਤਾ ਸਪੁਰਖਾ, ਜੋ ਪੁਰੀਆਂ ਪੁਰੀਆਂ ਵਿੱਚ ਰਮੇ ਆਇਆ ਵਿਆਪਕ ਹੈ ਉਹ ਪੁਰਖ ਹੈ। ਪਰਮਾਦ ਪੁਰਖ ਮਨੋ ਪਿਮੰਗ, ਮਨੋ ਉਪਮਾ ਤੋਂ ਰਹਿਤ ਹੈ। ਦਰਅਸਲ ਮਨ ਆਪਣੇ ਅਨੁਭਵ ਵਿੱਚ ਪੂਰਨ ਤੌਰ ਤੇ ਪਰਮਾਤਮਾ ਨੂੰ ਨਹੀਂ ਲਿਆ ਸਕਦਾ। ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ, ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ, ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ, ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ, ਚਾਹੇ ਕਲਪਨਾ ਦੀ ਪ੍ਰਵਾਜ਼ ਕਿਤਨੀ ਉੱਚੀ ਕਿਉਂ ਨਾ ਹੋਵੇ, ਕਿਤਨੀ ਦੂਰ ਦੀ ਕਿਉਂ ਨਾ ਹੋਵੇ, ਕਿਤਨੀ ਗਹਿਰੀ ਕਿਉਂ ਨਾ ਹੋਵੇ, फिर भी परमात्मा मेरी कल्पना विच नहीं आउंदा। वो किसी दी कल्पना विच नहीं आउंदा। मन दी सोच तो परे, मन दी विचार तो परे। इस वास्ते आप कहंदे ने मनोपिमंग, मनो उपमा तो रहत है। परमाद पुरख मनोपिमंग, सत आदि भाव रतन। वो सत चित आनंद आदिक भावां दे नाल रत आया है। वो सत है, वो चित प्रकाशमयी है और वो आनंद स्वरूप है। एक पंक्ति देच राम दी व्याख्या इंज कर देने, परमाद पुरख मनोपिमंग, सत आदि भाव रतन, परम अद्भुतन, परम अद्भुत रूप है, परम आश्चर्य रूप है। मनुख उत्थे आश्चर्य हो जांदा है, हैरान हो जांदा है, विस्माद हो जांदा है। जिन्नू वेखे ते पूरा वेख ना सके, जिन्नू सोचे ते पूरा सोच ना सके, और जिसनू चखे ते पूरा स्वाद ना मान सके, फिर भी वो बच रहे। जिन्नू सुने ते फिर भी पूरा ना सुन सके, उत्थे विस्माद दा तारी होना कुदरती गल है। उत्थे आश्चर्यता ते रहस दा पैदा होना कुदरती गल है। कहिंदे ने एक बच्चा रहस विच जीवंदा है, एक कवि रहस विच जीवंदा है, एक संत रहस विच जीवंदा है। अजोका समा चूंकि इस ढंग दा बतीत हो रहा है कि हर मनुख ऐसा कहिंदा है, मैं सब कुछ जानदा, चाहे कुछ भी नहीं जानदा। मैं ते सब कुछ वेख लिया, मैं ते सारा सुन लिया, मैं उसनु पूर्ण तौर ते सोच लिया। अगर ऐसा कोई दावा करे तो आश्चर्यता नहीं पैदा होंगी, रहस्य नहीं पैदा होंगे, विस्माद नहीं पैदा होंगा। इस तरह का दावा करने वाले अजोके समय च बहुत ज्यादा ने। क्योंकि अज के समय च जितने कॉलेज ने, जितने विद्यालय ने, ये पहले नहीं सी। अजोकी विद्या ने भावे कुछ दिता है या नहीं, लेकिन रहस्य नु खत्म जरूर किया है, विस्माद नु खत्म जरूर किया है। मनुख दी दुनिया विच जो एक विस्माद सी, रहस्य सी, वो खत्म हो गई, वो अज देखण नु नहीं मिलता। हां बच्चे कोल ए विस्माद है, अजे अबोध है। उसका विस्माद अबोध अवस्था ते खड़ा है, अचेत अवस्था ते खड़ा है। फिर कवि कोल विस्माद है, या इन कह लो कविता दा जन्म ही विस्माद तो हुंदा है, कविता दा जन्म ही रहस्य तो हुंदा है। तो कवि रहस्यवादी हुंदे ने, संत रहस्यवादी हुंदे ने। वो जो कुछ भी वेखदे ने वो ऐसा महसूस करदे ने कि एक रेत दे जर्रे नु भी पूर्ण तौर ते वेखना बड़ा औखा है, क्योंकि वह भी अपने विच बहुत कुछ छुपाई बैठा है, बहुत कुछ छुपाई बैठा है। सूरज नु ते पूर्ण तौर ते देखना बड़ा कठिन है, पर एक जर्रे नु भी पूर्ण तौर ते देखना बड़ा कठिन है। एक दरखत नु ते पूर्ण तौर ते देखना बड़ा कठिन है, पर एक पत्ते नु भी पूर्ण तौर ते देखना बड़ा कठिन है। उहदे विच भी बहुत कुछ छुपया होया है, बहुत कुछ गुप्त है, बहुत कुछ सूक्ष्म है। तो जैसे ये बोध होंदा है कि बहुत कुछ सूक्ष्म छुपया होया है जो मैं नहीं देख सकता, बहुत कुछ अदृश्य है, तो रहस्य पैदा हो जाता है। फिर विस्माद मंडल तारी हो जाता है। तो कवि विस्माद विच जीवंदे ने, संत विस्माद विच जीवंदे ने, भगत जयदेव जी महाराज कहंदे ने परम अद्भुतन, ओ परिपूर्ण परमात्मा परम आश्चर्य रूप है। परकृत परम, ओ प्रकृति तो परे। कहंदे ने रविंद्रनाथ टैगोर सागर तो इशरान करके वापस आ रहे ने। रस्ते विच एक गंदगी दा ढेर पिया, सवेर दा वक्त है, सूरज दियां किरणा उस गंदगी दे ढेर नू छू रही ने। इस सारा दृश्य वेख के रविंद्रनाथ टैगोर नच उठे, कहन लगे हे प्रभु तेरी आश्चर्यता जो मेरे ते अज प्रगट हुई है वो ये कि मैं तेरी निर्लेपता दा ज्ञान हासिल कर ले। सूरज दियां किरणा गंदगी नू छू रही ने, फिर भी किरणा गंदियां नहीं हो रही, फिर भी सूरज गंदा नहीं हो रहा। तू मेरे गंदे शरीर दे रोम रोम विच बैठा है, फिर भी तू गंदा नहीं है, तू निर्लेप है, प्रकृति तो परे है, सब कुछ ते विच है, सब कुछ ते दूर है। सबके मत ਸਭੋਂ ਤੇ ਬਾਹਰ ਸਾਰਿਆਂ ਦੇ ਤੋਂ ਹੈ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ ਨਿਰਲੇਪ ਹੈ ਤੋ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੁਤਨ ਪਰਕ੍ਰਿਤ ਪਰਨ ਜਦ ਚਿੰਤ ਸਰਬਗਤਨ ਜਿਸਦਾ ਚਿੰਤਨ ਕਰਨ ਦੇ ਨਾਲ ਸਰਬ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਛ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪ੍ਰਮਾਦ ਪੁਰਖ ਮਨੋਪਿਮੰਗ ਸਤਿਆ ਦੇ ਭਾਵ ਰਤਨ ਪਰ ਮਦਭੁਤਨ ਪਰ ਕ੍ਰਿਤ ਪਰਨ ਜਦ ਚਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤਮਯਨ ਐਸਾ ਜੋ ਅੰਮ੍ਰਿਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂੰ ਪਾਨ ਕਰ ਉਸਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੂੰ ਆਨੰਦ ਮਾਣ ਅਗਾਂਹ ਚੱਲ ਕੇ ਇਸੇ ਪਦ ਵਿੱਚ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਦਨੋਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਯੰ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਇਹ ਤਿੰਨ ਦੁੱਖ ਬੜੇ ਪ੍ਰਬਲ ਮਨੇ ਨੇ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬ੍ਰਿਧ ਅਵਸਥਾ ਦਾ ਦੁੱਖ ਭਗਤ ਕਬੀਰ ਵੀ ਇਸ ਨੂੰ ਮੰਨਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਬਹੀ ਨਹੀਂ ਬਾਣੀ ਭਜ ਲੇ ਰੇ ਮਨ ਸਾਰੰਗ ਪਾਣੀ ਬੁੱਢੇ ਕੋਲ ਤਨ ਤੇ ਹੈ ਪਰ ਕੁਛ ਕਰ ਨਹੀਂ ਸਕਦਾ ਦਿਮਾਗ ਹੈ ਪੂਰਨ ਤੌਰ ਤੇ ਸੋਚ ਨਹੀਂ ਸਕਦਾ ਹੱਥ ਪੈਰ ਹੈਗੇ ਨੇ ਪੂਰਨ ਤੌਰ ਤੇ ਕੁਛ ਕਰ ਨਹੀਂ ਸਕਦੇ ਚੱਲ ਨਹੀਂ ਸਕਦੇ ਇਸ ਵਾਸਤੇ ਬ੍ਰਿਧ ਅਵਸਥਾ ਨੂੰ ਪੂਰਨ ਬ੍ਰਿਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖਿਆ ਤਾਂ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ ਮਰਨ ਦਾ ਦੁੱਖ ਕਿਉਂਕਿ ਮੁੜ ਕੇ ਜੰਮਣਾ ਨਹੀਂ ਤਾਂ ਫਿਰ ਮਰਨਾ ਹੀ ਨਹੀਂ ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ ਸਾਹਿਬਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਣੀ ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਇੱਥੇ ਇੱਕ ਤਰਕ ਖੜੀ ਹੋਵੇਗੀ ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਹੈ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰਮੁਖ ਕਦੇ ਬੁੱਢੇ ਨਾਈ ਜਿਨ ਅੰਤਰ ਸੁਰਤ ਗਿਆਨ ਜਿਹਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬ੍ਰਿਧ ਵੀ ਹੋ ਜਾਏ ਪਰ ਉਹਦੀਆਂ ਉਮੰਗਾਂ ਹੁਲਾਸ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਹੈ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਇਹ ਬ੍ਰਿਧ ਹੋ ਗਿਆ ਇਹ ਕਮਜ਼ੋਰ ਹੋ ਗਿਆ ਨਹੀਂ ਉਸਦਾ ਹੁਲਾਸ ਉਸਦੀ ਉਮੰਗ ਉਸਦੀ ਤੁਰੰਗ ਔਰ ਉਸਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕੰਮ ਕਰਦੀ ਹੈ ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮਦਰਸ਼ੀ ਪੁਰਸ਼ਾਂ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਣੀ ਸ੍ਰੀ ਜੈਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਪਦੇ ਦੇ ਵਿੱਚ ਫਰਮਾਨ ਕਰਦੇ ਨੇ ਨਦਨੋਦ ਜਸ ਸਿਮਰੇਨ ਨਾ ਜਨਮ ਜਰਾਦ ਮਰਨ ਭਯੰ ਇੱਛਸ ਜਮਾਦ ਪਰਾਭਯੰ ਜਸਵਸ ਸੁਕ੍ਰਿਤ ਕ੍ਰਿਤਨ ਜੇ ਤੈਨੂੰ ਇੱਛਾ ਹੈ ਇਹ ਬੰਦੇ ਕਿ ਤੂੰ ਜਮਾ ਦਾ ਤਿਸਕਾਰ ਕਰੇ ਜਨਮ ਮਰਨ ਤੋਂ ਬਚੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵਸ ਸੁਕ੍ਰਿਤ ਕ੍ਰਿਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਭਾਵ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ ਇਸ ਨੂੰ ਤੂੰ ਕਰਨ ਇਸੇ ਇੱਕ ਸ਼ੁਭ ਕਰਮ ਤੋਂ ਅਨੇਕਾਂ ਸ਼ੁਭ ਕਰਮ ਜਨਮ ਲੈਂਦੇ ਨੇ ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਛ ਵੀ ਸ਼ੁਭ ਨਹੀਂ ਹੈ ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ ਸ਼ੁਭ ਈਸ਼ਵਰ ਹੈ ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ ਪਰ ਸ਼ੁਭ ਹੋਏ ਬਿਨਾਂ ਸ਼ੁਭ ਚਿੰਤਕ ਹੋਣਾ ਬਹੁਤ ਕਠਿਨ ਹੈ ਸ਼ੁਭ ਹੋਏ ਬਿਨਾਂ ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ ਕਾਮਨਾ ਮਹਿਲੀਆਂ ਹੋਣਗੀਆਂ ਔਰ ਚਿੰਤਕ चिंतन जो है माड़ाई जो है चलेगा तो परिपूर्ण परमात्मा का कल्याणकारी नाम उसका जो शुभ कर्म है उसका चिंतन ओ तो कर इच्छस जमाद प्राभयं जस्वस सुकृत कृतं भवभूत भाव समव्यं प्रसन्न परमन प्रसन्न मेदन। श्री जयदेव जी महाराज कहते हैं जो त्रैकालदर्शी है और एक सार परिपूर्ण जो रमे हुए है व्यापक है भवभूत भाव समव्यं जो हुण भी है पहले भी सी अगावी जो है होवेगा जो हर समय मौजूद है त्रैकालदर्शी है भवभूत भाव समव्यं परमन प्रसन्न मिदन जो अत्यंत प्रसन्न चित्त है जो अत्यंत परम आनंद विचलीन है तो उसका ही कल्याणकारी जस उच्चारण कर यही शुभ कर्म है यही शुभ चिंतन है। अगां चल के श्री जयदेव जी महाराज फरमान कर देने हर भगत निज नहे केवला रिद कर्मणा बचसा हरीदा भगत मन बाणी शरीर करके प्रभु नाल जुड़े हुए है। ऐसा जो हरीदा भगत है हर भगत निज नहे केवला रिद कर्मणा बचसा जोगेन किंग जगेन किंग दानेन किंग तपसा। ऐसा जो भगत है जो मन करके शरीर करके बाणी करके प्रभु विचलीन है ओदे सामने जग तुच्छ है जोग साधना भी तुच्छ है और ऐसे भगत दे सामने दान भी कोई मायने नहीं रखता। भाव दानी तो भी ओ भगत उच्चा है जोगी तो भी ऐसा भगत उच्चा है और जग करने वाले तो भी ऐसा भगत उच्चा है। गुरु ग्रंथ साहब जी महाराज की बाणी मन दिए कि इना सारे कर्म करना तो भगत दी जिंदगी उच्ची है जोग जग ने फल तुम मानो जो प्रभ जस बिरसरावे। जिथे भगत पहुंचे है उथे जोग जग दी पहुंच नहीं है दान दी पहुंच नहीं है। इस सब कुछ तो उच्चा जीवदा है भगत हर भगत निज नहे केवला रिद कर्मणा बचसा जोगेन किंग जगेन किंग दानेन किंग तपसा। इस पदे दे अखीर विच आप कहंदे ने गोविंद गोविंदेत जप नर सकल सिद्ध पदन जय देव आयो तस्सु फटंग भवभूत सर्वगतं। गोविंद गोविंदा ऐ मनुख जाप कर और इस तरह जाप कर दिया ही तेनु सारी गतियां दी प्राप्ति होवेगी तेनु सब कुछ दी प्राप्ति होवेगी। गोविंद दे चिंतन दे च ही संसार दे सुख ने परमार्थ दे सुख ने गोविंद दे सिमरन दे च ही लोक सवर जांदा है पर लोक सुहेला हो जांदा है।
0: You're listening to KRPI 1550 Radio Ferndale Washington।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ।
5: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

0: ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾ ਲਸ਼ਕੇ, ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ।

कर्तापुरख निरभो निरवैर अकाल मूरत आजूनी सैभं गुरु प्रसाद। धन गुरु ग्रंथ साहिब जी महाराज दे चार युगां दा जिक्र बार बार आया, चौ युगां का हुण निबड़ा नर मनुखां नूं एक निधाना। वर्ष के चारें युग एक ऐसी श्रृंखला है जो समय के खड़ी है, मनुख दे मानसिक मंडल ते विचारां ते खड़ी है। समय विच युगां दी तब्दीली ए एक मनोत पुरानी है, इन्हों मिथ भी कह सकते हैं। अस्थान दे युगां दी मनोत जैसे किसी थां ते कथा कीर्तन हो रहा है, वो जगह सचयुग है, वो जगह बैकुंठ है। कहो कबीर कहिए काहे, साध संगत बैकुंठे आए। जिथे सत्संग हो रहा है बैकुंठ है, जिथे सत्संग हो रहा है सचखंड है, जिथे सत्संग हो रहा है सतयुग है। ते अस्थान दे पर तीसरी घटना जो है मानसिक मंडल दे ए विज्ञानक है, सच्चाई है, एक तथ्य है। सतयुग त्रेता द्वापर कलयुग मनुख दिया मानसिक अवस्थावान है। एक कोई समय दे घर दे दस जियां दे चों कोई सतयुग दे जी रहा होवेगा, कोई त्रेते दे जी रहा होवेगा, कोई द्वापर दे जी रहा होवेगा और कोई कलयुग दे जी रहा होवेगा। मनुख नूं वेख के असी कह सकते हैं इह ते सतयुगी जीव है, और मनुख दी तरज़े जिंदगी व्यवहार आचार नूं वेख के असी कह सकते हैं इह ते मेरा ही कलयुगी जीव है। ये ठीक है सनातन मत दे भी और गुरमत दे अंदर भी युगां दा शरीर रूप भी मन लिया गया है। जैसे कहानियां आउंदियां ने कबीर नू कलयुग मिलिया, गुरु नानक नू कलयुग मिले, मरदाने नू कलयुग मिलिया, फलाणी थां ते कलयुग प्रगट होया। कलयुग नूं एक व्यक्ति मन लेना ये मिथ है, पर पुराना एक ढंग से बयान करन दा जैसे बुराइयां नूं ही शैतान आखिया जांदा है, पर इस्लाम दे शैतान दा एक वजूद मन लिया गया, उसका एक आकार मन लिया गया, शैतान नूं एक व्यक्ति मन लिया गया। दरअसल शैतानियत शैतान इति बुराइयां इति जो अवगण है। इसी तरीके दे नाल देव बिरतियां पवित्र बिरतियां प्रकाशमई बिरतियां जिस दे अंदर चल दिया ने वही देवता, और जो अवगण हारा है अचेत ते अंधकार विच जी रहा है वही राक्षस है। वास्तविक ये एक सच्चाई है, देवता होना, राक्षस होना, शैतान होना, भगवान होना ये मनुख दे मन ते आधारित है। एक कोई समय कोई शैतान हो सकता है, कोई भगवान दा रूप हो सकता है, और दूसरा ऐसा भी हो सकता है एक कोई व्यक्ति सवेरे ते सतयुग दे जी रहा सी, शाम नूं कलयुग दे जी रहा।
ਦੁਪਹਿਰ ਨੂੰ ਤ੍ਰੇਤੇ ਵਿੱਚ ਜੀ ਰਿਹਾ ਸੀ, ਰਾਤ ਨੂੰ ਦੁਆਪਰ ਵਿੱਚ ਜੀ ਰਿਹਾ ਸੀ। ਇਹ ਮਾਨਸਿਕ ਅਵਸਥਾਵਾਂ ਨੇ, ਕਿਸ ਤਰ੍ਹਾਂ ਨੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ 'ਤੇ ਆਧਾਰਿਤ ਇਸ ਨੂੰ ਮੈਂ ਬਿਆਨ ਕਰਨ ਲੱਗਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾ ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾਂ। ਯੁਗ ਯੁਗ ਦੇ ਸਮੇਂ ਸਮੇਂ ਦੇ ਇਹ ਜੀਵਨ ਚੇਤਨਾ ਸਰੀਰ ਵੱਖ ਵੱਖ ਧਾਰਨ ਕਰਦੀ ਰਹੀ ਹੈ, ਜੀਵਨ ਦੇ ਲਕਸ਼ ਬਦਲਦੇ ਰਹੇ ਨੇ, ਜੀਵਨ ਦੇ ਸਾਧਨ ਬਦਲਦੇ ਰਹੇ ਨੇ। ਲਕਸ਼ ਬਦਲ ਜਾਏ, ਸਾਧਨ ਬਦਲ ਜਾਣ, ਯੁੱਗ ਬਦਲ ਜਾਂਦਾ। ਯੁੱਗ ਦੀ ਤਬਦੀਲੀ ਇਸੇ ਖੜੀ ਹੈ ਕਿ ਮਨੁੱਖ ਦੇ ਜੀਵਨ ਦਾ ਲਕਸ਼ ਬਦਲ ਗਿਆ, ਯੁੱਗ ਬਦਲ ਗਿਆ। ਲਕਸ਼ ਦੀ ਪ੍ਰਾਪਤੀ ਦੇ ਸਾਧਨ ਬਦਲ ਗਏ, ਯੁੱਗ ਬਦਲ ਗਿਆ। ਸਮਾਂ ਤੇ ਲਾਜ਼ਮੀ ਲੱਗੇਗਾ, ਵਕਤ ਤੇ ਲਾਜ਼ਮੀ ਲੱਗੇਗਾ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਵਿੱਚ ਵੀ ਯੁੱਗਾਂ ਦੀ ਗਿਣਤੀ ਕੀਤੀ, ਲੇਕਿਨ ਆਧਾਰ ਤੇ ਮਨੁੱਖ ਦਾ ਮਨ ਹੀ ਬਣਾਉਣਾ ਪਏਗਾ। ਇਹ ਠੀਕ ਹੈ, ਮਨੁੱਖ ਦੇ ਮਨ ਨੂੰ ਬਦਲਦਿਆਂ, ਲਕਸ਼ ਦੇ ਬਦਲਦਿਆਂ, ਸਾਧਨ ਦੇ ਬਦਲਦਿਆਂ ਸਮਾਂ ਤੇ ਲੱਗਦਾ, ਵਕਤ ਤੇ ਲੱਗਦਾ। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਤੇ ਯੁੱਗਾਂ ਦੀ ਵੰਡ ਕੀਤੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਵਿੱਚ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਉ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵਿਕ ਕੀ ਸੀ? ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਉ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ, ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ, ਧਰਮ ਦੀ ਪ੍ਰਾਪਤੀ ਕਰਦਾ ਰਿਹਾ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ ਚੱਲਦਾ ਰਿਹਾ, ਆਖਿਰ ਬਹੁ ਗਿਣਤੀ ਦੇ ਵਿੱਚ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥ ਵਾਉ। ਜ਼ਿੰਦਗੀ ਦਾ ਲਕਸ਼ ਜ਼ੋਰਾਵਰ ਹੋਣਾ, ਪਾਕਤਵਰ ਹੋਣਾ।
ਸ਼ਕਤੀ ਹੋਣੀ ਚਾਹੀਦੀ ਹੈ। ਬਾਹਾਂ ਵਿੱਚ ਬਾਹੂਬਲ ਇਤਨਾ ਹੋਵੇ ਜੈਸੇ ਹਜ਼ਾਰ ਬਾਹਾਂ ਵਿੱਚ ਬਲ ਹੁੰਦਾ। ਐਸੇ ਨਾਮ ਵੀ ਨੇ ਪ੍ਰਾਚੀਨ ਮਹਾਂਪੁਰਸ਼ਾਂ ਦੇ, ਸਹਿੰਸਰ ਬਾਹੂ, ਹਜ਼ਾਰਾਂ ਬਾਹਾਂ ਵਾਲਾ। ਅਸੀਂ ਕਿਧਰੇ ਕਿਧਰੇ ਦੇਵੀ ਦੇਵਤਾਵਾਂ ਦੇ ਚਾਰ ਚਾਰ ਹੱਥ ਬਣਾਏ ਨੇ, ਅੱਠ ਅੱਠ ਹੱਥ ਬਣਾਏ ਨੇ, ਦਸ ਦਸ ਹੱਥ ਬਣਾਏ ਨੇ, ਔਰ ਕਿਸੇ ਦੇ ਦਸ ਦਸ ਸਿਰ ਵੀ ਬਣਾਏ ਨੇ। ਦਹ ਸਿਰ ਰਾਵਣ ਨਾ ਪ੍ਰਾਕਿਰਤਿਕ ਰੂਪ ਵਿੱਚ ਕਿਸੇ ਦੇ ਦਸ ਸਿਰ ਹੁੰਦੇ ਨੇ ਅਤੇ ਨਾ ਹੀ ਦਸ ਹੱਥ ਹੁੰਦੇ ਨੇ। ਸਿਰ ਵਿੱਚ ਸੋਚ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਚੇਤੇ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਕਈ ਗੁਣਾ ਜ਼ਿਆਦਾ ਹੋਵੇ। ਵਿਚਾਰ ਸ਼ਕਤੀ ਆਮ ਮਨੁੱਖਾਂ ਨਾਲੋਂ ਦਸ ਗੁਣਾ ਜ਼ਿਆਦਾ ਹੋਵੇ ਤਾਂ ਆਪੇ ਦਹਿਸੁਰ ਹੋ ਗਏ, ਅਤੇ ਦੋ ਬਾਹਾਂ ਵਿੱਚ ਤਾਕਤ ਇਤਨੀ ਹੋਵੇ ਜੈਸੇ ਹਜ਼ਾਰਾਂ ਬਾਹਾਂ, ਅਤੇ ਹਜ਼ਾਰਾਂ ਬਾਹਾਂ ਉਸਦੇ ਅਧੀਨ ਹੋਵਨ ਤਾਂ ਫਿਰ ਸਹਿਨਸਰ ਬਾਹੂ। ਇਹ ਬਿਆਨ ਕਰਨ ਦੇ ਆਪਣੇ ਢੰਗ ਨੇ, ਵਰਨਾ ਇੱਕ ਸਰੀਰ ਦੇ ਹਜ਼ਾਰ ਹੱਥ ਨਹੀਂ ਹੋ ਸਕਦੇ। ਅਗਰ ਹਜ਼ਾਰ ਹੱਥ ਨੇ ਤਾਂ ਸਰੀਰ ਵੀ ਪਹਾੜ ਜੈਸਾ ਹੋਵੇਗਾ, ਅਗਰ ਦਸ ਸਿਰ ਨੇ ਤਾਂ ਸਰੀਰ ਵੀ ਹਾਥੀ ਨਾਲੋਂ ਵੀ ਕਈ ਗੁਣਾ ਵੱਡਾ ਹੋਣਾ ਚਾਹੀਦਾ। ਨਹੀਂ, ਦਸ ਸਿਰਾਂ ਜੈਸੀ ਚੇਤੇ ਸ਼ਕਤੀ, ਦਸ ਸਿਰਾਂ ਜੈਸੀ ਸੋਚ ਸ਼ਕਤੀ, ਦਸ ਸਿਰਾਂ ਜੈਸੀ ਵਿਚਾਰ ਸ਼ਕਤੀ ਜਿਸ ਦੇ ਅੰਦਰ ਸੀ, ਅਸੀਂ ਉਸਨੂੰ ਦਹ ਸਿਰ ਆਖਿਆ, ਦਸਾਂ ਸਿਰਾਂ ਵਾਲਾ। ਔਰ ਜਿਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਕਾਬੂ ਕਰ ਸਕਣ, ਆਪਣੇ ਅਧੀਨ ਕਰ ਸਕਣ, ਉਸਨੂੰ ਅਸੀਂ ਸਹਿਨ ਸਰ ਬਾਹੂ ਕਰਕੇ ਆਖਿਆ। ਬਿਆਨ ਕਰਨ ਦੇ ਢੰਗ ਨੇ ਜੀਵਨ ਦਾ ਲਕਸ਼ ਜਦ ਬਣ ਗਿਆ ਜ਼ੋਰਾਵਰ ਹੋਣਾ, ਮੇਰੇ ਦੋ ਹੱਥਾਂ ਵਿੱਚ ਬਲ ਹਜ਼ਾਰਾਂ ਹੱਥਾਂ ਜੈਸਾ ਹੋਵੇ, ਤਾਕਤ ਸ਼ਕਤੀ ਜਦ ਜੀਵਨ ਦਾ ਲਕਸ਼ ਬਣ ਜਾਏ ਤਾਂ ਮਨੁੱਖ ਅਸ਼ਾਂਤ ਹੋ ਜਾਂਦਾ। ਜੀਵਨ ਦੇ ਦੋ ਹੀ ਲਕਸ਼ ਹੋ ਸਕਦੇ ਨੇ, ਸ਼ਾਂਤੀ ਜਾਂ ਸ਼ਕਤੀ। ਸ਼ਾਂਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਸ਼ਕਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਔਰ ਬਿਲਕੁਲ ਵਿਪਰੀਤ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ, ਤੋ ਫਿਰ ਤਾਕਤ ਤੇ ਤਾਂ ਹੀ ਹੋ ਸਕਦੀ ਹੈ ਸਰੀਰ ਵਿੱਚ ਜਤੀ ਹੋਵੇ, ਔਰ ਬਾਹਰ ਵੀ ਤਾਕਤ ਮਨੁੱਖ ਤਾਂ ਵਧਾ ਸਕਦਾ ਹੈ ਸੰਜਮ ਨਾਲ ਚੱਲਣ ਵਾਲਾ ਹੋਵੇ, ਸੋਚ ਕੇ ਚੱਲਣ ਵਾਲਾ ਹੋਵੇ। ਤੋ ਜੀਵਨ ਦਾ ਲਕਸ਼ ਜਦ ਇਹ ਬਣ ਜਾਏ ਪਹਿਲਵਾਨ ਹੀ ਹੋਣਾ ਹੈ, ਤੋ ਫਿਰ ਜਤ ਹੀ ਉਸਦਾ ਸਾਧਨ ਬਣੇਗੀ। ਬਹੁ ਗਿਣਤੀ ਦੇ ਜਦ ਜੀਵਨ ਦਾ ਲਕਸ਼ ਇਹ ਬਣ ਜਾਏ ਤੋ ਫਿਰ ਉਹ ਤ੍ਰੇਤਾ ਯੁੱਗ ਹੈ। ਦੁਆਪੁਰ ਰਥ ਤਪੇ ਕਾ ਸੱਤ ਅਗੇ ਰਥਵਾ, ਇੱਥੇ ਸੱਤ ਤੋਂ ਮੁਰਾਦ ਉੱਚਾ ਆਚਰਣ ਇਖਲਾਸ, ਸੱਤ ਤੋਂ ਮੁਰਾਦ ਸੱਚ ਨਹੀਂ ਹੈ। ਵਾਸਤਵਿਕ ਇੱਥੇ ਸੱਤ ਦੇ ਅਰਥ ਆਚਰਣਸ਼ੀਲ ਹੋਣਾ, ਆਚਾਰਸ਼ੀਲ ਹੋਣਾ, ਸੁੰਦਰ ਆਚਰਣ ਵਾਲਾ। ਪਰ ਇਹ ਬਿਨਾਂ ਤਪ ਤੋਂ ਤੇ ਨਹੀਂ ਹੋ ਸਕਦਾ, ਤੇ ਤਪਸ਼ ਤਪ ਕੀ ਇੰਦਰੀਆਂ ਦਾ ਦਮਨ, ਅੱਖਾਂ ਨੂੰ ਕਾਬੂ ਦੇ ਚ ਰੱਖਣਾ, ਕੰਨਾਂ ਨੂੰ ਕਾਬੂ ਚ ਰੱਖਣਾ, ਜ਼ਬਾਨ ਨੂੰ ਕਾਬੂ ਦੇ ਚ ਰੱਖਣਾ, ਹੱਥ ਪੈਰਾਂ ਨੂੰ ਕਾਬੂ ਦੇ ਚ ਰੱਖਣਾ, ਮਨ ਨੂੰ ਕਾਬੂ ਦੇ ਚ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜੀਵਨ ਦੇ ਸੱਤ ਪ੍ਰਗਟ ਹੋ ਸਕੇ। ਇਹ
कलयुग तो शुरू करिए ते द्वापर दूजा पर, और जिस युग दे असी जी रहे हैं, धन गुरु नानक देव जी महाराज इस दे बारे इन फरमान कर देने, कलयुग रथ

0: बुजुर्ग है, खुद ही हर गल नू अगले सही मलने देने, बुढ़ापे करके जदके सही नहीं आती। तो ये एक प्रभाव है इस बुढ़े युग का, झूठ ते व्यापक है, तृष्णा ते व्यापक है। एक गर्भकाल दे बच्चे च की तृष्णा होवेगी, एक खिडौणियां नाल खेड़दे बच्चे दे अंदर की तृष्णा होवेगी। हां, जवान दे अंदर हो सकती है और बुढ़े दे अंदर कई गुणा ज्यादा हो सकती है। ये तृष्णालु युग, ये झूठा युग और ये बहुत स्याणा युग। इसनों गुरु नानक ने आख्या तो सिख है, सिखना अजय तो कुछ भी नहीं जानता, क्योंकि बुढ़े न सब तो वड्डा माण यह आंदा है मैं सब कुछ जानता, इस जवान नू की पता है, इस बच्चे नू की पता है। वाकई एक बिरद के सामने जवान ते बच्चा अनजान ने, पर वाकई भगवान के सामने एक बुढ़ा भी अनजान है, सच के सामने एक बुढ़ा भी अनजान है। लिहाजा एहसास कराया तू सिख है, तेरे अंदर ये भाव पैदा होवे मैं कुछ नहीं जानता, मैनू कुछ भी नहीं पता। इस भाव तो शिक्षा दीक्षा आरंभ की थी गुरु नानक ने, पर शिक्षा दीक्षा बोझ ना बने गा के शिक्षा दिती। रबाब दी धुन नाल अपने दिल दिया तरबा मिलाईया, रब्बी संगीत नु जन्म दिता और आपने इस ढंग नाल समझाना शुरू की था। आलम कहिंदे ने गुरु नानक ने योग साधना नहीं की थी, गुरु नानक ने जल धारा नहीं की थी, गुरु नानक ने प्राणायाम नहीं की थे, गुरु नानक ने धोने नहीं तपाए, गुरु नानक ने वर्त नहीं रखे, गुरु नानक दा तीर्थां दे रटन दे कोई विश्वास नहीं, गुरु नानक ने केवल प्रभु दा गीत गाया है, गाण दे च विश्वास है। पर इतनी एकाग्रता नाल गाया, इतने रस विभोर होके गाया, इतने प्राणा नाल गाया कि गावना ही जप बन गया, गावना ही तप बन गया, गावना ही जोग बन गया, गावना ही प्रभु दा रोग बन गया, जोग बनया तेरा कीर्तन गाई। कीर्तन गुरु घर दे प्रभु प्राप्ति दा मुख वसीला बन गया, सिर ते बोझ ना बने प्रभु दा दर गावदे आया प्राप्त करिए। अगर परमात्मा आनंद है ते उस दे दर तक पहुंचन दा वसीला भी रस होवे, आनंद होवे, खेड़ा होवे, खुशी होवे, तो इस तरह रबाब दी धुन ते वक्त दा राग, वक्त दी रागनी गा गा के आप जगत नू शिक्षा देंदे रहे, दीक्षा देंदे रहे और आपने मनुख की दुनिया चो जात पात नू एक पासे कर दिता, वर्ण वंड नू भी एक पासे कर दिता। मनुख केवल मनुख है, जन्म तो कोई धार्मिक नहीं, जीवन तो धार्मिक होवेगा, जन्म तो कोई ब्राह्मण नहीं, हां जीवन तो ब्राह्मण हो सकता है, जन्म तो किसे नु शूदर ना आखो कोई शूदर नहीं, जीवन तो शूदर हो सकता है। और इस तरीके दी शिक्षा दीक्षा मनुख दी झोली दे पाई, जात पात दे सारे वितकरे हटा दिते और आखिया सिर्फ जोत नाल जुड़ो जात नाल नहीं, एक पासे रखो जात नू जोत नाल जुड़ो। शरीर सारियां दे अलग अलग ने, असी देखते हैं एक शरीर दा मास दूजे शरीर दे फिट करना बड़ा औखा है, क्योंकि हर शरीर अलग अलग है, मन भी अलग अलग ने, किधरे किधर कोई दो मन एक हो जाते ने, दो मनुखां दी विचारधारा किधरे एक हो जाती है, सारे संसार दी विचारधारा भी एक नहीं हो सकती, हर एक दा तन अलग अलग है, हर एक दा मन अलग अलग है, पर सारियां दी आत्मा तो एको ही है। धन गुरु नानक देव जी महाराज कहिंदे ने हर एक दे अंदर आत्मा वेखो वो एक है, आपका संदेश ते उपदेश भी एक है, सारे ही एक ने, सारे ही एक दे विच ने, सारियां दा मालिक एक है। तो जात अलग अलग नहीं हो सकती, मजहब अलग अलग नहीं हो सकते, सारियां दा वरण धर्म वेख एको ही है और वो परमात्मा दा स्वरूप, परमात्मा दा स्वरूप जैसा सानू मिले है उसे रूप अपने आप नू जो है रखो और अपने अंदर ये भाव रखो कि सीखना है, मैं अजे भी सीखना है, मरदे दम तक सीखना है। अगर ऐसा भाव अंदर बनया रहे तो मरदे दम तक उसकी पात्रता बननी रहती है और परमात्मा दियां बख्शिशां ਉਹਨੂੰ ਮਰਦੇ ਦਮ ਤੱਕ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਚਾਰ ਯੁੱਗਾਂ ਦੀ ਇਹ ਵਿਚਾਰਧਾਰਾ ਗੁਰਬਾਣੀ ਨੂੰ ਮੁੱਖ ਰੱਖੇ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਮਕਸ ਭੇਟ ਕੀਤੀ ਹੈ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਅਛੂਤੇ ਵਿਸ਼ੇ ਨੂੰ ਅੱਜ ਵਿਚਾਰ ਦੇ ਰਾਹੀਂ ਸੁਣ ਲੱਗਾ ਹਾਂ। ਉਹ ਹੈ ਚਾਰ ਯੁੱਗ। ਵੈਸੇ ਤੇ ਭਾਰਤ ਦੀ ਮਨੀਸ਼ਾ ਕਰੀਬਨ ਕਰੀਬਨ ਮਨੁੱਖਤਾ ਨੂੰ ਹਰ ਸਮੇਂ ਚਾਰ ਹਿੱਸਿਆਂ ਦੇ ਵੰਡਦੀ ਰਹੀ ਹੈ। ਉਹਨੇ ਜੀਵਨ ਦੇ ਢੰਗ ਵੀ ਚਾਰ ਦੱਸੇ, ਜੈਸੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼। ਇਹ ਚਾਰ ਵਰਨ ਜੀਵਨ ਦੇ ਚਾਰ ਢੰਗ, ਫਿਰ ਚਾਰ ਆਸ਼ਰਮ ਬ੍ਰਹਮਚਾਰੀ ਗ੍ਰਸਥੀ ਬਾਨਪ੍ਰਸਥੀ ਸੰਨਿਆਸੀ। ਹੈਰਾਨਗੀ ਹੈ ਪੁਰਾਣਾ ਮਤ ਸਨਾਤਨ ਮਤ ਦੇ ਮੂਲ ਗ੍ਰੰਥ ਵੀ ਚਾਰ ਨੇ, ਜੋ ਚਾਰ ਵੇਦ ਕਹਿਲਾਉਂਦੇ ਨੇ। ਸ਼ਿਆਮ ਵੇਦ ਯੁੱਗ ਰਜਲ ਅਥਰਵਣ ਬ੍ਰਹਮੇ ਮੁਖ ਮਾਇਆ ਹੈ ਤ੍ਰੈਗੁਣ। ਰਿਗਵੇਦ ਹੈ, ਸ਼ਾਮ ਵੇਦ ਹੈ, ਯਜੁਰਵੇਦ ਹੈ, ਅਥਰਵਣ ਵੇਦ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਸ ਵਿਸ਼ੇ ਨੂੰ ਆਪਣੇ ਵਿਚਾਰਾਂ ਵਿੱਚ ਪਰੋਇਆ ਹੈ ਔਰ ਚਾਰ ਯੁੱਗਾਂ ਦੀ ਬੜੀ ਸੋਹਣੀ ਵਿਆਖਿਆ ਜਗਤ ਦੇ ਸਾਹਮਣੇ ਰੱਖੀ। ਚਾਰ ਯੁੱਗ, ਇਹਨਾਂ ਨੂੰ ਕਈ ਦ੍ਰਿਸ਼ਟੀਕੋਣ ਦੇ ਨਾਲ ਨਾਪਣਾ ਤੋਲਣਾ ਪਏਗਾ। ਪ੍ਰਥਮ ਸਮੇਂ ਦੇ ਚਾਰ ਯੁੱਗ, ਦੂਸਰਾ ਅਸਥਾਨ ਦੇ ਚਾਰ ਯੁੱਗ, ਤੀਸਰਾ ਮਨ ਦੇ ਮਾਨਸਿਕ ਅਵਸਥਾ ਦੀਆਂ ਚਾਰ ਸ਼੍ਰੇਣੀਆਂ, ਜਿਹਨਾਂ ਨੂੰ ਅਸੀਂ ਚਾਰ ਯੁੱਗ ਕਹਿ ਸਕਦੇ ਹਾਂ। ਪ੍ਰਥਮ ਸਮੇਂ ਦੇ ਐਸਾ ਮੰਨਿਆ ਗਿਆ ਕਿ ਲੱਖ ਡੇਢ ਲੱਖ ਸਾਲ ਬਾਅਦ ਯੁੱਗ ਬਦਲ ਜਾਂਦੇ ਹਨ ਔਰ ਪੁਰਾਣਿਕ ਗ੍ਰੰਥਾਂ ਦੇ ਯੁੱਗਾਂ ਦੀ ਬਕਾਇਦਾ ਉਮਰ ਵੀ ਦੱਸੀ ਗਈ। ਇਤਨੇ ਯੁੱਗਾਂ ਬਾਅਦ, ਇਤਨੇ ਸਮੇਂ ਬਾਅਦ ਯੁੱਗ ਬਦਲ ਜਾਂਦਾ ਹੈ। ਯੁੱਗ ਦੀ ਤਬਦੀਲੀ ਸਮੇਂ 'ਤੇ ਖੜੀ ਹੈ ਔਰ ਹਰ ਯੁੱਗ ਦਾ ਅਵਤਾਰ ਵੀ ਮੰਨਿਆ ਗਿਆ। ਦੂਸਰਾ ਯੁੱਗ ਅਸਥਾਨ, ਤੀਸਰਾ ਯੁੱਗ ਮਾਨਸਿਕ ਅਵਸਥਾ ਔਰ ਇਹ ਤਿੰਨੇ ਪਹਿਲੇ ਮੈਂ ਤੁਹਾਡੇ ਸਾਹਮਣੇ ਉਜਾਗਰ ਕਰਨ ਲੱਗਾ। ਪ੍ਰਥਮ ਸਮੇਂ ਦੇ ਚਾਰ ਯੁੱਗ, ਇਤਿਹਾਸ ਨੂੰ ਵਾਚੀਏ ਅੱਜ ਤੋਂ 5000 ਸਾਲ ਪਹਿਲੇ ਸ਼੍ਰੀ ਰਾਮ ਹੈਗੇ ਔਰ ਅੱਜ ਤੋਂ ਕੋਈ 3500 ਸਾਲ ਪਹਿਲੇ ਸ਼੍ਰੀ ਕ੍ਰਿਸ਼ਨ ਹੈਗੇ। ਅੰਦਾਜ਼ਨ 5500 ਸਾਲ ਪਹਿਲੇ धन गुरु नानक देव जी महाराज है जैसे, पर ये तिने अवतार से 5000 साल की अवधि विच ही हो जाते हैं। इस युग की लखां साल की उम्र कपोल कल्पना के बिना और कुछ नहीं, क्यों श्री राम नो त्रेते युग का अवतार मनते हैं। 1500 साल बाद कृष्ण मौजूद हैं, श्री कृष्ण नो द्वापर युग का अवतार मनते हैं, और 3000 साल बाद गुरु नानक प्रकट हो गए, और धन गुरु नानक देव जी कल युग का अवतार मने जाते हैं। इस सारे दे सारे 5000 साल दे हो गए, ऐसा अंदाजा है इस युग की उम्र समय दे चुनापी है, तो 2500 साल के बाद हो नहीं सकती, कुल अवधि 2500 साल। युग की तब्दीली किस तरह आती है, किवें मन लिया जाए युग बदल गया। हजारा लखां साल पहले जो सूरज सी अज भी आई है, लखां साल पहले जो चंद्रमा सी अज भी आई है, और इसे तरीके नाल धरती भी हुई है, तारे भी हुई ने, प्यारे भी ओही ने, सागर भी ओही है, और किसे हद तक कुछ थोड़ी नदियां दे रदल बदल तो बाद सारिया नदियां भी ओही ने। पुराने तो पुराने इतिहास में गंगा का जिक्र है, वग रही है अब भी। पुराने इतिहास में जमुना का जिक्र है, नर्मदा का जिक्र है, वग रही ने आज भी। तो जमीन ओही है, दरिया ओही ने, सागर ओही है, सूरज चंद तारे ओही ने। तो इतों गल स्पष्ट हो गई, युगां दी तब्दीली मनुख दी तब्दीली ते खड़ी है, ना कि सूरज दे बदलन ते, क्योंकि सूरज ते ओही है, चंद्रमा ते ओही है, सब कुछ ओही है। तो जब सब कुछ ओही है तो फिर से कोई एक ही युग होना चाहिए है। नहीं, युगां दी तब्दीली मनुख से खड़ी है, और युगां दी तब्दीली मनुख की सोच से खड़ी है, विचारधारा से खड़ी है। या इंज कह लो, युग एक विचार का नाम है, एक मानसिक अवस्था का नाम है। मनुख दे विचार दे बदल दिया संसार बदल जाता है, युग बदल जाता है। अंदाजन 2500 साल तो बाद जीवन शैली बदल जाती है, क्योंकि मनुख दे विचार बदल जाते हैं। मनुख एक ऐसा प्राणी है, सब कुछ दे तब्दीली चाहता है, परिवारक ढांचे बदलते रहे हैं, राजनीति बदलती रही है, धर्म दे साधन बदलते रहने, कर्म कांड बदलता रहा है, और इस सब कुछ की तब्दीली विचार की तब्दीली ते खड़ी है, और विचार की तब्दीली नो ही युग की तब्दीली मनते हैं। बहुगिणती दे जब मनुख दे विचार बदल जाए, रहन सहन बदल जाए, खान पान बदल जाए, तो फिर युग बदल जाता है। धन गुरु रामदास जी महाराज युगां नू अपनी बाणी विच जिस ढंग नाल दृश्यमान करदे ने, ओ इस तरह है। आसा महला चौथा, सत युग सब संतोख शरीरा, सत जुगे सत संतोख शरीरा, पग चारे धर्म ध्यान जियो, मन तन हर गावे परम सुख पावे, हर हृदय हर गुण ज्ञान जियो। गुण ज्ञान पदार्थ हर हर किरतार्थ, शोभा गुरुमुख होई। अंतर बाहर हर प्रभ एको, दूजा अवर न कोई। हर हर लेव हर नाम सखाई, हर दरगे पवे मान जियो। सतयुग सत संतोख शरीरा, पग चारे धर्म ध्यान जियो।
0: धर्म तखत पे बैठा सी, तखत पे चार पैरों में धर्म चल रहा सी, चार पैरां दे आसरे। धन गुरु रामदास जी महाराज फरमांदे ने, सतयुग दे धर्म दे चारे पैर मौजूद सन। सतयुग सत संतोख शरीरा, मनुख के शरीर के अंदर संतोख सी, सत सी, उच्चा आचरण सी, परोपकारी बिरतियां सन और संतोख सी। मन विच तन विच प्रभु दे गीत सन, संतोखी जिंदगी कल कलेश तो बची हुई सी, ले प्रभु नाल जुड़ी हुई सी। इस तरह गुरु रामदास जी महाराज सतयुग की व्याख्या कर रहे हैं। भौतिक उन्नति भी इतनी नहीं हुई सी, लिहाजा भौतिक रुचियां भी इतनिया उजागर नहीं हुई सन। मनुख अंतर्मुखी सन, शरीर दियां लोड़ां दी पूर्ति हो गई, इस विच संतुष्ट आनंदित सन। एक समय विच जी रहे मनुख सन और तर्ज जिंदगी से प्राकृतिक जीवन से प्रकृति दे मुताबिक जी रहे सन। सहजे सहजे बदल गई जीवन शैली, जीवन शैली बदल दी है विचारां दी तब्दीली। धन गुरु रामदास जी महाराज इस तब्दीली में इंज बयान करते हैं। युगां दी तब्दीली का जिक्र गुरु अर्जन देव जी महाराज ने भी किया है। युगां दी तब्दीली नू भाई गुरदास जी बड़े आलमाना ढंग नाल बयान करते हैं, और युगां दी तब्दीली नू जिस ढंग नाल धन गुरु नानक देव जी महाराज ने दर्शाया पहले पातशाह जी, वो विचारधारा भी आप जी के समक्ष भेंट करने हैं। धन गुरु रामदास जी महाराज आसा राग विच त्रेते युग का नक्शा इस तरह खिंचते ने। त्रेता युग आया अंतर जोर वधाया, जत संयम करम कमाए जियो। त्रेते विच अहंकार उत्पन्न होया और अहंकार की पूर्ति लई हर मनुख जोरावर होण ते जोर लाण लग पिया। मैं जोरावर हो जावा, शक्तिशाली हो जावा, ताकतवर हो जावा। धार्मिक दुनिया जत सत ते संयम ते व्यर्थ दे कर्म कांड ते खड़ी हो गई। पग चौथा खिसकया प्रै पग टिकया, मन हृदय क्रोध जलाए जियो। प्रथा चाहिए, शक्ति चाहिए तो विघन तो है,
1: ਕਿਉਂਕਿ ਬਹੁਗਿਣਤੀ ਦੇ ਜਦ ਮਨੁੱਖ ਨੂੰ ਸ਼ਕਤੀ ਚਾਹੀਦੀ ਹੈ, ਜ਼ੋਰਾਵਰ ਹੋਣਾ ਚਾਹੁੰਦਾ ਹੈ, ਤਾਂ ਅੱਗੇ ਵਧਣ ਲਈ ਕਈਆਂ ਨੂੰ ਪਛਾੜਨਾ ਪਏਗਾ ਅਤੇ ਕਈਆਂ ਨੂੰ ਪਛਾੜਨਾ ਪਏਗਾ, ਤਾਂ ਕਈਆਂ ਨਾਲ ਹਿੰਸਾਤਮਕ ਘਟਨਾਵਾਂ ਵੀ ਘਟਣਗੀਆਂ, ਤਾਂ ਫਿਰ ਕ੍ਰੋਧਿਤ ਹੋਣਾ ਵੀ ਉਹਨਾਂ ਦਾ ਲਾਜ਼ਮੀ ਹੈ ਜਿਨ੍ਹਾਂ ਨੂੰ ਧੱਕੇ ਮਾਰ ਕੇ ਪਿੱਛੇ ਸੁੱਟਿਆ ਗਿਆ ਹੋਵੇਗਾ। ਤੋ ਤ੍ਰੇਤੇ ਵਿੱਚ ਕ੍ਰੋਧ ਦੀ ਅਗਨ ਪ੍ਰਜਵਲਿਤ ਹੋਈ। ਮਨ ਹਿਰਦੇ ਕ੍ਰੋਧ ਮਹਾਂਬਿਸਲੋਧ, ਨਿਰਪਧਾਵੇਂ ਲੜ ਦੁੱਖ ਪਾਇਆ। ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ। ਰਾਜੇ ਛੋਟੇ ਛੋਟੇ ਰਜਵਾੜੇ ਜਾਗਰਦਾਰ ਆਪਸ ਵਿੱਚ ਲੜਨ ਮਰਨ ਲੱਗ ਪਏ। ਮੋਹ ਮਮਤਾ ਵੀ ਵੱਧ ਗਈ, ਅਹੰਕਾਰ ਵੀ ਵੱਧ ਗਿਆ, ਕ੍ਰੋਧ ਵੀ ਵੱਧ ਗਿਆ। ਸਤਿਗੁਰੂ ਦੇਵ ਜੀ ਮਹਾਰਾਜ ਅਗਾਂਹ ਪ੍ਰਮਾਣ ਕਰਦੇ ਨੇ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਬਿਕ ਗੁਰਮੁਖ ਹਰ ਨਾਮ ਲੈ ਜਾਇ ਜਿਉ, ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਤ੍ਰੇਤੇ ਯੁਗ ਦੇ ਹਰ ਮਨੁੱਖ ਸ਼ਕਤੀਸ਼ਾਲੀ ਹੋਣਾ ਚਾਹੁੰਦਾ, ਅਹੰਕਾਰ ਦੀ ਜ਼ਹਿਰ ਵੱਧ ਗਈ। ਜਿਸ ਨੂੰ ਦੂਰ ਕਰਨ ਵਾਸਤੇ, ਇਸ ਜ਼ਹਿਰ ਨੂੰ ਦੂਰ ਕਰਨ ਵਾਸਤੇ ਸਿਰਫ ਪ੍ਰਭੂ ਦਾ ਨਾਮ ਸੀ, ਪਰ ਇਸ ਤੋਂ ਓਹਲੇ ਹੋ ਕੇ ਲੋਕ ਸੰਜਮ ਅਤੇ ਜਤ ਰੱਖ ਕੇ ਆਪਣੀ ਸ਼ਕਤੀ ਵਧਾ ਕੇ ਦੂਜਿਆਂ ਨੂੰ ਪਛਾੜਨਾ ਚਾਹੁੰਦੇ ਨੇ ਔਰ ਸਵੈਮ ਸ਼ਕਤੀਸ਼ਾਲੀ ਹੋਣਾ ਚਾਹੁੰਦੇ ਨੇ। ਇਸ ਤਰ੍ਹਾਂ ਦੀਆਂ ਮਨੋਬਿਰਤੀਆਂ ਵਿੱਚ ਤ੍ਰੇਤੇ ਯੁੱਗ ਦੇ ਜੀਵ ਜੀ ਰਹੇ ਨੇ। ਦੁਆਪੁਰ ਅਗਰ ਹੁਣ ਜਿਸ ਯੁੱਗ ਵਿੱਚ ਅਸੀਂ ਜੀ ਰਹੇ ਹਾਂ, ਜਿਸ ਨੂੰ ਕਲਯੁੱਗ ਕਹਿੰਦੇ ਨੇ, ਇੱਥੋਂ ਗਿਣਤੀ ਕਰੀਏ ਤਾਂ ਦੁਆਪੁਰ ਦੂਜਾ ਪੁਰ, ਤ੍ਰੇਤਾ ਤੀਜਾ ਪੁਰ ਔਰ ਸਤਯੁੱਗ ਚੌਥਾ ਬਣ ਜਾਂਦਾ ਹੈ। ਔਰ ਇਹ ਗਿਣਤੀ ਠੀਕ ਹੈ, ਤ੍ਰੇਤੇ ਤੋਂ ਮੁਰਾਦ ਤੀਜਾ, ਦੁਆਪੁਰ ਤੋਂ ਮੁਰਾਦ ਦੂਜਾ ਯੁੱਗ। ਕਲਯੁੱਗ ਪ੍ਰਥਮ ਮੰਨੀਏ ਤਾਂ ਸਤਯੁੱਗ ਚੌਥਾ ਬਣ ਜਾਂਦਾ ਹੈ, ਸਤਯੁੱਗ ਨੂੰ ਪ੍ਰਥਮ ਮੰਨੀਏ ਤਾਂ ਕਲਯੁੱਗ ਚੌਥਾ ਬਣ ਜਾਂਦਾ ਹੈ। ਪਰ ਜੋ ਪ੍ਰਚਲਿਤ ਗਾਥਾ ਹੈ ਉਹ ਸਤਯੁੱਗ, ਤ੍ਰੇਤਾ, ਦੁਆਪੁਰ ਅਤੇ ਕਲਯੁੱਗ ਇਸ ਤਰ੍ਹਾਂ ਗਿਣਤੀ ਚੱਲਦੀ ਹੈ। ਪਰ ਅਖਰੀ ਅਰਥ ਕਰਾਂਗੇ ਤ੍ਰੇਤੇ ਦੇ ਤਾਂ ਤੀਸਰਾ ਯੁੱਗ, ਦੁਆਪੁਰ ਦੂਜਾ ਯੁੱਗ, ਕਲਯੁੱਗ ਇਹ ਪਹਿਲਾ ਯੁੱਗ ਜਿਸ ਵਿੱਚ ਅਸੀਂ ਜੀ ਰਹੇ, ਇਹ ਪਹਿਲਾ ਜੋ ਲੰਘ ਗਿਆ, ਦੂਜਾ ਜੋ ਉਸ ਤੋਂ ਵੀ ਪਹਿਲੇ ਲੰਘ ਗਿਆ ਤੀਜਾ, ਔਰ ਜੋ ਉਸ ਤੋਂ ਵੀ ਪਹਿਲੇ ਸੀ ਚੌਥਾ। ਦੁਆਪੁਰ, ਦੁਆਪੁਰ ਦੀ ਰੂਪ ਰੇਖਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਪੇਸ਼ ਕਰਦੇ ਨੇ। ਜੁਗ ਦੁਆਪੁਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਂ ਉਪਾਏ ਜਿਉ, ਤਪ ਤਾਪਨ ਤਾਪੇ ਜਗ ਪੁਨ ਆਰੰਭੇ, ਅਤ ਕਿਰਿਆ ਕਰਮ ਕਮਾਏ ਜਿਉ। ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ, ਦੋਏ ਪਗ ਟਿਕੇ ਟਿਕਾਏ ਜਿਉ। ਮਹਾਂ ਜਗ ਜੋਧ ਬਹੁ ਕੀਨੇ, ਮਹਾਂ ਜਗ ਜੋਧ ਬਹੁ ਕੀਨੇ, ਵਿਚੋਂ ਮੈਂ ਪਚੇ ਪਚਾਏ ਜਿਉ। ਦੀਨ ਦਿਆਲ ਗੁਰਸਾਦ ਮਿਲਾਇਆ, ਮਿਲ ਸਤਿਗੁਰ ਮਲ ਲੈ ਜਾਏ ਜਿਉ। जुग द्वापुर आया भरम भरम आया हर गोपी कान उपाय जियो। द्वापर युग दी रूपरेखा धनु रामदास जी महाराज बयान कर दें या कहते हैं जग भरम दिच पै गया बुलेखिया दिच पै गया गोपियां कान तरह तरह दियां रास लीला दे पसारियां दिच पै गया तप तापना आरंभ होई कर्म कान आरंभ होए और हंकार मनुख दा वद्दा गया समय दे गेर दे नाल नाल अहंकार इतना चरम सीमा ते पहुंचया महाजग युद्ध बोकी ने बड़े युद्ध होए। वाकई द्वापुर देखते महाभारत दे युद्ध नाल सारा भारत ही तबाह हो गया। चोटी दे स्याणे मनुख चोटी दे दार्शनिक चोटी दे विज्ञानक चोटी दे धार्मिक पुरुष सब नष्ट हो गए। महाभारत दे युद्ध नाल भारत दी ते रीढ़ ही टूट गई और ऐसी रीढ़ टूटी काफी लंबे समय तक वाकई ये गतिमान नहीं हो सके। द्वापर युग दी व्याख्या धर्म गुरु रामदास जी महाराज इस तरह जो है बयान कर देने बस युद्ध ही युद्ध सन हर पासे लड़ाई झगड़े ही सन और जे किधरे लड़ाई झगड़े नहीं सन ते धर्म दे फोके कर्म कांड सन या यज्ञ ते हवन सन। इस तरह द्वापर युग दे धर्म दे सिर्फ दो पैरी रह गए दान रह गया और व्यर्थ दा कर्म कांड रह गया जग रह गया। जग ते दान इन्हां दो पैरां दे धर्म टिक गया संतोख ते सत्य ये दो पैर उड गए। इस तरह धर्म दो पैरां ते टिकया समय दे गए नाल कलयुग आया और ये युगां दी व्याख्या समय दे मुताबिक इस वक्त कीती जा रही है। फिर अस्थान दे फिर मानसिक अवस्था दे जिवें जिवें गुरबाणी ने खोलिया मैं संगत के स्रोतियां दे सामने रख रहे हैं। कलयुग हर किया पग त्रै खिसकिया पग चौथा टिके टिकाए जियो गुर शब्द कमाया औखद हर पाया हर कीरत हर सांत पाए जियो हर कीरत रुत आई हर नाम वडाई हर हर नाम खेत जमाया कलयुग बीज बीजे बिन नावे सब लाहा मूल गवाया जन नानक गुरु पूरा पाया मन हृदय नाम लखाए जियो कलयुग हर किया पग त्रै खिसकिया पग चौथा टिके टिकाए जियो। एक पैर रह गया प्रभु दी कीर्ति हरि दा जस गायन करना इससे ही कलयुग विच धर्म एक पैर दे टिक गया बाकी ते सब कुछ उड़ पुड़ गया। कलयुग दी व्याख्या द्वापुर त्रेते ते सतयुग दी व्याख्या धनु रामदास जी महाराज समय दे रूपरेखा दे नाप तोल के ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ ਔਰ ਆਪਣਾ ਫੈਸਲਾ ਇੰਝ ਦਿੰਦੇ ਨੇ। ਕਲ ਯੁਗ ਬੀਜ ਬੀਜੇ ਬਿਨ ਨਾਮ ਸਭ ਲਾਹਾ ਮੂਲ ਗਵਾਇਆ। ਕਲ ਯੁਗ ਦੇ ਵਿੱਚ ਕੋਈ ਵੀ ਬੀਜ ਮਨੁੱਖ ਬੀਜੇ ਜਤ ਦਾ ਸਤ ਦਾ ਕਰਮ ਦਾ ਔਰ ਤਰ੍ਹਾਂ ਤਰ੍ਹਾਂ ਦੇ ਸਾਧਨਾਵਾਂ ਦਾ, ਲੇਕਿਨ ਨਾਮ ਨਾ ਜਪੇ। ਕਲ ਯੁਗ ਬੀਜ ਬੀਜੇ ਬਿਨ ਨਾਮ ਸਭ ਲਾਹਾ ਮੂਲ ਗਵਾਇਆ। ਐਸਾ ਮਨੁੱਖ ਤੇ ਸਾਰਾ ਹੀ ਨਫ਼ਾ ਤੇ ਮੂਲ ਗਵਾ ਬੈਠੇਗਾ, ਕਿਉਂਕਿ ਮੂਲ ਤੇ ਗੱਲ ਸੀ ਪ੍ਰਭੂ ਦਾ ਨਾਮ, ਉਹ ਤੇ ਜਪਣਾ ਹੀ ਨਹੀਂ। ਔਰ ਇਸ ਤਰੀਕੇ ਦੇ ਨਾਲ ਵਿਅਰਥ ਦੇ ਕਰਮਾਂ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੇਂ ਦੀ ਰੂਪ ਰੇਖਾ ਵਿੱਚ ਜੋ ਯੁਗਾਂ ਦਾ ਚਿਤਰਨ ਕੀਤਾ ਉਹ ਇਸ ਤਰ੍ਹਾਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਔਰ ਭਗਤ ਰਵਿਦਾਸ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਸਤਯੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਠੀਕ, ਤਿੰਨੇ ਯੁੱਗ ਆਪਣੀ ਥਾਂ ਤੇ ਮਹਾਨ ਹੋਣਗੇ ਔਰ ਮੌਜੂਦਾ ਇਹ ਕਲ ਯੁੱਗ ਇਸ ਦੇ ਉੱਤੇ ਉਧਾਰ ਕੇਵਲ ਪ੍ਰਭੂ ਦੇ ਨਾਮ ਤੇ ਜਪ ਤੇ ਖੜਾ। ਕਲ ਕੇਵਲ ਨਾਮ ਆਧਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ ਸਤਯੁਗ ਤ੍ਰੇਤਾ ਦੁਆਪੁਰ ਬਣੀਏ ਕਲ ਯੁੱਗ ਉੱਤਮ ਯੁੱਗਾਂ ਮਾਹੀ। ਇਹ ਸਭ ਤੋਂ ਸ੍ਰੇਸ਼ਟ ਯੁੱਗ ਹੈ, ਉੱਤਮ ਯੁੱਗ ਹੈ, ਮਹਾਨ ਯੁੱਗ ਹੈ। ਕਿਸ ਪੱਖ ਤੋਂ ਮਹਾਨ ਯੁੱਗ ਹੈ? ਕਿਉਂਕਿ ਜਗਤ ਦੇ ਉੱਤੇ ਪ੍ਰਚਲਿਤ ਇਹੀ ਕੁਛ ਹੈ ਕਿ ਇਹ ਯੁੱਗ ਨਿਖਿੱਧ ਹੈ, ਇਹ ਯੁੱਗ ਮਾੜਾ ਯੁੱਗ ਹੈ, ਇਹ ਯੁੱਗ ਸਭ ਤੋਂ ਨਿਚਲੇ ਦਰਜੇ ਦਾ ਯੁੱਗ ਹੈ। ਜਦਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤਯੁਗ ਤ੍ਰੇਤਾ ਦੁਆਪੁਰ ਬਣੀਏ ਕਲ ਯੁੱਗ ਉੱਤਮ ਯੁੱਗਾ ਮਾਹੀ। ਇਹ ਤੇ ਉੱਤਮ ਯੁੱਗ ਹੈ, ਇਹ ਤੇ ਸ੍ਰੇਸ਼ਟ ਯੁੱਗ ਹੈ, ਇਹ ਤੇ ਮਹਾਨ ਯੁੱਗ ਹੈ। ਆਖਿਰ ਕਿਸ ਪੱਖੋਂ ਇਹ ਲੰਬੀ ਚੌੜੀ ਵਿਚਾਰਧਾਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਬਿਆਨ ਕਰਦੇ ਨੇ। ਸਮੇਂ ਅਸਥਾਨ ਤੇ ਮਾਨਸਿਕ ਅਵਸਥਾ ਵਿੱਚ ਚਾਰ ਯੁਗਾਂ ਦੀ ਜੋ ਵਿਆਖਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਫਰਮਾਨ ਕਰਦੇ ਨੇ। ਪ੍ਰਥਮ ਸਮੇਂ ਦੇ ਜੋ ਰੂਪ ਰੇਖਾ ਹੈ ਲੰਬੇ ਚੌੜੇ ਸ਼ਬਦ ਵਿੱਚੋਂ ਕੁਛ ਪੰਕਤੀਆਂ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰੂ ਰਾਗ ਵਿੱਚ ਉਚਾਰਨ ਕੀਤੀਆਂ ਨੇ। ਸਤਯੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੇ ਗਹਿਰ ਗੰਭੀਰਾ ਸਤਯੁਗ ਸਾਥ ਕਹੇ ਸਭ ਕੋਈ ਸਚ ਵਰਤੇ ਸਾਚਾ ਸੋਈ। ਝੂਠ ਬੋਲਣਾ ਸਤਯੁਗ ਦੇ ਮਨੁੱਖ ਨੂੰ ਆਉਂਦਾ ਹੀ ਨਹੀਂ ਸੀ। ਉਸਦਾ ਇੱਕ ਮੂਲ ਕਾਰਨ ਮਨੁੱਖ ਸੰਤੁਸ਼ਟ ਸੀ, ਲੋੜਾਂ ਸੀਮਤ ਸਨ ਔਰ ਲੋੜਾਂ ਦੀ ਪੂਰਤੀ ਪ੍ਰਾਕਿਰਤਿਕ ਰੂਪ ਵਿੱਚ ਹੋ ਜਾਂਦੀ ਹੈ। ਪ੍ਰਕਿਰਤੀ ਸਭ ਦੀ ਝੋਲੀ ਵਿੱਚ ਲੋੜਾਂ ਦੀ ਪੂਰਤੀ ਪਾ ਦਿੰਦੀ ਸੀ, ਕਰ ਦਿੰਦੀ ਸੀ। ਜੰਗਲ ਦੇ ਫਲ ਫੁੱਲ ਸ਼ਿਕਾਰ ਇਤਿਹਾਸਿਕ ਖੁੱਲ੍ਹੇ ਰੂਪ ਵਿੱਚ ਉਪਲਬਧ ਸੀ। ਆਬਾਦੀ ਥੋੜ੍ਹੀ ਸੀ, ਸੈਂਕੜੇ ਮੀਲ ਤੱਕ ਵਸੋਂ ਨਹੀਂ ਸੀ, ਝੂਠ ਬੋਲਣ ਲਈ ਗੁੰਜਾਇਸ਼ ਹੀ ਨਹੀਂ ਸੀ। ਤ੍ਰੇਤੇ ਧਰਮ ਕਲਾ ਇੱਕ ਚੂਕੀ ਤੀਨ ਚਰਨ ਇੱਕ ਦੁਬਦਾ ਸੂਕੀ। ਤ੍ਰੇਤੇ ਦੇ ਵਿਸ਼ਵਾਸ ਦੀ ਥਾਂ ਤੇ ਦੁਬਦਾ ਆ ਗਈ, ਲਿਆਜ਼ਾ ਧਰਮ ਦੀ ਇੱਕ ਕਲਾ ਨਾਸ ਹੋ ਗਈ, ਵਿਸ਼ਵਾਸ ਭਰੋਸਾ ਸਿਦਕ।
0: ਇਹ ਨਹੀਂ ਰਿਹਾ। ਮਨ ਵਿੱਚ ਦੁਬਦਾ ਪੈਦਾ ਹੋ ਗਈ ਹੈ ਕਿ ਨਹੀਂ, ਦੁਬਦਾ ਇਸ ਨੂੰ ਕਹਿੰਦੇ ਨੇ। ਦੋ ਪਾਸੇ ਦੀ ਧਾਵਨਾ ਪੈਦਾ ਹੋ ਗਈ ਹੈ ਕਿ ਨਹੀਂ ਹੈ। ਦਰਅਸਲ ਜਿਸ ਵਕਤ ਮਨ ਦੇ ਚ ਖਿਆਲ ਆਉਂਦਾ ਹੈ ਤਾਂ ਮਨੁੱਖ ਈਸ਼ਵਰ ਦੇ ਨੇੜੇ ਹੁੰਦਾ ਹੈ, ਉਸਦੇ ਮਨ ਵਿੱਚ ਰਸ ਹੁੰਦਾ ਹੈ, ਟਿਕਾਓ ਹੁੰਦਾ ਹੈ, ਖੇੜਾ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਔਰ ਜਦ ਦੂਸਰਾ ਭਾਵ ਦੁਬਦਾ, ਦੂਸਰੀ ਧਾਵਣਾ ਪੈਦਾ ਹੋ ਜਾਂਦੀ ਹੈ, ਸ਼ੱਕ ਸ਼ਾਇਦ ਨਹੀਂ ਹੈ, ਉਦੋਂ ਇਹ ਦੂਰ ਹੋ ਜਾਂਦਾ ਹੈ। ਔਰ ਦੂਰੀਆਂ ਤੇ ਦੁੱਖ ਨੂੰ ਜਨਮ ਦਿੰਦੀਆਂ ਹਨ, ਦੂਰੀਆਂ ਬੇਰਸੀ ਨੂੰ ਜਨਮ ਦਿੰਦੀਆਂ ਨੇ, ਦੂਰੀਆਂ ਕਲ ਕਲੇਸ਼ ਤੇ ਸੰਤਾਪ ਨੂੰ ਜਨਮ ਦਿੰਦੀਆਂ ਨੇ। ਮਹਾਰਾਜ ਕਹਿੰਦੇ ਨੇ ਦੁਬਦਾ ਦਾ ਜਨਮ ਹੋ ਗਿਆ, ਵਿਸ਼ਵਾਸ ਦੀ ਲੱਤ ਟੁੱਟ ਗਈ। ਦਇਆ ਦੁਆਪੁਰੇ ਅੱਧੀ ਹੋਈ, ਗੁਰਮੁਖ ਵਿਰਲਾ ਚੀਨੇ ਕੋਈ। ਦੁਆਪੁਰ ਦੇ ਤੇ ਦਇਆ ਮਾਨੋ ਅੱਧੀ ਹੀ ਰਹਿ ਗਈ, ਕੋਈ ਵਿਰਲੇ ਗੁਰਮੁਖ ਬ੍ਰਹਮ ਦਾ ਚਿੰਤਨ ਕਰਦਾ ਸੀ। ਕਠੋਰਤਾ ਇਸ ਹੱਦ ਤੱਕ ਵੱਧ ਗਈ ਕਿ ਭਰੀ ਸਭਾ ਵਿੱਚ ਵੀ ਭਰਜਾਈ ਨੂੰ ਨਗਨ ਕੀਤਾ ਜਾ ਸਕਦਾ ਹੈ। ਪੰਜ ਭਰਾਵਾਂ ਨੂੰ, ਚਚੇਰੇ ਭਰਾਵਾਂ ਨੂੰ ਜੰਗਲ ਵਿੱਚ ਭਜਾਇਆ ਜਾ ਸਕਦਾ ਹੈ ਔਰ ਉਹਨਾਂ ਦਾ ਸਭ ਕੁਛ ਖੋਇਆ ਜਾ ਸਕਦਾ ਹੈ, ਉਹਨਾਂ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਦਇਆ ਕਠੋਰਤਾ ਦਾ ਰੂਪ ਧਾਰਨ ਕਰ ਗਈ। ਜਦ ਪਿਰਾ ਕੇ ਦਇਆ ਨਹੀਂ ਤਾਂ ਫਿਰ ਗੈਰਾਂ ਨਾਲ ਵਿਵਹਾਰ ਕੀ ਹੋਵੇਗਾ? ਇਹ ਦੁਆਪੁਰ ਦਾ ਨਕਸ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਦੀ ਗਤੀ ਦੇ ਮੁਤਾਬਕ ਸਾਡੇ ਸਾਹਮਣੇ ਰੱਖਦੇ ਨੇ। ਕਲੀ ਕਾਲ ਮੈਂ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੇ ਨਾ ਭਾਖੀ। ਕਲਯੁਗ ਦੇ ਤੇ ਕੇਵਲ ਧਰਮ ਦੀ ਇੱਕੋ ਹੀ ਕਲਾ ਰਹਿ ਗਈ, ਪ੍ਰਭੂ ਦੀ ਕੀਰਤੀ। ਪਰ ਬਿਨਾਂ ਗੁਰੂ ਦੀ ਸਮਝ ਤੋਂ ਇਹ ਕਿਸੇ ਨੇ ਵੀ ਭਾਖੀ ਨਹੀਂ ਭਾਓ, ਇਹ ਕੀਰਤੀ ਕਿਸੇ ਨੇ ਵੀ ਉਚਾਰਨ ਨਹੀਂ ਕੀਤੀ। ਉਹ ਧਰਮ ਸਿਰਫ ਇੱਕੋ ਹੀ ਕਲਾ ਤੇ ਰਹਿ ਗਿਆ, ਪ੍ਰਭੂ ਦੀ ਕੀਰਤੀ ਗਾਇਨ ਕਰਨੀ, ਨਾਮ ਜਪਣਾ, ਪ੍ਰਭੂ ਦੇ ਗੁਣ ਗਾਣੇ। ਬਸ ਕਲਯੁਗ ਦੇ ਚ ਇਹੀ ਇੱਕ ਕਲਾ ਰਹਿ ਗਈ। ਸਮੇਂ ਦੀ ਗਤੀ ਵਿੱਚ ਗੁਰੂ ਨਾਨਕ ਵੀ ਆਪਣੇ ਢੰਗ ਨਾਲ ਨਾਪਦੇ ਨੇ, ਪਰ ਮੇਰੇ ਪਾਤਸ਼ਾਹ ਇਸ ਨੂੰ ਬੜੀ ਵਿਗਿਆਨਕ ਸੱਚਾਈ ਉਸਨੂੰ ਸਾਡੇ ਸਾਹਮਣੇ ਜੋ ਹੈ ਰੱਖਦੇ ਨੇ। ਸਮੇਂ ਦੀ ਦੁਨੀਆ ਵਿੱਚ ਯੁਗਾਂ ਦੀ ਵੰਡ ਔਰ ਇਸ ਤੋਂ ਬਾਅਦ ਮਨ ਦੀ ਦੁਨੀਆ ਵਿੱਚ ਸਮੇਂ ਦੀ ਵੰਡ, ਇਹ ਸ਼ਬਦ ਆਸਾ ਦੀ ਵਾਰ ਵਿੱਚ ਹੈ, ਸਲੋਕ ਦੇ ਰੂਪ ਵਿੱਚ। ਸਤਸੰਗੀਆਂ ਨੂੰ ਕੰਠ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਰ। ਮੇਰ ਮੇਰੂ ਜੈਸਾ ਏ ਸਰੀਰ, ਮੇਰੂ ਸੁਮੇਰ ਪਰਬਤ ਤੋਂ ਸ਼ਬਦ ਲਿਆ ਗਿਆ ਹੈ। ਸੁਮੇਰ ਪਰਬਤ ਮਾਲਾ ਦੇ ਸਭ ਤੋਂ ਉੱਚਾ ਮਣਕਾ ਹੁੰਦਾ ਹੈ, ਮੇਰੂ ਮਣਕਾ। ਸਾਰੇ ਸਰੀਰਾਂ ਦੇ ਚੋਂ ਸਰੀਰ ਮਨੁੱਖ ਦਾ ਮੇਰੂ ਸਰੀਰ ਹੈ, ਸੁਮੇਰ ਪਰਬਤ ਹੈ। ਮਾੜੀ ਮੋਟੀ ਪਹਾੜੀ ਨਹੀਂ, ਸੁਮੇਰ ਪਰਬਤ ਹੈ, ਇਹ ਮਹਾਨ ਸਰੀਰ ਹੈ। ਮਹਾਰਾਜ ਕਹਿੰਦੇ ਨੇ ਇਹ ਜੋ ਮਹਾਨ ਸਰੀਰ ਹੈ, ਇਹ ਜੋ ਮੇਰੂ ਮਣਕਾ ਹੈ, ਇਹ ਜੋ ਸੁਮੇਰ ਪਰਬਤ ਹੈ, ਇਸ ਦੇ ਜੀਵਨ ਦੇ ਸਾਧਨ, ਇਹਦੀ ਤਰਜ਼ ਜ਼ਿੰਦਗੀ समय समय नाल बदलती रही है और विचारां दे आसरे ते बदलती रही है। युगां दी तब्दीली खड़ी मनुख ते ही है। बाहर दी किसे चीज देते युगां दी तब्दीली खड़ी नहीं, रामकली राग विच धन गुरु नानक देव जी महाराज फरमान कर देने, सोई चंद चढ़े से तारे, सोई दिनियर तप्त रहे, सा धरती सा पवन झुलारे, जुग जी खेले थां कैसे, ओही चंद्रमा ओही तारे ने, ओही गंगा है ओही सागर है ओही धरती है, और हजारां साल पहले भी पंज तत्तां दे मनुख होंदे सन, अज भी पंज तत्तां दे ने। ब्रह्मंड दे पंज तत्त ही व्यापक सन, अज भी पंज तत्त ने। धन गुरु अमरदास जी महाराज फरमान करदे ने, पंच तत् कर तुद सब सिष्ठ साजी, कोई छेवां करेओ जे किछ कीता होवे। तो सोई चंद चढ़े से तारे, सोई दिनियर तप्त रहे, सा धरती सा पवन झुलारे, जुग जी खेले थाओ कैसे। आखिर सब कुछ ओही है, फिर इसनु कलयुग क्यों कहंदे ने? विचार बदल गया, जीवन शैली बदल गई। आग गुणा कल आइए, महाराज कहंदे मैं कहन लगा कलयुग आया है, कलयुग आया है। किवें पहचान करिए, जे को सत करे सो चीजे, तप घर तप ना होई, जे को नाम ले बदनामी, कल के लक्षण एही, एही कलयुग दे लक्षण ने। कि कोई उच्चा इखलाक धारण करन दा प्रण करे, मैं सच बोलना है और सतवादी जीवन बतीत करना है, छिज जाएगा। संसार विच बहु गिणती दे चल रहा झूठ इसनु सतवादी नहीं रहन देगा। तप घर तप ना होई, तपीश्वर दा तप नहीं हो सकेगा, भ्रष्ट हो जाएगा। जे को नाव ले बदनावी, कल के लखन एही, जो नाम जपेगा बंदगी करेगा उनु मूर्ख आख्या जाएगा, भोला आख्या जाएगा, पछड़िया होया आख्या जाएगा, धर्मांध आख्या जाएगा। ए कल रुक दे लक्षण नहीं। महाराज कहते जिस सिख दारी तिसे खुआरी, चाकर के है डरना, जा सिख दारे पवे जंजीरी, ता चाकर हथों मरना। कलयुग दी होर रूपरेखा बयान करदे होया महाराज कहते ने, किसे पख दा भी जो चौधरी है खुआर होवेगा, कोई भी जिम्मेवारी चुके, समाजिक आर्थिक राजनीतिक जरीलो खुआर होवेगा, और उसनु अक्सर चाकरां तो डर के रहना पड़ेगा, पर जा तो डरदे हुए राजे जीणगे। जा सिख दारे पवे जंजीरी, ता चाकर हथों मरना, जे किधरे चौधरी बंदना दे पै जाए तो अक्सर मुलाजम दे हथों, चाकर दे हथों, नौकर दे हथों ही उसकी मौत होवेगी, सेवक दे हथों मालिक दी मौत होवेगी। ते सब कुछ असी देखते पाया, घर दे नौकर ही घर दे मालिक नु मार जांदे ने, घर दे नौकर ही घर नु लुट लैंदे ने, और अक्सर मालिक नौकरां तो डर डर के अपना जीवन बतीत करदे ने, परजा तो डरे हुए ने हुक्मरान, ते जो परे जा तो डरे होया हुक्मरान है वो ते फिर परजा दे मुताबिक ही चलेगा। अगर परजा भ्रष्ट है राजा भ्रष्ट हो जाएगा, राजा भ्रष्ट है प्रजा भ्रष्ट हो जाएगी। ऐसी बैरूनी रंगत जो कलयुग दी है, धन गुरु नानक देव जी महाराज बयान करते हैं और कहन तपेश्वर तप नहीं कर सकेगा, जपेश्वर जप नहीं कर सकेगा, उच्चा आचरण धारने जिसने प्रण किया है अपने प्रण नो निभा नहीं सकेगा। जेको सत करे सो चीजे, तप घर तप ना होई, जेको नाव लय बदनामी, कल के लखण ए कल युग दे लक्षण इते होई बैरोनी रूप दे कल युग दी द्वापुर त्रेते ते सत युग दी व्याख्या। इसनु जो अध्यात्मक रंगत गुरु नानक देव जी महाराज ने दिती है और उसकी जो व्याख्या भाई गुरुदास ने की थी है, उस पहलू नु छुए बिना ये सारी विचारधारा अधूरी रह जाएगी। उंज भी युगां दी ए वन भारत दे ऋषि मुनिया ने ही की थी और ए एक प्रबल सच्चाई है कि धर्म दा बहुत गहरा बोध, मनुख दे मानसिक मंडल दा बहुत गहरा अध्ययन जो इस देश दे च होया है और किधरे भी नहीं होया। इस वास्ते बड़े गहरे ऋषि इस देश ने पैदा किते, धर्म दा बहुत वड्डा साहित्य इस देश ने पैदा किया, कितने अवतार, कितने संत, कितने महात्मा, कितने भगत इस देश ने पैदा किते, भरे होया है ये देश भक्तां नाल, संतां नाल, अवतारां नाल, गुरुआं नाल। इसनु ऐसा कह दईए कि वाइब्रेशन इस देश दी ऐसी सी, माहौल इस देश दा ऐसा सी, संत पैदा हो रहे सन, भगत पैदा हो रहे सन, अवतारी पुरुष आ रहे सन। इस देश दी महिमा अज भी उना अवतारा करके है, अज भी उना भगतां करके है। चार युगां दे अवतारा दी रूपरेखा भट्टां दी बाणी विच इंज दर्ज है। भट्ट कहिंदे ने सत युग तै माणियो छल्यो बल बावन भायो, त्रेते तै माणियो राम रघुवंश कहायो, द्वापुर कृष्ण मुरार कंस कृतारथ कियो, उग्र सैन को राज अभय भगतें जन दियो, कल युग प्रमाण नानक गुर अंगद अमर कहायो, श्री गुरु राज अब चले अटल आद पुरख पुरमायो। सतयुग दे 52 बोने अवतार, त्रेते दे श्री कृष्ण रंसी, द्वापर दे श्री कृष्ण यादव वंशी और कल युग दे धन गुरु नानक देव जी महाराज बेदी वंश दे उजागर होए। समय दी रूपरेखा विच भट्ट अवतारा नूं इस तरीके दे नाल मंदे ने और समय दा बैरूनी प्रभाव जन्म साखी विच इंज चित्रिया होया है। धन गुरु नानक देव जी महाराज फरमान करदे ने बाले नूं मर्दाने नूं, समझांदे ने ए युग कैसा है। जे बैठा ता आखिए बैठा सत्तर घट, जे चला ता आखिए छार गया सित घट। जे मैं चलदा ते कहिंदे ने ਇਹਦੇ ਸਿਰ ਦੇ ਉੱਤੇ ਛਾਰ ਪਾ ਕੇ ਚਲਾ ਗਿਆ, ਮਿੱਟੀ ਪਾ ਕੇ ਚਲਾ ਗਿਆ। ਅਤੇ ਜੇ ਮੈਂ ਬੈਠਾ ਰਹਾਂ ਤਾਂ ਲੋਕ ਕਹਿੰਦੇ ਨੇ ਇਹ ਤਾਂ ਬਸ ਸੱਤਰ ਬੈਠ ਕੇ ਹੀ ਬੈਠਾ ਹੋਇਆ, ਸੱਤਰ ਮਲ ਕੇ ਹੀ ਬੈਠਾ ਹੋਇਆ, ਇਹ ਤਾਂ ਸਿਰਫ ਬੈਠਾ ਹੀ ਰਹਿੰਦਾ। ਜੇ ਬੈਠਾ ਤਾਂ ਆਖੀਏ ਬੈਠਾ ਸੱਤਰ ਗੱਤ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਗੱਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਐਸ ਘਟਨਾ ਹੀ ਮਤ। ਜੇ ਮੈਂ ਬੋਲਦਾ ਹੀ ਨਹੀਂ, ਖਾਮੋਸ਼ੀ ਧਾਰਨ ਕਰ ਲੈਣਾ, ਤਾਂ ਕਹਿੰਦੇ ਨੇ ਇਹਦੇ ਕੋਲ ਕੂਅਤ ਗੋਇਆਈ ਨਹੀਂ ਹੈ, ਇਹਦੇ ਕੋਲ ਬੋਲਣ ਦਾ ਢੰਗ ਨਹੀਂ ਹੈ, ਇਹਦੇ ਕੋਲ ਅਕਲ ਹੀ ਨਹੀਂ ਹੈ। ਪਰ ਜੇ ਮੈਂ ਮੌਕਾ ਮਹਿਲ ਗੱਲ ਕਰਾਂ, ਬਾਤਚੀਤ ਕਰਾਂ, ਤਾਂ ਕਹਿੰਦੇ ਨੇ ਤਾਂ ਬੜਬੜ ਕਰਦਾ ਪਿਆ, ਬਸ ਬੋਲੀ ਜਾਂਦਾ ਬੋਲੀ ਜਾਂਦਾ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘਟਨਾ ਹੀ ਮਤ। ਕਾਈ ਗਾਲ ਨਾ ਮੇਵਨੀ ਕਰਤਾ ਹੀ ਰੱਖੇ ਪਤ, ਬਸ ਦੁਨੀਆਂ ਦਾ ਕੰਮ ਹੋ ਗਿਆ ਨਿੰਦਾ ਕਰਨੀ, ਔਰ ਨਿੰਦਾ ਕਰਨ ਲਈ ਬਹਾਨੇ ਲੱਭਣੇ। ਚੱਲ ਰਿਹਾ ਹੈ ਮਨੁੱਖ, ਲੈ ਖਾਕ ਉਡਾ ਕੇ ਚੱਲ ਰਿਹਾ, ਬੈਠਾ ਹੈ ਮਨੁੱਖ, ਬਸ ਬੈਠਾ ਹੀ ਰਹਿੰਦਾ ਹੈ, ਬੈਠਾ ਹੀ ਰਹਿੰਦਾ ਹੈ, ਬੋਲੇ ਬੜਬੜ ਕਰਦਾ ਪਿਆ, ਚੁੱਪ ਹੈ, ਮੂਰਖ ਹੈ, ਗਰਸ ਕੇ ਨਿੰਦਾ ਕਰਨ ਦੇ ਬਹਾਨੇ। ਇਸ ਯੁੱਗ ਦੇ ਜਨਮ ਸਾਖੀ ਦੇ ਕਥਨ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ, ਔਰ ਮਨੁੱਖ ਕਦਮ ਕਦਮ ਦਿੱਤੇ ਨਿੰਦਾ ਕਰ ਰਿਹਾ, ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਇਸ ਯੁੱਗ ਵਿੱਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸੱਬੇ ਕੀ ਤਿੰਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ, ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ, ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ। ਜਿਹੜਾ ਉਹ ਹਿਰਦਾ ਕੌੜਾ ਹੈ ਜਿਸ ਵਿੱਚ ਤੂੰ ਨਹੀਂ ਹੈ, ਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਦੌਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਿਆ, ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇਧਰ ਦੀ ਉਧਰ, ਉਧਰ ਦੀ ਇਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ, ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪ੍ਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਦੇ ਵਿੱਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ, ਤਾਂ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ ਹੈ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ, ਤਾਂ ਉਸ ਵਿੱਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਤੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ ਔਰ ਇਹ

ਹੋਵੇਗੀ। ਭੀੜ ਹਮੇਸ਼ਾ ਬੁਰਿਆਂ ਦੀ ਆਉਂਦੀ ਹੈ, ਨੇਕ ਤੇ ਬਹੁਤ ਥੋੜੇ ਤੋਂ। ਗਿੱਟੀਆਂ ਤੇ ਪੱਥਰ ਆਮ ਮਿਲ ਸਕਦੇ ਨੇ ਪਹਾੜਾਂ ਤੇ, ਹੀਰੇ ਤੇ ਕਿਧਰ ਕਿਧਰੇ। ਸੰਖ ਤੇ ਸਿਪੀਆਂ ਸਾਗਰ ਦੇ ਤੱਟ ਤੇ ਵੀ ਲੱਭ ਪੈਂਦੀਆਂ ਨੇ, ਪਰ ਮੋਤੀ ਤੇ ਕਿਧਰੇ ਕਿਧਰੇ ਹੀ ਉਪਲਬਧ ਹੋ ਸਕਦੇ ਨੇ। ਕਿੱਕਰ ਤੇ ਸਾਰੀ ਧਰਤੀ ਦੇ ਚ ਮਿਲਦਾ ਹੈ, ਪਰ ਚੰਦਨ ਦਾ ਬ੍ਰਿਕਸ਼ ਤੇ ਕਿਧਰੇ ਕਿਧਰੇ। ਜਿਤਨੀ ਮਿਕਦਾਰ ਵਿੱਚ ਕੋਇਲਾ ਨਿਕਲਦਾ ਹੈ ਪਹਾੜਾਂ ਦੀ ਕੁੱਖ ਦੇ ਚੋਂ, ਉਤਨਾ ਸੋਨਾ ਨਹੀਂ ਤੋ ਕਲ ਯੁੱਗ ਇਹ ਕਲੇਸ਼ ਭਰਿਆ ਯੁੱਗ। ਔਰ ਕਲੇਸ਼ ਵਿਆਪਕ ਇਹ ਦੁਨੀਆ ਬੜੀ ਭੀੜ, ਤੋ ਮਨੁੱਖ ਦਾ ਮਨ ਕਲੇਸ਼ਮਈ ਹੋ ਗਿਆ। ਝੂਠਿਆਂ ਦੀ ਭੀੜ ਵਿੱਚ ਝੂਠਾ ਹੋ ਗਿਆ, ਨਿੰਦਕਾਂ ਦੀ ਭੀੜ ਵਿੱਚ ਨਿੰਦਕ ਹੋ ਗਿਆ, ਲੋਭੀਆਂ ਦੀ ਭੀੜ ਵਿੱਚ ਲੋਭੀ ਹੋ ਗਿਆ ਹੈ। ਇਸ ਤਰ੍ਹਾਂ ਦੀ ਭੀੜ ਵਿੱਚ ਮਨੁੱਖ ਜੀ ਰਿਹਾ। ਨਾਰਦ ਨਾਚੇ ਕਲ ਕਾ ਭਾਓ, ਜਤੀ ਸਤੀ ਕਹਿ ਰੱਖੇ ਪਾਓ। ਨਾਰਦ ਦੀ ਤਰ੍ਹਾਂ ਮਨ ਨੱਚ ਰਿਹਾ, ਚੁਗਲਖੋਰ ਹੋ ਗਿਆ। ਇੱਥੇ ਜਤੀ ਆਪਣਾ ਪੈਰ ਕਿਹੜੀ ਥਾਂ ਤੇ ਟਿਕਾਵੇਗਾ, ਸਾਰੀ ਧਰਤੀ ਜਲ ਰਹੀ ਹੈ। ਇੱਥੇ ਸਤੀ ਕਿਹੜੀ ਥਾਂ ਤੇ ਬੈਠਣਾ ਚਾਹੇਗਾ, ਸਾਰੇ ਅਸਥਾਨ ਗੰਦੇ ਹੋ ਚੁੱਕੇ ਨੇ। ਤੋ ਇਹ ਸਮੇਂ ਦੀ ਰੂਪ ਰੇਖਾ ਜੋ ਪ੍ਰਭਾਵਿਤ ਕਰ ਰਹੀ ਹੈ ਮਨੁੱਖ ਦੀ ਤਰਜ਼ੇ ਜ਼ਿੰਦਗੀ ਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਭਗਤ ਰਵਿਦਾਸ ਤੇ ਕਬੀਰ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਪਰ ਹੁਣ ਮਾਨਸਿਕ ਤਲ ਤੇ ਸਤਯੁਗ, ਤ੍ਰੇਤਾ, ਦੁਆਪੁਰ ਤੇ ਕਲਯੁਗ ਦੀ ਵਿਆਖਿਆ ਜੋ ਗੁਰੂ ਨਾਨਕ ਤੇ ਭਾਈ ਗੁਰਦਾਸ ਨੇ ਬਿਆਨ ਕੀਤੀ ਹੈ, ਇਹਨਾਂ ਸ਼ਬਦਾਂ ਦੀ ਵਿਆਖਿਆ ਮੈਂ ਪੇਸ਼ ਕਰਨ ਲੱਗਾ। ਔਰ ਇਹ ਆਸਾ ਦੀਵਾਰ ਦਾ ਸਲੋਕ ਹੈ ਔਰ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਜਿਸ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਇਹ ਕੋਈ ਆਤਮ ਗਿਆਨੀ ਹੋਵੇ ਤੇ ਇਸ ਨੂੰ ਸਮਝੇਗਾ ਕਿ ਸਮੇਂ ਸਮੇਂ ਦੇ ਨਾਲ ਇਹ ਸਰੀਰ ਬਦਲਦਾ ਰਿਹਾ, ਬਾਰ ਬਾਰ ਜਨਮ ਹੁੰਦਾ ਰਿਹਾ ਔਰ ਜਨਮ ਹੁੰਦਾ ਰਿਹਾ ਵਾਸ਼ਨਾ ਕਰਕੇ। ਜਿਤਨੇ ਚਿਰ ਤੱਕ ਵਾਸ਼ਨਾ ਹੈ ਜਨਮ ਚੱਲਦਾ ਹੀ ਰਹੇਗਾ। ਜਨਮ ਮਰਨ ਉਸ ਦਿਨ ਮਿਟ ਜਾਂਦਾ ਹੈ ਜਿਸ ਦਿਨ ਵਾਸ਼ਨਾ ਪ੍ਰਾਰਥਨਾ ਦਾ ਰੂਪ ਧਾਰਨ ਕਰ ਲਵੇ। ਕਹਿੰਦੇ ਨੇ ਮਨ ਐਸਾ ਹੈ, ਜਾਂ ਵਾਸ਼ਨਾ ਚਲੇਗੀ ਜਾਂ ਪ੍ਰਾਰਥਨਾ ਚਲੇਗੀ। ਜਿਸ ਦਿਨ ਮਨ ਪ੍ਰਾਰਥੀ ਹੋ ਗਿਆ ਔਰ ਇਸ ਦੇ ਅੰਦਰ ਹਰ ਵਕਤ ਪ੍ਰਾਰਥਨਾ ਚੱਲਣ ਲੱਗ ਪਈ ਔਰ ਪ੍ਰਾਰਥਨਾ ਵਿੱਚ ਸ਼ੁਕਰਾਨਾ, ਧੰਨਵਾਦ, ਹੇ ਪ੍ਰਭੂ ਤੇਰਾ ਧੰਨਵਾਦ, ਉਸ ਦਿਨ ਜਨਮ ਮਰਨ ਦੇ ਇਹ ਗੇੜ ਮਿਟ ਜਾਂਦੇ ਨੇ। ਪਰ ਵਾਸ਼ਨਾ ਤੇ ਚੱਲਦੀ ਹੈ, ਅਗਰ ਵਾਸ਼ਨਾ ਪਿਛਲੇ ਜਨਮ ਵਿੱਚ ਨਹੀਂ ਸੀ ਤਾਂ ਹੁਣ ਦਾ ਇਹ ਜਨਮ ਵੀ ਨਹੀਂ ਹੋ ਸਕਦਾ। ਇਹਤੇ ਵਾਸ਼ਨਾ ਬੱਧਾ ਆਵੇ ਜਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਯੁਗ ਯੁਗ ਮੇਰ ਸਰੀਰ ਕਾ, ਹਰ ਯੁਗ ਦੇ ਚ ਇਹ ਮੇਰਾ ਮੇਰੂ ਸਰੀਰ, ਇਹ ਮਹਾਨ ਸਰੀਰ ਮਨੁੱਖ ਮਨੁੱਖੀ ਤਨ ਬਾਰ ਬਾਰ ਆਉਂਦਾ ਰਿਹਾ। ਅਕਸਰ ਪੁੰਨ ਤੇ ਪਾਪ ਦੋਵੇਂ ਬਰਾਬਰ ਹੋਵਨ ਤਾਂ ਮਨੁੱਖ ਦਾ ਅਗਲਾ ਜਨਮ ਮਨੁੱਖ ਦਾ ਹੀ ਆਉਂਦਾ ਹੈ। ਪਾਪ ਹੀ ਪਾਪ ਹੋਣ, ਪੁੰਨ ਨਾ ਹੋਵਨ ਤਾਂ ਮਨੁੱਖ ਪਛੜ ਜਾਂਦਾ ਹੈ, ਪਿੱਛੇ ਮੁੜ ਜਾਂਦਾ ਹੈ। ਪਰ ਐਸਾ ਤੇ ਕੋਈ ਪਾਪੀ ਨਹੀਂ ਕੋਈ ਥੋੜੇ ਬਹੁਤ ਪੁੰਨ ਨਾ ਕਰਦਾ ਹੋਵੇ। ਕਬੀਰ ਸੱਚ ਕਹਿ ਰਹੇ ਨੇ, ਪਾਪ ਪੁੰਨ ਦੋਏ ਬਹਿਲ ਬਿਸਾਏ ਪਵਨ ਪੂੰਜੀ ਪਰਗਾਸਿਓ। ਮਨੁੱਖ ਸਵਾਸਾਂ ਦੀ ਪੂੰਜੀ ਨਾਲ ਕੁਛ ਪਾਪ ਖਰੀਦਦਾ ਹੈ, ਕੁਛ ਪੁੰਨ ਖਰੀਦਦਾ ਹੈ। ਤੋ ਪਾਪ ਪੁੰਨ ਬਰਾਬਰ ਹੋਣ ਕਰਕੇ ਮਨੁੱਖ ਦਾ ਬਾਰ ਬਾਰ ਜਨਮ ਮਨੁੱਖ ਦਾ ਹੀ ਆਉਂਦਾ ਹੈ। ਔਰ ਕਰੀਬਨ ਕਰੀਬਨ ਇਹੀ ਚਾਂਸ ਹੈ ਕਿ ਮਨੁੱਖ ਮਰ ਕੇ ਮਨੁੱਖ ਹੋਵੇਗਾ, ਕਿਉਂਕਿ ਪਾਪ ਕਰਦਾ ਹੈ ਜੀਵਨ ਦੀ ਲਾਲਸਾ ਕਰਕੇ, ਪੁੰਨ ਕਰਦਾ ਹੈ ਇਸ ਜੀਵਨ ਤੋਂ ਮੁਕਤ ਹੋਣ ਵਾਸਤੇ। ਪਰ ਕਿਉਂਕਿ ਦੋਵੇਂ ਕਰਮ ਬਰਾਬਰ ਰਹਿ ਜਾਂਦੇ ਨੇ ਤੋ ਬਾਰ ਬਾਰ ਮਨੁੱਖੀ ਜਨਮ ਉਪਲਬਧ ਹੁੰਦਾ ਹੈ। ਤਰਜ਼

0: ਜ਼ਿੰਦਗੀ ਦੇ ਤੌਰ ਤਰੀਕੇ ਜੋ ਬਦਲਦੇ ਨੇ, ਇਸ ਤਬਦੀਲੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਬਿਆਨ ਕਰਦੇ ਨੇ, ਮੈਂ ਅਰਜ਼ ਕਰ ਰਿਹਾ।
1: You're listening to KRPI 1550 Radio, Ferndale, Washington.

ਇੱਕ ਤਾਂ ਸ਼ਬਦ ਅਸੀਂ ਸੁਣੇ ਨੇ ਕਿ ਮੈਨੂੰ ਜੀਵਨ ਵਿੱਚੋਂ ਉਹ ਆਤਮਕ ਜੀਵਨ ਮਿਲਿਆ ਤੇ ਮੇਰਾ ਮਨ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਗਿਆ। ਇੱਕ ਭਾਈ ਸਾਹਿਬ ਪੜ੍ਹ ਕੇ ਗਏ, ਅਬ ਮੋਹਿ ਜੀਵਨ ਪਦਵੀ ਪਾਈ। ਉਂਝ ਜੇ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ, ਸਾਡਾ ਜਨਮ ਹੋਇਆ ਤੇ ਮਰਨ ਤੱਕ ਦਾ ਜਿਹੜਾ ਫਾਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਦੇ ਹਾਂ। ਗੁਰਮੁਖੋ ਥੋੜਾ ਧਿਆਨ ਦਿਆ ਜੇ, ਉਹਨੂੰ ਆਪਾਂ ਕਹਿੰਦੇ ਹਾਂ ਜੀਵਨ। ਉਸ ਵਿੱਚ ਅਸੀਂ ਬੰਦੇ ਦੀਆਂ ਬਾਹਰ ਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਨੇ ਆ। ਜਿਸ ਕੋਲ ਪਦਵੀ ਚੰਗੀ, ਜਿਸ ਪਾਸ ਧਨ ਦੌਲਤ ਬਹੁਤ, ਅਸੀਂ ਸ਼ਬਦ ਵਰਤਨੇ ਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ। ਜਿਸ ਬੰਦੇ ਕੋਲ ਕੰਗਾਲਤਾ ਹੈ, ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ, ਆਪਾਂ ਕਹਿੰਦੇ ਹਾਂ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ, ਇਹ ਤਾਂ ਨਰਕ ਭੋਗ ਰਿਹਾ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾਂ ਨਹੀਂ, ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਹੋਣਾ ਨਹੀਂ। ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ, ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਹਰ ਸਹੂਲਤ ਹੈ, ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ। ਪਰ ਦੋਨਾਂ ਦੀ ਬਾਹਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਤੁਸੀਂ ਰੂਹਾਨੀਅਤ ਦੇ ਤੌਰ ਤੇ ਦੇਖੋ, ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ। ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ। ਇਹ ਦੋ ਪੌੜੀਆਂ ਨੇ ਜੀ, ਕਿਉਂਕਿ ਜੋ ਭਾਈ ਸਾਹਿਬ ਨੇ ਕਿਹਾ ਮੈਂ ਥੋੜਾ ਜਿਹਾ ਅਰਜ਼ ਕਰਕੇ ਜਾਣੀ ਹੈ। ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਹੈ, ਕਮਜ਼ੋਰੀ ਕਹਿ ਲਓ ਜਾਂ ਪਰਮਾਤਮਾ ਦਾ, ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਬਕ ਬਣਿਆ ਹੁੰਦਾ ਬੁਲਾਰੇ ਦਾ। ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਹੈ, ਤੇ ਉਹ ਬੰਦਾ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ। ਫਿਰ ਅਰਜ਼ ਸੁਣ, ਇੱਕ ਬਾਣੀ ਚ ਪੌੜੀ ਆਉਂਦੀ ਹੈ, ਬੜੇ ਸੌਖੇ ਅਰਥ ਨੇ ਜੀ, ਸੁੰਦਰ ਸੇਜ ਅਨੇਕ ਸੁੱਖ। ਯਾਦ ਰੱਖਿਓ ਇੱਥੇ ਸੁੱਖ ਸ਼ਬਦ ਆਇਆ, ਨਾਲ ਅਨੇਕ ਆਇਆ ਹੈ। ਇਹ ਸੁੱਖ ਦਾ ਸੰਬੰਧ ਉਹ ਸੁੱਖ ਨਹੀਂ ਕਿ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਇਹ ਸੁੱਖ ਬਾਹਰ ਦਾ ਹੈ, ਅਨੇਕ ਸੁੱਖ। ਹੁਣ ਅਨੇਕ ਸੁੱਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ, ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਮਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟ ਆ ਕੇ ਕੀਰੇ। ਹੁਣ ਇਸ ਤੁਕ ਨੂੰ ਫਿਰ ਧਿਆਨ ਨਾਲ ਸੁਣਿਓ। ਅਨੇਕ ਸੁੱਖ ਵਿੱਚ ਉਹਦੇ ਘਰ ਬਹੁਤ ਚੰਗਾ ਹੈ, ਉਹਦੀ ਸੇਜ ਬੜੀ ਸੋਹਣੀ ਹੈ, ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ। ਕੱਪੜੇ ਦੀ ਕਮੀ ਨਹੀਂ, ਭੋਜਨ ਦੀ ਕਮੀ ਨਹੀਂ, ਰਹਿਣ ਦੀ ਕਮੀ ਨਹੀਂ, ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ। ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ ਚ ਜ਼ਿੰਦਗੀ ਨਹੀਂ, ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ, ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ। ਹੁਣ ਮੈਨੂੰ ਕੋਈ ਪੁੱਛੇ, ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ, ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ। ਮਹਾਰਾਜ ਜੀ ਨੇ ਕਿਹਾ ਕਿ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟ ਆ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਥੋੜਾ ਜ਼ਿੰਦਗੀ ਹੈ ਜੀ। ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀ ਇਹਦੇ ਵਿਪਰੀਤ ਹੈ, ਕਿਉਂਕਿ ਜੀ ਮੈਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗਾ। ਇਹਦੇ ਵਿੱਚ ਮਹਿਲ ਦਾ ਪਦਾਰਥਾਂ ਜ਼ਿਕਰ ਕੀਤਾ। ਹੁਣ ਇਹਦੇ ਵਿਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ, ਪਰ ਸੰਸਾਰੀ ਜੀਵਨ ਉੱਤੇ ਕੁਛ ਵੀ ਨਜ਼ਰ ਨਹੀਂ ਆ ਰਿਹਾ। ਉਹ ਪੌੜੀ ਹੈ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ। ਫਿਰ ਮੇਰੀ ਬੇਨਤੀ ਸੁਣੋ, ਜਿਹਨੂੰ ਮੈਂ ਜੀਵਨ ਮੰਨ ਰਿਹਾ, ਗੁਰਬਾਣੀ ਕਹਿੰਦੀ ਅਸਲ ਚੋ ਜੀਵਨ ਨਹੀਂ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਦੀ ਕਾਹਦੀ ਜ਼ਿੰਦਗੀ ਕੱਖਾਂ ਦੀ ਕੁੱਲੀ ਚ ਕੱਢ ਦਿੱਤੀ। ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨ ਸ਼ਾਹ ਹੈ। ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ। ਫਿਰ ਅਰਥ ਸੁਣਿਓ, ਬਸਤਾ ਮੈਂ ਅਰਥ ਨਹੀਂ ਕਰ ਰਿਹਾ, ਬਸਤਾ ਦਾ ਅਰਥ ਵਸਦਾ ਹੋਵੇ। ਝੁੰਪੜੀ ਸ਼ਬਦ ਲੱਭਣਾ ਸੌਖਾ ਹੈ, ਝੋਪੜੀ, ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਉਸਦੇ ਕੱਪੜੇ ਵੀ ਪਾਟੇ ਹੋਣ
ਤੇ ਉਧਰ ਅਸੀਂ ਪੜ ਕੇ ਆਇਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਨ ਕਿਚ ਸਾਂਕ ਨਾ ਸਿੰਨਾ। ਕੋਈ ਉਹਦਾ ਮਿੱਤਰ ਨਹੀਂ, ਕੋਈ ਉਹਦਾ ਰਿਸ਼ਤੇਦਾਰ ਨਹੀਂ, ਸੱਚ ਇਵੇਂ ਨਾ ਕੋਈ ਉਹਦੀ ਜਾਤ ਨਾ ਕੋਈ ਗੋਤ ਨੂੰ ਕੁਛ ਵੀ ਨੀ ਜਾਣਦਾ। ਮਿੱਤਰ ਨਾ ਇੜ੍ਹ ਤਾਂ ਰੂਪ ਹੀਨ ਕਿ ਛਾਕ ਨਾ ਸਿੰਨਾ। ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਕੱਖਾਂ ਦੀ ਕੁੱਲੀ ਚ ਝੌਂਪੜੀ ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਨਾ, ਯਾਦ ਰੱਖਿਓ ਉਦੋਂ ਵੱਡਾ ਜੀਵਨ ਕਿਸਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਮੈਂ ਇੱਕ ਉਦਾਹਰਨ ਦੇਣਾ ਹੁੰਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀ ਹੋਏ ਨੇ ਦੀ ਬਹੁਤ ਕਮਾਲ ਦੇ, ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ, ਕਈਆਂ ਨੇ ਮਨਸਾ ਸਿੰਘ ਲਿਖਿਆ, ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ। ਅਸਲ ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ, ਬਹੁਮੁੱਲੇ ਇਤਿਹਾਸਕ ਲੇਖ, ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ। ਮੈਂ ਪਰਸੋਂ ਵੀ ਕਿਹਾ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ, ਅਗਾਂਹ ਸਾਡੇ ਨਿਆਣਿਆਂ ਨੇ ਕੀ ਪੜ੍ਹਨਾ ਜੀ, ਕਿਉਂਕਿ ਜਿੰਨਾ ਜਿੰਨਾ ਜਿੰਨਾ ਜਿਸ ਲਿਪੀ ਸਾਡੇ ਗ੍ਰੰਥ ਨੇ ਉਧਰ ਤਾਂ ਆਪਾਂ ਪਿੱਠ ਕਰਕੇ ਬਹਿ ਗਏ, ਗੁਰਮੁਖੀ ਆਪਾਂ ਪੜ੍ਹਨੀ ਨਹੀਂ ਜਾਣਦੇ। ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮੈਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ, ਕਿਉਂਕਿ ਜੇ ਖੁਦ ਬਾਣੀ ਪੜ੍ਹਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ, ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ, ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ, ਕਿਉਂਕਿ ਜਿਹਨੂੰ ਮੈਂ ਪੜ੍ਹਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ। ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸਕ ਲੇਖ। ਕਰਮ ਸਿੰਘ ਹਿਸਟੋਰੀਅਨ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ, ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਣ ਨੂੰ ਥਾਂ ਨਹੀਂ ਸੀ ਹੁੰਦੀ, ਜਿਹੜੀ ਛੋਟੀ ਪ੍ਰਕਰਮ ਹੈ, ਕਿਉਂਕਿ ਦੋ ਪ੍ਰਕਰਮਾ ਨੇ ਨਾ, ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ, ਹਰਿਮੰਦਰ ਦੇ ਦੁਆਲੇ। ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਨੇ। ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ, ਉਹਨੇ ਹਾਥੀ ਦੀ ਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ। ਚਿੱਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ, ਪੈਸੇ ਵੀ ਦਿਆਂਗਾ, ਜੋ ਕੁਛ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ। ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਹਾਥੀ ਤੇ ਆ ਰਿਹਾ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ, ਬੂਹੇ ਬੰਦ ਕਰ ਦਿੱਤੇ। ਉਹ ਸਾਹਮਣੇ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ, ਐਲ ਕਰ ਕਹਿੰਦੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ। ਪਤਾ ਭਾਈ ਮਨਸਾ ਸਿੰਘ ਨੂੰ ਵੀ ਲੱਗ ਗਿਆ ਵੀ ਕੁਝ ਦੇਣ ਆਏ ਨੇ। ਉਹਨਾਂ ਕਿਹਾ ਮੈਂ ਦਰਵਾਜ਼ਾ ਨਹੀਂ ਖੋਲਣਾ। ਉਹਨਾਂ ਫਿਰ ਸ਼ੇਰੇ ਪੰਜਾਬ ਬੋਲੇ ਮੈਂ ਚਾਹੁੰਦਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀ ਹੋ, ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ, ਆ ਕੱਚੇ ਜੇ ਮਕਾਨ ਚ ਰਹਿੰਦੇ ਹੋ। ਅੱਗੋ ਉਸ ਭਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ, ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ, ਸੱਚ ਏਵੇ ਇਹਦੇ ਬਰਾਬਰ ਲਾਹੌਰ ਦਾ ਤਖ਼ਤ ਵੀ ਨਹੀਂ ਕਰ ਸਕਦਾ, ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਉਹਨਾਂ ਕਿਹਾ ਮੈਂ ਕੋਈ ਤੁਹਾਨੂੰ ਦੇਣਾ ਚਾਹੁੰਦਾ। ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ, ਤੁਸੀਂ ਮਹਾਰਾਜੇ ਹੋ ਸਾਡੇ, ਉਹ ਬਾਹਰ ਮੁਖੀ, ਮੈਂ ਨਹੀਂ ਚਾਹੁੰਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ ਚ ਕੋਈ ਦੇਣ ਆਵੇ, ਮੈਂ ਤਲੀ ਅੱਡਾਂ। ਉਹਨਾਂ ਫਿਰ ਤੁਰਦਿਆਂ ਕਿਹਾ ਚੁਤੀ ਦੋ ਕਹੋਗੇ ਭਾਈ ਜੀ, ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਕੰਮ ਕਰੋ, ਤੁਸੀਂ ਹਰਿਮੰਦਰ ਸਾਹਿਬ ਚੱਲਿਓ, ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ ਪਏ, ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼ਿਓ। ਇਹ ਸਾਖੀ ਵਿੱਚ ਲਿਖੀ ਹੈ। ਸ਼ੇਰੇ ਪੰਜਾਬ ਲਾਹੌਰ ਤੱਕ ਦਰਬਾਰ ਚ ਬੈਠਾ, ਉੱਥੇ ਉਹ ਵਿਦਵਾਨ ਲਿਖਦਾ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ ਆ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ, ਆਹ ਜਿਹੜਾ ਜੀਵਨ ਅਸੀਂ ਜੀ ਰਹੇ ਇਸ ਤੋਂ ਅੱਗੇ ਕੋਈ ਜੀਵਨ ਹੈ?
ਕਿਉਂਕਿ ਅੱਜ ਭਾਈ ਸਾਹਿਬ ਨੇ ਜਦੋਂ ਚਿੱਤ ਦੀ ਗੱਲ ਕੀਤੀ, ਭਾਈ ਬਰਿਆਮ ਸਿੰਘ ਨੇ ਧਿਆਨ ਦੀ ਕੀਤੀ, ਸੱਚੀ ਮੁੱਚੀ ਮੇਰਾ ਮਨ ਉਧਰ ਹੀ ਮੁੜ ਗਿਆ। ਇਹ ਚਿੱਤ ਦੇ ਅਰਥ ਕੀ ਨੇ? ਬੜੀ ਵੱਡੀਆਂ ਘਟਨਾਵਾਂ ਤਬਦੀਲ ਹੋ ਰਹੀਆਂ। ਅਸਲ ਚ ਗੁਰਮੁਖੋ ਜੀਵਨ ਹੈ ਬੰਦਗੀ। ਮਹਾਰਾਜ ਨੇ ਕਿਹਾ ਮਰਨੰਗ ਬਿਸਰਨੰਗ ਹਰ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆ ਹੁਣੇ, ਆਖਾਂ ਜੀਵਾਂ ਵਿਸਰੇ ਮਰ ਜਾਉ। ਸੱਚ ਇਹ ਵੇ ਜਦੋਂ ਪਰਮਾਤਮਾ ਚੇਤੇ ਆਉਂਦਾ, ਏਦੋਂ ਵੱਡੀ ਜ਼ਿੰਦਗੀ ਕੋਈ ਨਹੀਂ, ਪਰਮਾਤਮਾ ਭੁੱਲ ਜਾਏ ਤੇ ਪਿਆਰੇ ਮੌਤ ਕੇ। ਭਾਈ ਸਾਹਿਬ ਨੇ ਸ਼ਬਦ ਪੜਿਆ ਜਦੋਂ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਪਹਿਲਾਂ ਇਹ ਰਹਾਉ ਦੀਆਂ ਤੁਕਾਂ ਦੇ ਅਰਥ ਲੈ ਲਈਏ, ਫਿਰ ਆਪਾਂ ਦੇਖਾਂਗੇ ਸਾਰੀ ਇਹ ਗੱਲ। ਥੋੜਾ ਜਿਹਾ ਆਪ ਟਿਕਾ ਬਖਸ਼ਿਓ ਕਿ ਚੇਤੇ ਵਿੱਚ ਕਿੰਨੀ ਵੱਡੀ ਤਾਕਤ ਹੈ। ਹੁਣ ਇਹਨਾਂ ਉਦਾਹਰਨ ਦਿੱਤੀ, ਮੈਂ ਫੋਨ ਕਰ ਲੱਗਾ ਤੇ ਮੈਨੂੰ ਫੋਨ ਆ ਗਿਆ। ਤੁਸੀਂ ਕਦੀ ਦੇਖੋਗੇ ਤੁਹਾਡੀ ਜ਼ਿੰਦਗੀ ਚ ਵਾਪਰਿਆ ਹੋਣਾ? ਇੱਕ ਖਿੰਨ ਵੀ ਇਕਾਗਰ ਹੋ ਕੇ ਕਿਸੇ ਪੁੱਤਰ ਨੂੰ, ਧੀ ਨੂੰ, ਮਿੱਤਰ ਨੂੰ ਚੇਤੇ ਕਰੋ, ਤੁਸੀਂ ਫੁਰਨਾ ਬਣਾਉਂਦੇ ਹੋ, ਇੱਕੋ ਦਮ ਉਹਦਾ ਕੋਈ ਨਾ ਕੋਈ ਮੈਸੇਜ ਤੁਹਾਡੇ ਕੋਲ ਆ ਜਾਂਦਾ। ਉਹ ਕਿਹੜੀ ਤਾਕਤ ਹੈ ਜਿਹੜਾ ਅਦ੍ਰਿਸ਼ਟ ਕੰਮ ਕਰਦੀ ਹੈ? ਤਾਂ ਸਿਰਫ ਫੋਨ ਨੇ। ਤੇ ਪਿਆਰਿਓ, ਜਿਨ੍ਹਾਂ ਦੇ ਚਿੱਤ ਵਿੱਚ ਰੱਬ ਪਹੁੰਚਦਾ, ਇਹਨਾਂ ਦੇ ਮੈਸੇਜ ਤਾਂ ਰੱਬ ਦੀ ਦਰਗਾਹ ਵੀ ਜਾਂਦੇ। ਥੋੜਾ ਜਿਹਾ ਇਹਨੂੰ ਮੈਂ ਅਰਜ਼ ਕਰਨੀ ਚਾਹੁੰਦਾ। ਹੁਣ ਉੱਥੇ ਜਦੋਂ ਇਹ ਪਾਠ ਕੀਤਾ ਜਾ ਰਿਹਾ ਸੀ, ਸਾਹਿਬ ਨਿਤਾਣਿਆਂ ਕਾ ਤਾਨ, ਮੇਰਾ ਮਾਲਕ ਜਿਨ੍ਹਾਂ ਦਾ ਕੋਈ ਤਾਕਤ ਨਹੀਂ, ਕੋਈ ਤਾਨ ਨਹੀਂ, ਉਹਨਾਂ ਨਿਰ ਆਸਰਿਆਂ ਦਾ ਆਸਰਾ ਹੈ। ਨਿਤਾਣਿਆਂ ਦਾ ਮਤਲਬ ਜਿਸ ਕੇ ਪਾਸ ਕੋਈ ਤਾਨ ਨਹੀਂ, ਕੋਈ ਤਾਕਤ ਨਹੀਂ, ਕੋਈ ਬਲ ਨਹੀਂ, ਕੁਛ ਵੀ ਨਹੀਂ। ਸਾਹਿਬ ਨਿਤਾਣਿਆਂ ਕਾ ਤਾਨ ਆਏ ਨਾ ਜਾਈ, ਇਹ ਨਾ ਸ਼ਬਦ ਦੋਨਾਂ ਪਾਸੇ ਲੱਗੇਗਾ, ਦਿੱਲੀ ਦੀਪਕ ਹੈ। ਆਏ ਨਾ ਜਾਈ, ਇਹਦਾ ਅਰਥ ਹੈ ਨਾ ਉਹ ਆਉਂਦਾ ਹੈ ਤੇ ਨਾ ਉਹ ਜਾਂਦਾ ਹੈ, ਇਹਦਾ ਮਤਲਬ ਨਾ ਜੰਮਦਾ ਹੈ ਤੇ ਨਾ ਮਰਦਾ। ਫਿਰ ਅੱਗੇ ਥਿਰ ਸਦਾ, ਉਹ ਸਦੀਵ ਰਹਿਣ ਵਾਲਾ ਹੈ। ਗੁਰਮੁਖੋ ਨਾ ਆਇਆ ਤੇ ਨਾ ਜਾਣਾ, ਉਹ ਥਿਰ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਕਿਵੇਂ ਸਮਝ ਪਏ? ਕਹਿਣ ਲੱਗੇ ਗੁਰ ਸ਼ਬਦੀ ਸੱਚ ਜਾਣ, ਜੇ ਇਸ ਸੱਚੇ ਵਾਹਿਗੁਰੂ ਬਾਰੇ ਤੂੰ ਪਹਿਚਾਣ ਰੱਖਣੀ ਹੈ ਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰ। ਸ਼ਬਦ ਹੀ ਦੱਸਦਾ ਹੈ ਕਿ ਸਾਹਿਬ ਨਿਤਾਣਿਆਂ ਕਾ ਤਾਨ ਹੈ। ਇਹ ਭਾਈ ਸਾਹਿਬ ਨੇ ਵਾਰ ਵਾਰ ਪੜਿਆ ਤੇ ਮੈਨੂੰ, ਮੈਂ ਬਟਨੀ ਨਹੀਂ ਕਰ ਰਿਹਾ, ਮੈਨੂੰ ਖੁਸ਼ੀ ਹੈ ਕਿ ਦੋ ਦਿਨ ਮੈਂ ਕਥਾ ਸ਼ਾਮ ਨੂੰ ਕੀਤੀ, ਭਾਵੇਂ ਸ਼ਬਦ ਮਹਿੰਗੇ ਸਨ ਪਰ ਤੁਸੀਂ ਜਿੰਨੀ ਇਕਾਗਰਤਾ ਨਾਲ ਸੁਣਿਆ। ਜਦੋਂ ਮਹਿੰਗੇ ਸ਼ਬਦ ਦੀ ਕਥਾ ਸੰਗਤ ਇਕਾਗਰਤਾ ਨਾਲ ਸੁਣੇ ਨਾ, ਫਿਰ ਚਿੱਤ ਕਰਦਾ ਹੋਰ ਮਿਹਨਤ ਕਰੀਏ ਜੇ ਸੰਗਤ ਨੇ ਸਾਨੂੰ ਰਿਜ਼ਕ ਦਿੱਤਾ, ਕਿਉਂਕਿ ਵਿੱਚ ਸੰਗਤ ਹਰ ਪ੍ਰਵਸ ਹੈ ਜੀ, ਕੋਈ ਇੱਕ ਬੰਦਾ ਨਹੀਂ। ਹੁਣ ਇਹ ਸ਼ਬਦ ਹੈ ਕਿ ਪਰਮੇਸ਼ਵਰ ਨਿਤਾਣਿਆਂ ਦਾ ਤਾਣ ਜਿਸ ਦਾ ਕੋਈ ਬਲ ਨਹੀਂ, ਇਹ ਇਸ ਤੁਕ ਨੂੰ ਸਮਝਣ ਤੋਂ ਬਿਨਾਂ ਅਰਥ ਨਹੀਂ ਸਮਝ ਪੈਣੇ। ਫਿਰ ਅਰਥ ਸੁਣਿਓ, ਰਹਾਉ ਦੀਆਂ ਤੁਕਾਂ ਨੇ ਨਾ, ਸਾਹਿਬ ਨਿਤਾਣਿਆਂ ਕਾ ਤਾਣ ਜਿਹਦੀ ਕੋਈ ਤਾਕਤ ਨਹੀਂ, ਪਰਮਾਤਮਾ ਉਨੀ ਤਾਕਤ ਹੈ। ਹੁਣ ਭਾਈ ਸਾਹਿਬ ਨੇ ਸ਼ੁਰੂ ਕੀਤਾ, ਤੁਸੀਂ ਨਾਲ ਪੜ੍ਹਦੇ ਪਏ ਸੀ ਬੀਬੀਆਂ ਭੈਣਾਂ ਸਾਰੇ ਵੀਰ, ਹੈ ਜਾ ਕੋ ਮੁਸ਼ਕਲ ਅਤ ਬਣੇ। ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ, ਜਾ ਕਾ ਦਰ ਤੇ ਜਿਸ ਨੂੰ, ਇੱਥੇ ਸ਼ਬਦ ਮੁਸ਼ਕਲ ਹੈ ਪਰ ਜਦੋਂ ਪਰਸ਼ੀਅਨ ਵਿੱਚ ਆਪਾਂ ਇਹਨੂੰ ਪੜਾਂਗੇ ਤੇ ਉੱਥੇ ਲਫ਼ਜ ਮੁਸ਼ਕਿਲ ਉਹ ਉੱਥੇ ਸਿਆਰੀ ਲਾਵਾਂਗੇ ਇਸ ਤਰ੍ਹਾਂ, ਪਰ ਆਪਾਂ ਉਹ ਵੀ ਪੜ੍ਹਨਾ ਜੋ ਲਿਖਿਆ। ਜਾਂ ਕੋ ਮੁਸ਼ਕਲ ਅਤ ਬਣੇ, ਇਹਦਾ ਅਰਥ ਹੈ ਕਿਸੇ ਬੰਦੇ ਦੇ ਉੱਤੇ ਇੰਨੀ ਵਿਪਤਾ ਆ ਜਾਏ, ਇੰਨੀ ਮੁਸੀਬਤ ਆ ਜਾਏ, ਇੰਨੀ ਮੁਸ਼ਕਲ ਅਤ ਬਣੇ ਦਾ ਅਰਥ ਹੈ ਜਿੱਥੇ ਬਸ ਹੱਦਾਂ ਖਤਮ ਹੋ ਜਾਣ। ਅਤ ਦਾ ਅਰਥ ਹੁੰਦਾ ਜਿੱਥੇ ਕੋਈ ਚਾਰਾ ਨਹੀਂ ਰਹਿ ਗਿਆ। ਫਿਰ ਬੇਨਤੀ ਸੁਣਿਓ, ਅਤ ਦਾ ਅਰਥ ਜਿੱਥੇ ਸੀਮਾ ਆ ਗਈ, ਇੰਨਾ ਦੁੱਖ ਮਿਲਿਆ ਕਿ ਸੱਚੀ ਮੁੱਚੀ ਕਿ ਏਦੋਂ ਵੱਡਾ ਕੁਝ ਨਹੀਂ ਹੋ ਸਕਦਾ। ਜਾਂ ਕੋ ਮੁਸ਼ਕਲ ਅਤ ਬਣੇ, ਜਦੋਂ ਮੁਸ਼ਕਲ ਹੋ ਗਈ, ਢੋਈ ਕੋਏ ਨਾ ਦੇ, ਢੋਈ ਦਾ ਅਰਥ ਸਮਝਦੇ ਆ ਨਾ ਜੀ, ਉਹਨੂੰ ਕੋਈ ਵੀ ਆਪਣੇ ਘਰ ਵਿੱਚ ਸ਼ਰਨ ਦੇਣ ਨੂੰ ਤਿਆਰ ਨਹੀਂ। ਢੋਈ ਦਾ ਲਫ਼ਜ਼ ਹੀ ਅਰਥ ਯੂੰ ਕਰ ਲਈਏ, ਉਹਨੂੰ ਆਪਣੇ ਘਰ ਵਿੱਚ ਆਪਣੇ ਕੋਲ ਕੋਈ ਸ਼ਰਨ ਦੇਣ ਨੂੰ ਤਿਆਰ ਨਹੀਂ, ਕੋਈ ਰੱਖਣ ਨੂੰ ਤਿਆਰ ਨਹੀਂ। ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਅੱਗੇ ਲਾਗੂ ਹੋਏ ਦੁਸ਼ਮਨਾਂ, ਲਾਗੂ ਹੋਏ ਦਾ ਅਰਥ ਚੜ ਕੇ ਆ ਗਏ, ਉਸ ਬੰਦੇ ਉੱਤੇ ਦੁਸ਼ਮਣ ਵੀ ਵਿਰੋਧ ਕਰਨ ਵਾਸਤੇ ਆ ਗਏ। ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ, ਮੁਸੀਬਤ 'ਚ, ਦੂਜੇ ਪਾਰੇ ਦੁਸ਼ਮਣਾ ਕਿਆ ਹੁਣ ਫਸ ਗਿਆ, ਹੁਣ ਇਹਨੂੰ ਰਗੜ ਕੇ ਰੱਖ ਦਿਓ। ਲਾਗੂ ਹੋਏ ਦੁਸ਼ਮਣਾ, ਅਗਲੀ ਸੱਟ ਹੋਰ ਕੀ ਵੱਜ ਗਈ, ਵੇਖੋ ਸੱਟ ਤੇ ਸੱਟ ਵੱਜ ਰਹੀ ਹੈ ਮੇਰੀ ਗੱਲ, ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ। ਇੱਕ ਮੁਸ਼ਕਲ ਬਣ ਗਈ, ਹਾਂ, ਦੂਜੀ ਗੱਲ ਜਿਹੜੇ ਵਿਰੋਧੀ ਸਨ ਉਹਨਾਂ ਕਿਹਾ ਅੱਜ ਕਮਜ਼ੋਰ ਹੋ ਗਿਆ, ਅੱਜ ਰਗੜ ਦਿਓ, ਇਸ ਤੇ ਹੀ ਕਹਿੰਦੇ ਆ ਨਾ, ਅੱਜ ਡਿੱਗਦਾ ਪਿਆ, ਬਸ ਮਲ ਦਿਓ ਇਹਨੂੰ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ,
ਅਗਲੀ 60 ਪਰਿਵਾਰ ਦੇ ਜੀ ਮਾਰ ਗਏ, ਜਿਹੜੇ ਖੂਨ ਦੇ ਰਿਸ਼ਤੇ ਸਨ ਬੇਈਮਾਨ ਉਹ ਵੀ ਉਦਣ ਧੋਖਾ ਦੇ ਗਏ। ਵੇਖੋ ਸੱਟ ਤੇ ਸੱਟ ਵੱਜ ਰਹੀ ਹੈ ਨਾ, ਜਦੋਂ ਇਹੋ ਜਿਹੀ ਮੁਸੀਬਤ ਪੈਂਦੀ, ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ, ਮੁਸ਼ਕਲ ਵੀ ਆ ਜਾਂਦੀ ਹੈ, ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ, ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ, ਭੱਜ ਗਏ ਸਾਰੇ ਜੀ, ਕੋਈ ਫੋਨ ਤੱਕ ਨਹੀਂ ਚੁੱਕਦਾ। ਸੱਚ ਇਹ ਹਕੀਕਤ ਹੈ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ। ਅੱਜ ਤੱਕ ਕਮਿਊਨਿਟੀ ਚ ਜਾਂ ਸਮਾਜ ਵਿਚ ਜਿਨ੍ਹਾਂ ਲੋਕਾਂ ਨਾਲ ਮਿੱਤਰਤਾ ਸੀ, ਆਪਾਂ ਭਲਾ ਕਰਦੇ ਰਹੇ, ਸੋਚਦੇ ਸਾਂ ਔਖੇ ਵੇਲੇ ਕਦੀ ਕੰਮ ਆਉਣਗੇ, ਕਹਿਣ ਲੱਗੇ ਸਮਾਜ ਦਾ ਇੱਕ ਇੱਕ ਆਸਰਾ ਟੁੱਟ ਗਿਆ, ਹੁਣ ਕੀ ਕਰੇ ਬੰਦਾ। ਇੱਕ ਤੁਹਾਡੇ ਕੋਲ ਮੇਰੇ ਕੋਲ ਬੜੀ ਵੱਡੀ ਤਾਕਤ ਹੈ, ਉਸ ਤਾਕਤ ਤੇ ਮੈਂ ਥੋੜੇ ਜਿਹੇ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਖੋਮੇ ਚ ਨਹੀਂ ਕਹਾਂਗਾ, ਮੇਰੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ, ਉਹ ਤਾਕਤ ਕਿਤੇ ਅੰਤਲੇ ਸਮੇਂ ਗੁਰੂ ਵੱਲ ਤੁਰ ਪਈ ਨਾ, ਇਸ ਸਾਰੀ ਜ਼ਿੰਦਗੀ ਦੇ ਅਰਥ ਬਦਲ ਜਾਣਗੇ। ਫਿਰ ਸੁਣੋ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਸਾਰੀ ਠਾਰ ਖਤਮ ਹੋ ਗਈ। ਗੁਰੂ ਅਰਜਨ ਦੇਵ ਕਹਿੰਦੇ ਘਬਰਾ ਨਾ, ਮੈਨੂੰ ਪਤਾ ਤੇਰੇ ਤੇ ਮੁਸ਼ਕਲ ਆ ਗਈ, ਦੁਸ਼ਮਣ ਆ ਗਏ, ਤੇਰੇ ਮਿੱਤਰ ਛੱਡ ਗਏ, ਤੈਨੂੰ ਕੋਈ ਘਰ ਚ ਰੱਖਣ ਨੂੰ ਤਿਆਰ ਨਹੀਂ, ਤੇਰੇ ਕੋਲ ਕੋਈ ਤਾਕਤ ਨਹੀਂ, ਤੈਨੂੰ ਰੱਬ ਨੇ ਇੱਕ ਅੰਤਕਰਨ ਦਿੱਤਾ, ਉਹਦੇ ਵਿੱਚ ਚਿੱਤ ਇੱਕ ਐਨਰਜੀ ਹੈ, ਤੂੰ ਆਪਣੇ ਚਿੱਤ ਵਿੱਚ ਕਰਤੇ ਪੁਰਖ ਨੂੰ ਚੇਤੇ ਰੱਖੀ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਾ। ਮੈਂ ਥੋੜਾ ਜਿਹਾ ਫਿਰ ਆਪ ਨੂੰ ਮੈਂ ਇਹ ਤੁਕ ਲੈ ਲਈ ਹੈ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੂਕੈ ਸਭ ਉਸਰਾਓ, ਚਿੱਤ ਆਵੈ। ਹਾਂ, ਇੱਕ ਦਾ ਪਾਠ ਉਸ ਹੈ, ਇਹ ਊੜਾ ਖੁੱਲਾ ਜੀ, ਉਸ ਨਹੀਂ ਹੈਗਾ। ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਹ। ਜੇ ਉਸ ਵੇਲੇ ਕਿਉਂ ਕਿਹਾ, ਫਿਰ ਸੁਣੋ, ਉਸ ਵੇਲੇ ਕਿਉਂ ਕਹਿ ਦਿੱਤਾ, ਉਸ ਵੇਲੇ ਰੱਬ ਚੇਤੇ ਆ ਜਾਏ। ਇਹਦਾ ਕਾਰਨ ਪਤਾ ਕੀ ਜੀ, ਪਹਿਲਾਂ ਸਾਡਾ ਚਿੱਤ ਖਿੰਡਿਆ ਹੁੰਦਾ, ਮੇਰੇ ਭਾਈ ਹੈ, ਮੇਰੇ ਭਾਈ ਕੇ ਬੇਟੇ ਹੈ, ਇਹੀ ਹੈ ਨਾ, ਮੇਰੇ ਚਾਚਾ ਜੀ ਨੇ, ਮੇਰੇ ਫੁੱਫੜ ਜੀ ਨੇ, ਮੇਰੇ ਮਾਸੜ ਜੀ ਨੇ, ਮੇਰੇ ਤਾਇਆ ਜੀ ਨੇ, ਮੇਰਾ ਜਵਾਈ ਹੈ, ਮੇਰਾ ਸਾਂਢੂ ਹੈ, ਖਿੰਡੀ ਹੈ ਨਾ ਸੁਰਤ, ਕਿਉਂਕਿ ਸੁਰਤ ਰੱਬ ਦੀ ਥਾਂ ਤੇ ਬੰਦਿਆਂ ਦੇ ਸਹਾਰੇ ਲੈਂਦੀ ਹੈ, ਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ, ਚੇਤੇ ਰੱਖਿਓ, ਉਦੋਂ ਸੁਰਤ ਇੰਨੀ ਕੁ ਟਿਕ ਜਾਂਦੀ ਹੈ, ਇੰਨੀ ਇਕਾਗਰ ਹੋ ਜਾਂਦੀ, ਰੱਬ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਉਦੋਂ ਇੱਕ ਵਾਰੀ ਕਹਿ ਦਈਏ ਕਲਗੀ ਵਾਲਿਆ, ਆਪਣੇ ਸਿੱਖ ਦੀ ਇੱਜ਼ਤ ਰੱਖ ਲਈਏ, ਵੀ ਰੱਬ ਦੇ ਘਰ ਵੀ ਸੁਣਿਆ ਜਾਂਦਾ। ਮੈਂ ਥੋੜਾ ਜਿਹਾ ਆਪ ਨੂੰ ਬੇਨਤੀ ਕਰਾਂਗਾ, ਤੁਸੀਂ ਸੁਣੋ, ਚਿੱਤ ਕੀ ਹੈ? ਚਿੱਤ ਆਵੇ ਉਸ ਪਾਰ ਬ੍ਰਹਮ। ਪਰਸੋਂ ਸ਼ਾਮ ਆਪਾਂ ਕਥਾ ਕਿਹੜੀ ਕੀਤੀ ਸੀ ਜੀ? ਕੱਲ ਨੀ, ਪਰਸੋਂ, ਤੁਹਾਨੂੰ ਚੇਤਾ ਹੈ ਨਾ? ਮੈਂ ਫਿਰ ਚੇਤੇ ਕਰਾ ਦੇਣਾ। ਤੁਸੀਂ ਇਹ ਨਾ ਕਿਹਾ ਭਾਈ ਪਿੰਦਰ ਪਾਸੇ ਮਾਸਟਰ ਬਣ ਕੇ ਐਤਕੀ ਪੁੱਛਦਾ ਰਿਹਾ ਮੈਨੂੰ, ਕਿਉਂਕਿ ਤੁਸੀਂ ਭੈਣ ਜੀ ਕਿੱਥੋਂ ਆਉਂਦੇ ਆ? ਇਹ ਆਨਲਾਈਨ ਕਲਾਸ ਚੱਲਦੀਆਂ ਨੇ ਸਾਰੀਆਂ, ਕੁਝ ਖੱਟੀ। ਉਦਣ ਆਪਾਂ ਕਥਾ ਕੀਤੀ ਸੀ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ, ਪਰਸੋਂ ਰਾਤ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰੀ, ਹੈ ਨਾ, ਆਲੀ ਲੇ ਕਾਗਦ ਕਾਟੀ ਲੇ ਗੁੱਡੀ। ਤੁਹਾਨੂੰ ਜਿੰਨਾ ਹਾਜ਼ਰੀ ਭਰੀ ਪਤਾ ਹੋਣਾ ਇਸ ਚੀਜ਼ ਦਾ। ਬੇਨਤੀ ਹੈ, ਹੁਣ ਇਹ ਚਿੱਤ ਕੀ ਚੀਜ਼ ਹੈ ਜੀ? ਇਹ ਚਾਰਾਂ ਪਦਿਆਂ ਵਿੱਚ ਚਿੱਤ ਆਉਣਾ, ਚਿੱਤ ਆਵੇ ਉਸ ਪਾਰ ਮਨ, ਲੱਗੇ ਨਾ ਤੱਤੀ ਵਾਹ, ਚਿੱਤ ਆਵੇ ਉਸ ਪਾਰ ਮਨ, ਤਨ ਮਨ ਸ਼ੀਤਲ ਹੋਏ, ਚਿੱਤ ਹੋਏ ਆਵੇ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ। ਇਹ ਚਿੱਤ ਕੀ ਚੀਜ਼ ਹੈ? ਥੋੜਾ ਧਿਆਨ ਨਾਲ ਸੁਣਿਓ, ਇਹ ਆਪ ਜੀ ਰੋਜ਼ ਪੜ੍ਹਦੇ ਹੋ, ਮੈਂ ਵੀ ਪੜ੍ਹਨਾ। ਇਹ ਸ਼ਰਮ ਖੰਡ ਦਾ ਜਿਹੜਾ ਪੌੜੀ ਹੈ ਨਾ, ਉਹਦੇ ਵਿੱਚ ਇੱਕ ਜ਼ਿਕਰ ਹੁੰਦਾ, ਤਿੱਥ ਹੈ ਘੜੀਐ ਸੁਰਤ ਮਤ ਮਨ ਬੁੱਧ। ਹਾਲਾਂਕਿ ਵਿਦਾਂਤ ਅਨੁਸਾਰ ਸਾਡੇ ਇਸ ਸਰੀਰ ਵਿੱਚ, ਜਿਹਨੂੰ ਆਪ ਜੀ ਹਿੰਦੀ ਚ ਅੰਤਸ਼ਾਕਰਨ ਕਹਿੰਦੇ ਹੋ, ਅਸੀਂ ਪੰਜਾਬੀ ਵਿੱਚ ਇਹਨੂੰ ਅੰਤਕਰਨ ਕਹਿੰਦੇ ਹਾਂ। ਜੇ ਵਿਦਾਂਤੀ ਕਿਸੇ ਨੂੰ ਪੁੱਛੋ, ਉਹ ਬੋਲੇਗਾ ਚੁਤਿਸ਼ਠੇ, ਇਹਦਾ ਅਰਥ ਹੈ ਕਿ ਚਾਰਾਂ ਦਾ ਜੋੜ। ਉਹ ਚ ਕਿਹਾ ਜਾਂਦਾ ਮਨ ਬੁੱਧ ਚਿੱਤ ਤੇ ਹੰਕਾਰ। ਇਹ ਜਿਹੜਾ ਮੈਂ ਪੜ੍ਹਿਆ ਤਿੱਥਾ ਘੜੀ, ਇਹ ਤੇ ਚਾਰੇ ਚੀਜ਼ਾਂ ਹੀ ਨੇ ਭਾਈ ਸਾਹਿਬ। ਭਾਈ ਕਾਨ ਸਿੰਘ ਨਾਭਾ ਨੇ ਮਤ ਦਾ ਅਰਥ ਜਿਹੜਾ ਉਹ ਹੰਕਾਰ ਨਾਲ ਕੀਤਾ, ਮਮਤਵ ਵਿੱਚ ਬੁੱਧੀ ਵੀ ਆਇਆ, ਸੁਰਤ ਸੁਰ ਦਾ ਅਰਥ ਚਿੱਤ ਨਾਲ ਕੀਤਾ। ਉਹ ਕਹਿੰਦੇ ਗੁਰਮਤ ਦਾ ਅੰਤਕਰਨ ਇਹ ਵੇ, ਚਿੱਤ ਕੀ ਹੈ? ਮਨ, ਮਨ ਕੀ ਚੀਜ਼ ਹੈ ਜੀ? ਪਤਾ ਸਭ ਨੂੰ ਮਨ ਟਿਕਦਾ ਨਹੀਂ, ਮਨ ਬੜਾ, ਮਨ ਮੇਰਾ ਨਹੀਂ ਮੰਨਦਾ, ਨਹੀਂ ਪਿਆਰਿਓ। ਮਨ ਸਿਰਫ ਪਰਮਾਤਮਾ ਨੇ ਉਹ ਸ਼ਕਤੀ ਰੱਖੀ ਹੈ ਜਿਹੜੀ ਰਾਗ ਨੂੰ, ਦਵੈਸ਼ ਨੂੰ, ਸੁੱਖ ਨੂੰ, ਦੁੱਖ ਨੂੰ, ਉਹ ਸੌਖਾ ਕਹਿ ਲਾਂ ਜੀ, ਸੰਕਲਪੋ ਵਿਕਲਪੋ ਵਾ ਮਨੋ,
ਵਿਦਾਂਤ ਕਹਿੰਦਾ ਜਿਹੜਾ ਸੰਕਲਪ ਵਿਕਲਪ ਪੈਦਾ ਕਰਨ ਵਾਲੀ ਐਨਰਜੀ ਹੈ, ਵਿਚਾਰਾਂ ਦੀ ਪੋਰਟਲੀ ਦਾ ਨਾਮ ਹੀ ਮਨ ਹੈ। ਵਿਚਾਰ ਬਦਲ ਜਾਣ ਤੇ ਆਚਾਰ ਬਦਲ ਜਾਂਦਾ। ਇਹੀ ਕਾਰਨ ਬਾਹਰ ਮੁਖੀ ਸੰਗਤ ਤਾਂ ਕੀਤੀ ਜਾਂਦੀ ਹੈ ਕਿ ਬੰਦੇ ਦੇ ਖਿਆਲ, ਬੰਦੇ ਦੇ ਵਿਚਾਰ ਬਦਲ ਜਾਣ। ਪਿਆਰਿਓ, ਇੱਥੋਂ ਤੱਕ ਮਾਪੇ ਪਾਲਦੇ ਨੇ, ਜਦੋਂ ਨਿਆਣੇ ਦੇ ਵਿਚਾਰ ਬਦਲ ਜਾਣ ਤੇ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਛੱਡ ਕੇ ਭੱਜ ਜਾਂਦਾ ਹੈ। ਵਿਚਾਰ ਹੀ ਬਦਲੇ ਨਾ, ਸਰੀਰ ਥੋੜਾ ਬਦਲੇ। ਤੇ ਜੇ ਕਿਤੇ ਉਹੀ ਵਿਚਾਰ ਬਦਲ ਜਾਣ ਤੇ ਪਿਛਾਂ ਮੁੜ ਕੇ ਆਉਂਦਾ, ਨਹੀਂ ਮੈਂ ਜ਼ਿੰਦਗੀ ਚ ਗਲਤੀ ਕਰ ਲਈ। ਕਿਉਂਕਿ ਥੋਟ ਮਨ ਹੈ, ਖਿਆਲ ਹੈ। ਹੁਣ ਚਿੱਤ ਕੀ ਚੀਜ਼ ਹੈ, ਇਸ ਨੂੰ ਫਿਰ ਬੇਨਤੀ ਸੁਣਿਓ। ਕਿਉਂਕਿ ਉਦਣ ਅਸੀਂ ਪੜਿਆ ਸੀ, ਮੈਂ ਬਾਹਰੋਂ ਗੱਲਾਂ ਕਰ ਰਿਹਾ, ਭਗਤ ਨਾਮਦੇਵ ਜੀ, ਮੈਂ ਬਾਹਰੋਂ ਗੱਲਾਂ ਕਰ ਰਿਹਾ ਪਰ ਮੇਰਾ ਚਿੱਤ ਉਹਦੇ ਵਿੱਚ ਲੱਗਾ। ਮੈਂ ਕੱਲ ਵੀ ਕਿਹਾ, ਆਪ ਜੀ ਹੁਣ ਬੈਠੇ ਹੋ, ਤੁਹਾਡੇ ਤੁਰ ਅੰਦਰ ਇਸ ਮਨ ਤੋਂ ਅੱਗੇ ਜਿਹੜਾ ਜੁੜਿਆ ਹੈ ਨਾ, ਉਹਨੂੰ ਚੇਤਨਾ ਚਿੱਤ ਕਹਿੰਦੇ ਆ। ਚਿੱਤ ਉਹ ਸਟੋਰ ਹੈ ਜਿਹਦੇ ਵਿੱਚ ਦੁਨੀਆਂ ਭਰ ਦਾ ਜੋ ਕੁਝ ਵਾਪਰਿਆ, ਆਉਣ ਵਾਲਾ ਕਿਸੇ ਮਹਾਂਪੁਰਖ ਨੂੰ ਪਤਾ। ਦੁਨੀਆਂ ਭਰ ਚ ਕਿਸੇ ਬੰਦੇ ਨੂੰ ਪੁੱਛੋ, ਅੱਜ ਤੋਂ ਲੈ ਕੇ ਜੋ ਜਨਮ ਤੱਕ ਮੇਰੀ ਧਿਆਨ ਚ ਵਾਪਰਿਆ, ਮੇਰੇ ਨਾਲ ਕਰਮ ਵਾਪਰੇ ਨੇ, ਉਹ ਚਿੱਤ ਵਿੱਚ ਸਟੋਰ ਹੋਏ ਪਏ ਆ। ਫਿਰ ਅਰਜ ਹੈ, ਜਦੋਂ ਉਹ ਚਿੱਤ ਵਿੱਚੋਂ ਖਿਆਲ ਨਿਕਲਦੇ ਨੇ, ਉਹੀ ਐਗਜ਼ਾਇਟੀ ਨੂੰ ਮੈਂ ਉਹਦੇ ਨੂੰ ਕਹਿ ਰਿਹਾ ਸਾਂ, ਉਹੀ ਡਿਪਰੈਸ਼ਨ ਨੂੰ, ਇੱਥੋਂ ਤੱਕ ਉਹ ਹੀ ਬਿਮਾਰੀ ਨੂੰ ਜਨਮ ਦਿੰਦੇ ਨੇ ਉਹ ਖਿਆਲ। ਜਦੋਂ ਭੈੜਾ ਖਿਆਲ ਆਉਂਦਾ ਹੈ, ਬੰਦਾ ਕੰਬਣ ਲੱਗ ਪੈਂਦਾ, ਕੋਈ ਐਕਸੀਡੈਂਟ ਹੋਇਆ ਹੋਵੇ, ਕਿਸੇ ਆਪਣੇ ਪਿਆਰੇ ਦੀ ਮੌਤ ਹੋਈ ਹੋਵੇ, ਉਹਦੀ ਗੱਲ ਚੱਲਣ ਦੀ ਦੇਰ ਹੈ, ਇੱਕੋ ਦਮ ਹੱਥ ਪੈਰ ਠੰਡੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਚਿੱਤ ਵਿੱਚ ਇੱਕ ਐਨਰਜੀ ਪਈ ਹੋਈ ਹੈ ਜਿਹੜੀ ਸਾਡੀ ਬੋਡੀ ਤੇ ਅਸਰ ਕਰਦੀ ਪਈ ਹੈ। ਧਿਆਨ ਨਾਲ ਸੁਣਿਓ, ਚਿੱਤ ਆਵੇ ਉਸ ਪਾਰ ਬ੍ਰਹਮ, ਚਿੱਤ ਵਿੱਚ ਕਿਵੇਂ ਜਾਂਦਾ ਹੈ। ਹੁਣ ਆਪ ਜੀ ਥੋੜਾ ਜਿਹਾ ਮੇਰੀ ਬੇਨਤੀ ਸੁਣਿਓ, ਮੈਂ ਸੌਖੇ ਜਿਹੇ ਅਰਥ ਕਰਾਂਗਾ। ਮੈਂ ਇੱਕ ਵਾਰ ਅੱਗੇ ਵੀ ਇੱਥੇ ਕਿਹਾ ਸੀ, ਇੱਥੇ ਕਦਾ ਕਰਦੇ ਹਾਂ, ਅਸੀਂ ਵਾਹਿਗੁਰੂ ਕਿਉਂ ਬੋਲਨੇ ਆ? ਹਾਂਜੀ, ਪਰਮਾਤਮਾ ਤੇ ਸਾਰਿਆਂ ਵਿੱਚ ਆਪਾਂ ਕਿਉਂ ਰਾਮ ਨਾਮ ਬੋਲ ਰਿਹਾ, ਕੋਈ ਅੱਲਾਹ ਅਕਬਰ ਬੋਲ ਰਿਹਾ ਨਾ, ਕੋਈ ਰਾਧੇ ਸ਼ਾਮ ਬੋਲ ਰਿਹਾ, ਅਸੀਂ ਵਾਹਿਗੁਰੂ ਸ਼ਬਦ ਜਪਨੇ ਆ ਜੀ। ਇਹ ਜਪਨੇ ਕਿਉਂ ਆ? ਇਸ ਕਰਕੇ ਜਪਨੇ ਆ ਕਿ ਜਪਦਿਆਂ ਜਪਦਿਆਂ ਇੰਨਾ ਕੁ ਅੰਦਰ ਚਲਾ ਜਾਏ, ਜੇ ਮਰਨ ਵੇਲੇ ਵੀ ਚੇਤੇ ਕਰੀਏ ਤੇ ਪ੍ਰਗਟ ਹੋ ਜਾਏ। ਇਹਨੂੰ ਫਿਰ ਸੁਣੋ, ਸੌਖੀ ਜੀ ਉਦਾਹਰਨ ਹੈ। ਬਜ਼ੁਰਗਾਂ ਨੂੰ ਪਤਾ ਹੋਣਾ, ਅੱਜ ਕੱਲ ਤੇ ਨਿਆਣਿਆਂ ਨੂੰ, ਮੈਂ ਤਾਂ ਸਕੂਲ ਦੀ ਪਤਾ ਨੀ ਕਿਹੜੇ ਤਰੀਕੇ ਨੇ ਪੜ੍ਹਾਉਣ ਦੇ। ਪਹਿਲਾਂ ਮਾਸਟਰ ਜੀ ਆਉਂਦੇ ਸਨ, ਅਸੀਂ ਡਰਦੇ ਸਾਂ, ਅੱਜ ਕੱਲ ਵਿਚਾਰੇ ਮਾਸਟਰ ਡਰਦੇ ਨੇ ਨਿਆਣਿਆਂ ਤੋਂ। ਹਾਂਜੀ, ਮਾਸਟਰ ਜੀ ਦੇ ਪੈਰੀ ਹੱਥ ਲਾਉਂਦੇ ਸਾਂ, ਹੁਣ ਮਾਸਟਰ ਵਿਚਾਰਾ ਪੈਰੀ ਹੱਥ ਲਾਉਂਦਾ, ਮੇਰੀ ਗੱਲ ਮੰਨ ਲਓ। ਇਹ ਉਲਟੇ ਜਮਾਨੇ ਆ ਗਿਆ ਨਾ। ਸਾਨੂੰ ਪਤਾ ਹੈ, ਮੈਂ ਗੱਲ ਰਿਪੀਟ ਕਰਨ ਲੱਗਾ ਕਿ ਦੂਜੀ ਤੀਜੀ ਚੌਥੀ ਜਦੋਂ ਆਪਾਂ ਪੜ੍ਹਦੇ ਸਾਂ, ਫੱਟੀ ਲੈ ਕੇ ਜਾਂਦੇ ਸਾਂ ਤੇ ਥੱਲੇ ਬਹਿ ਕੇ ਤੱਪੜਾਂ ਦੇ ਪੜ੍ਹਦੇ ਸਾਂ। ਹਾਂਜੀ, ਅਖੀਰ ਵਾਲਾ ਜਦੋਂ ਛੁੱਟੀ ਤੋਂ ਇੱਕ ਘੰਟਾ ਰਹਿ ਜਾਂਦਾ ਸੀ ਨਾ, ਉਦੋਂ ਫਿਰ ਜਦੋਂ ਮਾਸਟਰ ਜੀ ਕਹਿੰਦੇ ਚਲੋ ਵੀ ਪਹਾੜੇ ਹੁਣ ਬੋਲੋ, ਉਦੋਂ ਇੱਕ ਤਾਂ ਮੈਂਟਲੀ ਤੌਰ ਤੇ ਖੁਸ਼ੀ ਹੁੰਦੀ ਸੀ, ਇਦੂ ਬਾਅਦ ਬੰਦ ਖਲਾਸੀ ਹੋਣ ਵਾਲੀ ਛੁੱਟੀ ਹੋਣੀ। ਯਾਦ ਰੱਖੋ ਕਿੰਨਾ ਮਨ ਤੇਜ਼ ਹੋ ਜਾਂਦਾ ਸੀ ਹਨਾ। ਉਦੋਂ ਸੁਚੇਤ ਹੋ ਰਿਹਾ, ਉਦੋਂ ਨਾ ਤਨ ਦਾ ਆਲਸ ਕੋਈ ਨੀ, ਤੇ ਉਦੋਂ ਪੂਰਾ ਜ਼ੋਰ ਲਾਉਂਦਾ ਸੀ, ਪਹਾੜਾ ਮੂੰਹ ਤੋਂ ਬੋਲਦਾ ਸੀ, ਪਰ ਧਿਆਨ ਇਹ ਸੀ ਛੁੱਟੀ ਹੋ ਜਾਣੀ। ਉਸ ਖੁਸ਼ੀ ਵਿੱਚ ਜਿਹੜਾ ਉਹ ਜਪ ਕਰ ਗਿਆ ਨਾ, ਇਹ ਦੁਨਿਆਵੀ ਗੱਲ ਹੈ, ਉਸ ਖੇੜੇ ਚ ਉਹਨੂੰ ਖੁਸ਼ੀ। ਉਹ ਫਿਰ ਪਹਾੜਾ ਸ਼ੁਰੂ ਕਰਦਾ ਸੀ, ਦੂਣੀ ਦਾ ਇੱਕ ਦੂਣੀ, ਦੂਣੀ ਦੋ, ਦੂਣੀ ਚਾਰ, ਜੋ ਪੰਜਾਬ ਚ ਆਪਾਂ ਪੜ੍ਹਦੇ ਰਹੇ, ਤਿੰਨ ਦੂਣੀ ਛੇ, ਇਸ ਤਰ੍ਹਾਂ ਪੜ੍ਹਦਿਆਂ। ਆ ਜਿੰਨੇ ਤੁਸੀਂ ਬਜ਼ੁਰਗ ਬੈਠੇ ਹੋ, ਜਿਨ੍ਹਾਂ ਨੇ 5-6 ਸਾਲ ਪਹਾੜਿਆਂ ਦਾ ਅਭਿਆਸ ਕੀਤਾ ਹੈ, ਰੋਜ਼ ਤੁਸੀਂ ਹੁਣ ਪਹਾੜੇ ਥੋੜਾ ਪੜ੍ਹਦੇ ਹੋ, ਰੋਜ਼ ਥੋੜਾ ਪੈਂਦੇ, ਦੋ ਦੂਣੀ ਚਾਰ ਨਹੀਂ ਕਹਿੰਦੇ ਨਾ। ਅੱਜ ਮੰਨ ਲਓ ਇੱਕ ਨਿਆਣਾ ਅੱਜ ਕੱਲ ਦਾ ਪੜਿਆ, ਕੈਲਕੂਲੇਟਰ ਪੈ ਕੇ ਲੈ ਗਿਆ, ਮਸ਼ੀਨ ਜੀ ਬੈਠਾ ਹੋਵੇ ਕਾਊਂਟਿੰਗ ਕਰਨ ਲਈ, ਤੇ ਇੱਕ ਬਜ਼ੁਰਗ ਨੂੰ ਪੁੱਛੋ, ਉਸ ਬੱਚੇ ਨੂੰ ਪੁੱਛੋ ਬਈ 16 ਤੀਆਂ ਕੀ ਹੁੰਦਾ, 16 ਤੀਆ, ਉਹ ਕਹਿ ਗਾ ਮੈਂ ਹੁਣੇ ਦੇਖਣਾ ਕੈਲਕੂਲੇਟਰ ਤੋਂ। ਗੋਰੇਸ ਨਹੀਂ ਕਰਦੇ ਵਿਚਾਰੇ, ਉਹ ਮੁਸ਼ਕਿਲ ਪੈ ਜਾਂਦੇ ਆ, ਤੁਸੀਂ ਡਾਲਰ ਦਿਓ, ਉਹ ਗਿਣਤੀ ਮਿਣਤੀ ਗਿਣੀ ਜਾਂਦੇ ਨੇ ਇੱਕ ਇੱਕ ਕਰਕੇ। ਤੇ ਕਿਸੇ ਬਜ਼ੁਰਗ ਨੂੰ ਪੁੱਛੋ 16 ਤੀਆ, ਉਹ ਕਹਿ ਗਾ ਛੱਡ ਪਰਾਂ, 16 ਤੀਆ 48 ਹੁੰਦਾ। ਹੁਣ ਉਹਨੂੰ ਕਿਉਂ ਚੇਤੇ, ਦੋਵੇਂ ਬੰਦੇ ਨੇ, ਕਿਉਂਕਿ ਬਜ਼ੁਰਗ ਨੇ ਕਦੀ ਉਹਨਾਂ ਅੰਕਾਂ ਦਾ ਜਪ ਕੀਤਾ ਹੈ, ਜਿਹੜਾ ਜਪ ਕੀਤਾ ਉਹਦੇ ਚਿੱਤ ਵੀ ਚਲਾ ਗਿਆ, ਤੇ ਮਰਦੇ ਦਮ ਤੱਕ ਉਹਦੇ ਚਿੱਤ ਵਿੱਚ ਇਹ ਕਾਊਂਟਿੰਗ, ਇਹ ਗਿਣਤੀ, ਇਹ ਪਹਾੜਾ ਰਹੇਗਾ। ਪਰ ਯਾਦ ਰੱਖਿਓ, ਜਿਹੜਾ ਮੂੰਹ ਤੋਂ ਵਾਹਿਗੁਰੂ ਬੋਲਦਾ ਉਹਦੇ ਚਿੱਤ ਵੀ ਚਲਾ ਜਾਂਦਾ। ਇਹ ਪਹਾੜੇ ਸਿਰਫ ਜਿਉਂਦਿਆਂ ਨੂੰ ਚੇਤੇ ਰਹਿੰਦੇ ਆ, ਪਰ ਜਿਹਦੇ ਚਿੱਤ ਵਿੱਚ ਵਾਹਿਗੁਰੂ ਚਲਾ ਜਾਏ ਉਹ ਮਰਨ ਤੋਂ ਬਾਅਦ ਵੀ ਨਾਲ ਤੁਰਦਾ ਹੈ। ਇਸ ਕਰਕੇ ਕਿਹਾ ਜਾਂਦਾ ਤੁਸੀਂ ਜਪੋ, ਸਾਨੂੰ ਕਿਹਾ ਜਾਂਦਾ ਜਪੋ। ਫਿਰ ਅਗਲੀ ਬੇਨਤੀ ਸੁਣਿਓ, ਹੁਣ ਭਾਈ ਸਾਹਿਬ ਨੇ ਕਿਹਾ ਵੀ ਚਿੱਤ,
ਮੈਂ ਯਾਦ ਕੀਤਾ ਤੇ ਕਹਿੰਦੇ ਫੋਨ ਕਰ ਦਿੱਤਾ। ਮੈਂ ਚਲੋ ਇਹਨਾਂ ਦੀ ਗੱਲ ਚ ਲੈ ਲਈ ਗੱਲ। ਕਦੀ ਤੁਸੀਂ ਦੇਖਿਓ ਗੁਰੂ ਗ੍ਰੰਥ ਸਾਹਿਬ ਚ ਇੱਕ ਉਦਾਹਰਨ ਬਹੁਤ ਵਾਰੀ ਸਤਿਗੁਰਾਂ ਨੇ ਦਿੱਤੀ, ਮੈਂ ਉਹਦਾ ਜ਼ਿਕਰ ਵੀ ਕੀਤਾ ਹੈ। ਕੱਲ ਪਰਸੋਂ ਵੀ ਮੈਂ ਆਪ ਨਾਲ ਸਾਂਝ ਪਾ ਕੇ ਆਇਆ ਸਾਂ। ਉਸ ਪੰਛੀ ਦਾ ਨਾਮ ਹੈ, ਅਸੀਂ ਕੂੰਜ ਕਹਿੰਦੇ ਹਾਂ, ਕੂੰਜ ਹੈ ਨਾ, ਉਹਦਾ ਜ਼ੋਰ ਸਿਮਰਨਤੀ ਹੈ। ਇੱਕ ਸਲੋਕ ਤੁਸੀਂ ਰੋਜ਼ ਪੜ੍ਹਦੇ ਹੋ, ਚਿੱਤ ਕੀ ਹੈ, ਉਡੈ ਊੜ ਆਵੈ ਸਹਿ ਕੋਸਾਂ। ਇਹਦਾ ਅਰਥ ਹੈ ਕਿ ਕੂੰਜ ਅੱਜ ਕੱਲ੍ਹ ਸਾਡੇ ਜੀ ਖਰੀ ਕੇ ਪੱਤਨ, ਤੁਸੀਂ ਦੇਖੋਗੇ ਜਿੱਥੇ ਜਿੱਥੇ ਦਰਿਆ ਨੇ ਉੱਥੇ ਕੂੰਜਾਂ ਆਈਆਂ ਹੋਈਆਂ ਨੇ। ਉਡੈ ਊੜ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ, ਪਰ ਉਹਦੇ ਬੱਚੇ ਜਿਹੜੇ ਨੇ ਉਹ ਇੱਥੇ ਨਹੀਂ, ਉਹ ਆਪਣੇ ਬੱਚੇ ਪਿੱਛੇ ਛੱਡ ਆਈਏ। ਹੁਣ ਮੁਸ਼ਕਲ ਇਹ ਵੇ, ਮਾਂ ਬੈਠੀ ਹੈ ਪੰਜਾਬ ਚ, ਬੱਚੇ ਉਹਦੇ ਬੈਠੇ ਨੇ ਸੈਂਕੜੇ ਕੋ ਦੂਰ। ਮੈਂ ਤਾਂ ਕਿਹਾ ਇਹ ਲਫ਼ਜ਼, ਇਹ ਮੇਰੀ ਕਥਾ ਸਿਰਫ ਉਹਨਾਂ ਲਈ ਹੈ ਜਿਹੜੇ ਧਿਆਨ ਤੇ ਸਪਿਰਚੁਅਲਿਟੀ ਨੂੰ ਮੰਨਦੇ ਆ, ਜਿਹੜਾ ਸਿਰਫ ਤਰਕ ਦੇ ਤੌਰ ਤੇ ਖੰਡਨ ਕਰਦਾ ਉਹਦੇ ਕਦੀ ਫਿੱਟ ਨਹੀਂ ਬਹਿਣੀ। ਕੂੰਜ ਬੈਠੀ ਹੈ ਪੰਜਾਬ ਚ ਤੇ ਬੱਚੇ ਉਹਦੇ ਨੇ ਹਜ਼ਾਰਾਂ ਕੋ ਦੂਰ, ਚੇਤੇ ਚ ਕਿੰਨੀ ਵੱਡੀ ਤਾਕਤ ਹੈ। ਕੂੰਜ ਨੇ ਜ਼ਮੀਨ ਤੋਂ ਇੱਕ ਦਾਣਾ ਚੁਣਿਆ, ਉਹਨੂੰ ਆਪਣੇ ਚੁੰਜ ਚ ਪਾਇਆ, ਉਹ ਪੇਟ ਚ ਗਿਆ। ਕੂੰਜ ਨੇ ਉਸੇ ਵੇਲੇ ਆਪਣੇ ਚੇਤੇ ਵਿੱਚ ਆਪਣੇ ਬੱਚੇ ਨੂੰ ਚੇਤੇ ਕਰ ਲਿਆ। ਇਹ ਗੁਰਬਾਣੀ ਕਹਿ ਰਹੀ ਹੈ ਨਾ, ਬੱਚੇ ਨੂੰ ਚੇਤੇ ਕੀਤਾ। ਦਾਣਾ ਕੂੰਜ ਦੇ ਪੇਟ ਚ ਹੈ, ਐਨਰਜੀ ਬੱਚੇ ਦੇ ਪੇਟ ਚਲੀ ਗਈ। ਏਡੀ ਵੱਡੀ ਚੇਤੇ ਜਾਗਤ ਹੈ। ਮੈਂ ਅਗਾਂਹ ਹੋਰ ਦੋ ਤਿੰਨ ਬੇਨਤੀਆਂ ਹੋਰ ਕਰਨੀਆਂ ਇਤਿਹਾਸ ਵਿੱਚੋਂ। ਮਹਾਰਾਜ ਨੇ ਕਿਹਾ ਉਡੈ ਊੜ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਮਨ ਮੈਂ ਸਿਮਰਨ ਕਰਿਆ ਦਰ ਤੇ ਕੂੰਜ ਨੇ ਬੱਚੇ ਨੂੰ ਚੇਤੇ ਕੀਤਾ ਤੇ ਉਹਨੂੰ ਐਨਰਜੀ ਮਿਲ ਗਈ। ਇਹ ਕੱਲਾ ਗੁਰੂ ਅਰਜਨ ਦੇਵ ਜੀ ਨੇ ਕਿਹਾ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ। ਵਾਹ ਵਾਹ, ਕਹਿੰਦੇ ਵੇਖੋ ਚੇਤਾ ਹੈ ਚੁਗੈ, ਦਾਣਾ ਚੁਗ ਰਹੀ ਹੈ, ਚਿਤਾਰੇ ਇੱਕੋ ਦਮ ਦਾਣਾ ਚੁੱਕ ਕੇ ਆਪਣੇ ਬੱਚੇ ਨੂੰ ਚੇਤੇ ਕਰ ਰਹੀ। ਹਾਲਾਂ ਉਹ ਸਾਡੀ ਮਨੁੱਖੀ ਚੇਤਨਾ ਵਰਗੀ ਨੀ, ਪੰਛੀ ਇੱਕ। ਚੁਗਾ ਚਿਤਾਰੇ ਪੀ ਚੁਗਾ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਇਹਦੇ ਅਰਥ ਦੂਜੇ ਪਾਸੇ ਲਾਤੇ ਕਿ ਜਿਵੇਂ ਕੂੰਜ ਦਾਣਾ ਚੁੰਦੀ ਏ ਫਿਰ ਬੱਚਾ ਚੇਤੇ ਕਰਦੀ ਏ, ਦਾਣਾ ਚੁੰਦੀ ਫਿਰ ਬੱਚਾ ਚੇਤੇ ਕਰਦੀ ਏ। ਕਹਿਣ ਲੱਗੇ ਮੇਰਿਆ ਮਨਾ, ਤੂੰ ਇਸ ਤਰ੍ਹਾਂ ਬਣ ਗਿਆ ਜਿਵੇਂ ਕੂੰਜ ਖੈ, ਨਾਲੇ ਤੂੰ ਸੰਸਾਰ ਚ ਵਿਚਰ ਰਿਹਾ, ਫਿਰ ਤੈਨੂੰ ਮਾਇਆ ਦਾ ਚੇਤਾ ਖਾਈ ਜਾ ਰਿਹਾ। ਚੇਤਾ ਉਹ ਵੀ ਖੈ। ਮੈਂ ਬੇਨਤੀ ਕਰਾਂ, ਦੋ ਕੁ ਇਤਿਹਾਸ ਚ ਮੈਂ ਘਟਨਾਵਾਂ ਆਪਣਾ ਸਾਂਝੀਆਂ ਕਰਨੀਆਂ ਨੇ। ਇੱਕ ਤਾਂ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਹੈ। ਹੁਣੇ ਅਸਾਂ ਕਿਹਾ ਬਾਬਾ ਜੀ ਕਹਿੰਦੇ ਮਰਦਾਨਿਆਂ ਬੇਬੇ ਚੇਤੇ ਕਰਦੀ ਚੱਲੀਏ, ਕੋਈ ਫੋਨ ਥੋੜਾ ਹੈ, ਚੇਤੇ ਚ ਬੜੀ ਵੱਡੀ ਤਾਕਤ ਹੈ। ਗੁਰਮੁਖੋ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੇ ਸਾਡੇ ਸਪਿਰਚੁਅਲ ਥਾਵਾਂ ਨੇ ਨਾ, ਇਤਿਹਾਸਕ ਥਾਂ ਜਿਹਨੂੰ ਆਪਾਂ ਕਹਿੰਦੇ ਹਾਂ, ਮੈਂ ਅੱਜ ਫਿਰ ਰਿਪੀਟ ਕਰਨ ਲੱਗਾ, ਦਰਬਾਰ ਸਾਹਿਬ ਤੁਸੀਂ ਹਰ ਰੋਜ਼ ਹਾਜ਼ਰੀ ਭਰ ਸਕਦੇ ਹੋ। ਹਰ ਰੋਜ਼ ਔਰੰਗਾਬਾਦ ਬੈਠੇ ਹੋ ਦਰਬਾਰ ਸਾਹਿਬ ਰੋਜ਼ ਜਾਓ, ਅਮੈਰੀਕਾ ਚ ਬੈਠੇ ਹੋ ਰੋਜ਼ ਦਰਬਾਰ ਸਾਹਿਬ ਜਾਓ। ਬਸ ਹਾਂ, ਥੋੜਾ ਜਿਹਾ ਅਭਿਆਸ ਫਿਜ਼ੀਕਲ ਕਰਨਾ ਪੈਂਦਾ, ਫਿਰ ਸਰੀਰ ਨਾ ਵੀ ਹੋਵੇ ਤਾਂ ਕਿਹੜੀ ਗੱਲ। ਕੱਲ ਵੀ ਕਿਹਾ ਸੀ ਪਰਸੋਂ ਹਾਜ਼ਰ ਗੈਰ ਹਾਜ਼ਰ, ਆਪ ਜੀ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਿਆ, ਭਾਂਡੇ ਮਾਂਜੇ, ਇਸ਼ਨਾਨ ਕੀਤਾ, ਪਰਿਕਰਮਾ ਕੀਤੀ, ਦੇ ਕਰਾਈ, ਕਿਸੇ ਇੱਕ ਜਗ੍ਹਾ ਤੇ ਬੈਠ ਕੇ ਕੀਰਤਨ ਸੁਣ ਲਿਆ, ਆਪ ਜੀ ਬੈਠ ਗਏ। ਪਰ ਉਹ ਸਾਰੀ ਜਿਹੜੀ ਕਿਰਿਆ ਹੈ ਉਹ ਜਾਗ ਕੇ ਕਰਨੀ ਪੈਣੀ ਹੈ, ਸੌਂ ਕੇ ਨਹੀਂ। ਜਾਗ ਕੇ ਭਾਂਡੇ ਜਾ ਆਪਾਂ ਕਹਾਂਗੇ ਨਹੀਂ ਨਹੀਂ, ਕਈ ਵਾਰੀ ਭਾਂਡੇ ਮਾਂਜਦਿਆਂ ਵੀ ਚਿੱਤ ਕਿਤੇ ਹੋਰ ਹੁੰਦਾ। ਜਾਗ ਕੇ ਭਾਂਡੇ ਮਾਂਜੀਏ, ਜਾਗ ਕੇ ਪਰਿਕਰਮਾ ਕਰੀਏ, ਜਾਗ ਕੇ ਇਸ਼ਨਾਨ ਕਰੀਏ, ਸੁਚੇਤਤਾ ਵੀ ਦੇ ਕਰਾਈਏ, ਆਪ ਜੀ ਘਰ ਆ ਕੇ ਬਹਿ ਜਾਓ। ਸੱਚ ਏਵੇ ਅਮੈਰੀਕਾ ਹੋਵੋ, ਕਨੇਡਾ ਹੋਵੋ, ਜਾਂ ਚ ਹੋ, ਤੁਸੀਂ ਇੱਕ ਖਿਨ ਲਈ ਚੇਤੇ ਕਰੋ। ਇਹ ਗੱਲ ਹੋਰ ਕਮਾਲ ਦੀ, ਫਿਜ਼ੀਕਲ ਕਰਦਿਆਂ ਮੈਨੂੰ 3 ਘੰਟੇ ਲੱਗੇ, ਚੇਤੇ ਚ ਫੁਰਨਾ ਬਣਾਉਂਦਿਆਂ ਸਰ ਸਭ ਕੁਝ ਹੋ ਗਿਆ। ਕਿੱਡੀ ਵੱਡੀ ਤਾਕਤ ਹੈ ਚੇਤੇ ਦੀ। ਇੱਕ ਖਿਨ ਚੇਤੇ ਆਇਆ, ਚੇਤੇ ਵਿੱਚ ਮੈਂ ਇਸ਼ਨਾਨ ਵੀ ਕਰ ਗਿਆ, ਦੇਗ ਵੀ ਕਰਾਤੀ, ਸਭ ਕੁਝ ਕਰਾਤਾ ਨਾ। ਹੁਣ ਉਹ ਜਿੱਥੇ ਬੈਠੇ ਆ, ਇੱਥੇ ਘਰ ਚੌਂਕੜਾ ਮਾਰ ਕੇ ਬੋਡੀ ਇੱਥੇ ਰਹਿਣ ਦਈਏ, ਚੇਤੇ ਨੂੰ ਉੱਥੇ ਲੈ ਜਾਈਏ। ਪਿਆਰਿਓ, ਜਿਹੜਾ ਕੀਰਤਨ ਉੱਥੇ ਸੁਣਿਆ ਉੱਥੇ ਪਿਆ ਹੋਇਆ ਔਰਾ ਸਾਡੀ ਬੋਡੀ ਤੇ ਅਸਰ ਕਰੀ ਜਾਏਗਾ। ਪਰ ਇਹਦੇ ਲਈ ਥੋੜਾ ਜਿਹਾ ਫਿਜ਼ੀਕਲ ਅਭਿਆਸ ਚਾਹੀਦਾ ਸਰੀਰਕ ਤੌਰ ਤੇ। ਹੁਣ ਮੈਂ ਦੋ ਉਦਾਹਰਨਾਂ ਆਪ ਨੂੰ ਦਿੰਦਾ। ਇੱਕ ਤਾਂ ਗੁਰੂ ਰਾਮਦਾਸ ਜੀ ਦੀ ਘਟਨਾ ਜੀ, ਮੈਂ ਅੱਜ ਪਹਿਲੀ ਵਾਰੀ ਜ਼ਿਕਰ ਕਰਨ ਲੱਗਾ ਇਸ ਚੀਜ਼ ਦਾ, ਕਿਉਂਕਿ ਮੈਨੂੰ ਪਤਾ ਮੈਂ ਫਿਰ ਅਰਜ਼ ਕਰਾਂਗਾ ਕਿ ਗੁਰਬਾਣੀ
ਕੇਵਲ ਦਿਮਾਗੀ ਬੋਧੇ ਬੋਧ ਗਿਆਨ ਨਹੀਂ, ਗੁਰਬਾਣੀ ਤਾਂ ਸ਼ੁਰੂ ਉੱਥੋਂ ਹੁੰਦੀ ਹੈ ਪਿਆਰਿਓ ਜਿੱਥੇ ਬੁੱਧੀ ਦਾ ਖਾਤਮਾ ਹੋ ਜਾਂਦਾ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਨੇ ਲਿਖਿਆ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਮੈਂ ਫਿਰ ਕਹਾਂਗਾ, ਕਹਿੰਦੇ ਜਦੋਂ ਅੰਦਰ ਸ਼ਬਦ ਚੱਲਦਾ ਤੇ ਸੂਝਵਾਨ ਕਹਿੰਦੇ ਨਹੀਂ ਤੈਨੂੰ ਚਿੰਤਾ ਹੋ ਗਈ ਹੈ ਤੇ ਤੂੰ ਹਰ ਵੇਲੇ ਵਹਿਮੀ ਹੋ ਗਏ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਵਲਵਲਾ ਕੀ ਹੈ? ਗੁਰੂ ਰਾਮਦਾਸ ਜੀ ਲਾਹੌਰ ਭੇਜਿਆ ਧੰਨ ਗੁਰੂ ਅਮਰਦਾਸ ਜੀ ਨੇ। ਚਲੋ ਮੈਂ ਧੰਨ ਗੁਰੂ ਰਾਮਦਾਸ ਜੀ ਕਹਾਂਗਾ ਨਾ ਜੀ, ਅਜੇ ਗੁਰੂ ਨਹੀਂ ਬਣੇ। ਮਹਾਰਾਜ ਜੀ ਨੇ ਅਕਬਰ ਨੂੰ ਮਿਲੇ, ਅਕਬਰ ਨਾਲ ਸਤਿਗੁਰੂ, ਗੁਰੂ ਰਾਮਦਾਸ ਜੀ ਗੁਰੂ ਨੇ ਸਾਰੇ ਜਵਾਬ ਦਿੱਤੇ ਉਹਦੇ। ਜਦੋਂ ਗੋਇੰਦਵਾਲ ਸਾਹਿਬ ਵਾਪਸ ਤੁਰਨ ਲੱਗੇ ਨਾ, ਸਾਡੇ ਇਤਿਹਾਸ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ। ਕਹਿੰਦੇ ਇੱਕ ਤਾਂ ਬਾਜ਼ਾਰ ਚ ਗਏ ਤੇ ਕੱਪੜੇ ਬੜੇ ਸੋਹਣੇ ਸਨ ਰੇਸ਼ਮੀ, ਹਾਂਜੀ ਕੱਪੜੇ ਵੇਖਦਿਆਂ ਸਾਰ ਰੁਕ ਗਏ, ਵੇਖੀ ਜਾਣ ਤੇ ਫੁਰਨਾ ਆਇਆ, ਇਹ ਕੱਪੜੇ ਜੇ ਗੁਰੂ ਅਮਰਦਾਸ ਪਾ ਲੈਣ ਤਾਂ, ਜੇ ਬਸਤਰ ਉਹਨਾਂ ਨੂੰ ਪਵਾ ਦਈਏ ਕਿੰਨੇ ਸੋ। ਫਿਰ ਮਾਨਿਆ ਨਹੀਂ ਨਹੀਂ, ਉਹ ਤਾਂ ਬਸਤਰ ਹੀ ਖੱਦਰ ਦੇ ਪਾਉਂਦੇ ਸਨ, ਦੋ ਕੱਪੜੇ ਜੀ, ਇੱਕ ਪਾਉਣਾ ਇੱਕ ਧੋ ਲੈਣਾ, ਤੇ ਸਤਿਗੁਰੂ ਸਤਨਾਜਾ ਖਾਂਦੇ ਸਨ, ਗੁਰੂ ਅਮਰਦਾਸ ਓਗਰਾ ਖਾਂਦੇ ਸਨ ਜੀ, ਜ਼ਿਆਦਾ ਕੁਛ ਨਹੀਂ। ਮਨ ਚ ਆਇਆ, ਮੈਂ ਤਾਂ ਕਿਹਾ ਵੀ ਇਹ ਸਾਖੀ ਉਹਨਾਂ ਲਈ ਜਿਹੜੇ ਚਿੱਤ ਦੀ ਗੱਲ ਨੂੰ ਸਮਝਦੇ ਆ, ਬਾਜ਼ਾਰ ਚ ਖਲੋਤੇ ਮਨ ਚ ਆਇਆ ਇਹ ਕੱਪੜੇ ਗੁਰੂ ਅਮਰਦਾਸ ਜੀ ਨੂੰ ਪਵਾ ਦਿਆ। ਨਾਲ ਹੀ ਸੀਨ ਲੱਗ ਪਏ, ਹੈ ਨਹੀਂ ਕੁਛ ਵੀ ਕੱਪੜਾ, ਸਿਰਫ ਚਿੱਤ ਕਰਕੇ ਸੀਨ ਲੱਗ ਪਏ, ਇਸ ਤਰ੍ਹਾਂ ਸੀ ਦਿਆਂਗੇ, ਇਸ ਤਰ੍ਹਾਂ ਬਾਂਹ ਬਣ ਜਾਏਗੀ, ਇਸ ਤਰ੍ਹਾਂ ਗਲਾ ਬਣ ਜਾਏਗਾ, ਤੇ ਨਾਲ ਚਾਦਰ ਵੀ ਪਵਾ ਦਿੱਤੀ ਉੱਤੇ। ਇਸ ਤਰ੍ਹਾਂ ਮਹਾਰਾਜ ਜੀ ਨੂੰ ਚਾਦਰ ਪਾਵਾਂਗੇ। ਇਤਿਹਾਸ ਵੈਸੇ ਕਹਿੰਦਾ ਕਿ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬਾਂਹ ਖੜੀ ਕਰੀ ਜਾਣ, ਜਿਵੇਂ ਕੱਪੜੇ ਨਹੀਂ ਪਾਈਦੇ, ਇਸ ਤਰ੍ਹਾਂ ਬਾਂਹ ਕਰਨ, ਇਸ ਤਰ੍ਹਾਂ ਖਿੱਚਣ। ਇਤਿਹਾਸ ਕਹਿੰਦਾ, ਕਿਸੇ ਪੁੱਛਿਆ ਜੀ ਇਹ ਕਿਉਂ, ਭਾਈ ਬੱਲੂ ਪੁੱਛਦਾ ਮਹਾਰਾਜ ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਰਾਮਦਾਸ ਨਾ ਕੱਪੜੇ ਸਵਾ ਕੇ ਪਵਾਉਂਦਾ ਫਿਰ ਸਾਨੂੰ, ਕੱਪੜੇ ਪਵਾ ਰਿਹਾ। ਮੈਂ ਜੀ ਘਟਨਾ ਪੜ੍ਹੀ, ਮੇਰੇ ਮਨ ਚ ਆਇਆ ਇਹ ਤਾਂ ਪ੍ਰੇਮ ਵਾਲਾ ਜਾਣਦਾ ਹੈ ਜੀ, ਕਹਿੰਦੇ ਮੈਨੂੰ ਬਸਤਰ ਪਵਾ ਰਿਹਾ ਹੈ, ਬੜੇ ਸੋਹਣੇ ਨੇ। ਉਸ ਤੋਂ ਬਾਅਦ ਇੱਕ ਫਿਜ਼ੀਕਲ ਜਿਹੜਾ ਕੰਮ ਕੀਤਾ, ਇਹ ਕੰਮ ਤਾਂ ਕੀਤਾ ਚੇਤੇ ਚ, ਫਿਜ਼ੀਕਲ ਕੰਮ ਕੀਤਾ ਵੀ ਤੁਰੇ ਜਾਂਦੇ ਸਨ, ਇਹਦਾ ਜ਼ਿਕਰ ਸਾਡੇ ਇਤਿਹਾਸ ਨੇ ਕੀਤਾ ਤੇ ਉਸ ਸ਼ਹਿਰ ਦਾ ਵੀ ਨਾਂ ਲਿਖਿਆ ਜਿੱਥੇ ਘਟਨਾ ਵਾਪਰੀ। ਲਾਹੌਰ ਜਾ ਰਹੇ ਨੇ, ਫਰੂਟ ਫਲ ਫਰੂਟ ਵਾਲੀ ਦੁਕਾਨ ਆ ਗਈ ਜੀ, ਫਲ ਬਹੁਤ ਨੇ, ਇੱਕੋ ਹੀ ਅੰਬ ਪਿਆ ਤੇ ਬੇਮੌਸਮੀ ਹੈ, ਮੌਸਮ ਅੰਬ ਦਾ ਨਹੀਂ। ਤੇ ਮਨ ਚ ਆਇਆ ਮਨਾ ਕਿ ਇਹ ਅੰਬ ਗੁਰੂ ਅਮਰਦਾਸ ਜੀ ਨੂੰ ਛਕਾਈਏ, ਕਿਉਂਕਿ ਜਿਹਦੇ ਨਾਲ ਮੁਹੱਬਤ ਹੋਵੇ ਨਾ, ਯਾਦ ਰੱਖਿਓ ਦੁਨੀਆਂ ਦੀ ਹਰ ਕੀਮਤੀ ਚੀਜ਼ ਦਿਲ ਕਰਦਾ ਉਹਨੂੰ ਭੇਟ ਕਰ ਦਈਏ। ਯਾਰੀ ਤਾਂ ਇਹ ਹੁੰਦੀ ਹੈ ਨਾ, ਮੇਰਾ ਮਹਿਬੂਬ ਖੁਸ਼ ਹੋ ਜਾਏ। ਕਿ ਕਹਿਣ ਲੱਗੇ ਮਨ ਚ ਆਇਆ ਵੀ ਇੱਕੋ ਅੰਬ ਹੈ ਤੇ ਪੱਕਾ ਵੀ ਬੜਾ ਹੈ, ਇਹ ਧੰਨ ਗੁਰੂ ਅਮਰਦਾਸ ਜੀ ਲੈ ਜਾ, ਖਰੀਦ ਲਿਆ ਅੰਬ। ਇਤਿਹਾਸ ਕਹਿੰਦਾ ਅੰਬ ਲੈ ਕੇ ਤੁਰ ਪੈ, ਇੱਕ ਰਾਤ ਪਿੰਡ ਰਿਹਾ, ਉਸ ਪਿੰਡ ਦਾ ਨਾਮ ਸਾਡੇ ਇਤਿਹਾਸਕਾਰਾਂ ਨੇ ਭੈਰੋਵਾਲ ਲਿਖਿਆ ਹੈ, ਇਹ ਮਾਝੇ ਚ ਭੈਰੋਵਾਲ। ਰਾਤ ਪੈ ਗਈ ਤੇ ਨੀਂਦ ਕਿੱਥੇ ਪੈ, ਘੜੀ ਪਿੱਛੋਂ ਅੰਬ ਨੂੰ ਦੇਖ ਲੈਣ ਕਿ ਮਹਾਰਾਜ ਜੀ ਨੂੰ ਅੰਬ ਛਕਾਉਣਾ ਕੱਲ। ਰਾਤ ਕੀ ਹੋਇਆ, ਥੋੜੀ ਜੀ ਗਰਮੀ ਜੀ ਆ ਗਈ, ਉਹ ਅੰਬ ਜਿਹੜਾ ਸੀ ਨਾ ਜੀ ਉਹ ਪੋਲਾ ਹੋ ਗਿਆ, ਪੱਕਾ ਸੀ। ਸਵੇਰੇ ਜੋ ਚੁੱਕਣ ਲੱਗੇ ਤੇ ਵੇਖਿਆ ਅੰਬ ਖੋਲ ਕੇ ਕੱਪੜਾ ਤੇ ਉਹ ਅੰਬ ਦਾ ਰਸ ਬਾਹਰ ਨਿਕਲਿਆ, ਪਾਟ ਗਿਆ। ਹੁਣ ਕੀ ਕਰਾਂ ਕਿ ਗੁਰੂ ਅਮਰਦਾਸ ਜੀ ਇਹ ਆਪ ਜੀ ਨੂੰ ਛਕਾਉਣਾ ਸੀ। ਦੇਖੋ ਅੰਦਰ ਦੀਆਂ ਤਾਰਾਂ ਜੁੜੀਆਂ ਨੇ, ਇਹ ਆਪ ਜੀ ਨੂੰ ਛਕਾਉਣਾ ਹੈ। ਫਿਰ ਇੱਕੋ ਦਮ ਆਇਆ, ਹੁਣ ਚੂਸ ਵਗਦਾ ਪੈ ਰਿਹਾ, ਕੋਈ ਗੱਲ ਨਹੀਂ, ਬਸ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਰਿਆ ਧਿਆਨ, ਮੁੱਖ ਦਾ ਧਿਆਨ ਧਰ ਕੇ ਅੰਬ ਚੂਸਣ ਲੱਗ ਪਏ। ਸਾਰਾ ਅੰਬ ਗੁਰੂ ਰਾਮਦਾਸ ਜੀ ਚੂਸ ਗਏ, ਗੁਠਲੀ ਵੀ। ਇਹ ਪ੍ਰਿੰਸੀਪਲ ਸਤਬੀਰ ਸਿੰਘ ਵਰਗੇ ਵਿਦਵਾਨ ਨੇ ਕੋਟ ਕੀਤੀ ਇਹ ਗੱਲ, ਚਲੋ ਮੈਂ ਸਰੋਤ ਤੋਂ ਬਿਨਾਂ ਨਹੀਂ ਗੱਲ ਕਰ ਰਿਹਾ। ਚੂਸ ਲਿਆ ਉਸ ਅੰਬ ਨੂੰ, ਗਿਟਕ ਵੀ, ਉਹ ਕਈਆਂ ਤੇ ਕਿਹਾ ਗਿਟਕ ਦਿਖਾਤੀ ਗੁਰੂ ਅਮਰਦਾਸ ਜੀ ਨੇ। ਪਰ ਗੱਲ ਕੀ ਕਿ ਜੇ ਇੱਕ ਕੂੰਜ, ਮੇਰੀ ਫਿਰ ਬੇਨਤੀ ਸੁਣਿਓ, ਕੂੰਜ ਦਾ ਚਿੰਤਨ ਬੱਚੇ ਦੇ ਅੰਦਰ ਨੂੰ ਭਰ ਸਕਦਾ। ਗੱਲ ਤਾਂ ਸਿਰਫ ਅੰਦਰ ਜੁੜੇ ਨੇ, ਗੱਲ ਪੰਛੀ ਦੀ ਨਹੀਂ। ਮਹਾਰਾਜ ਗੁਰੂ ਅਮਰਦਾਸ ਬੈਠੇ ਗੋਇੰਦਵਾਲ,
ਉਹ ਅੰਬ ਚੂਸ ਵੀ ਲਿਆ, ਰਸ ਵੀ ਲੈ ਲਿਆ, ਤੇ ਜਦੋਂ ਗੋਇੰਦਵਾਲ ਸਾਹਿਬ ਆਏ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਅੱਜ ਸਾਨੂੰ ਕੱਪੜੀ ਪਵਾਉਂਦੇ ਰਹੇ ਤੁਸੀਂ ਸਾਰਾ ਦਿਨ, ਹੱਸ ਪਏ। ਅਗਲਾ ਸ਼ਬਦ ਕਿਆ ਕਹਿਣ ਲੱਗੇ, ਅੰਬ ਤਾਂ ਬੜੇ ਖਾਧੇ ਸਨ ਪਹਿਲਾਂ, ਪਰ ਜਿਹੜਾ ਅੱਜ ਅੰਬ ਚੂਸਿਆ ਨਾ, ਇਹਦੇ ਵਰਗਾ ਮਿੱਠਾ ਕਦੀ ਨਹੀਂ ਸੀ ਚੂਸਿਆ। ਕਮਾਲ ਕਰ ਦਿੱਤੀ, ਅੰਬ ਕਿੰਨਾ ਸਵਾਦੀ ਛਕਾ ਦਿੱਤਾ। ਹੁਣ ਮੇਰੀ ਬੇਨਤੀ, ਬਾਹਰ ਮੁਖੀ ਬੰਦਾ ਕਹੇਗਾ ਗੱਪ, ਇਹ ਹੋ ਸਕਦਾ ਹੈ? ਨਹੀਂ ਪਿਆਰੇ, ਉਹ ਹੁੰਦਾ ਹੈ। ਤੁਸੀਂ ਕਦੀ ਦੇਖਿਓ, ਮਾਂ ਕਿਤੇ ਬੈਠੀ ਹੋਵੇ, ਬੱਚੇ ਨੂੰ ਕਿਤੇ ਵੀ ਪੀੜਾ ਆ ਜਾਏ, ਉਹ ਰਾਤ ਨੂੰ ਇੱਕੋ ਦਮ ਉਹਦਾ ਕਲੇਜਾ ਧੜਕਣ ਲੱਗ ਪੈਂਦਾ, ਕਿਉਂਕਿ ਉਹਦੀਆਂ ਆਂਦਰਾਂ ਆਪਣੇ ਬੱਚੇ ਨਾਲ ਜੁੜੀਆਂ ਹੋਈਆਂ ਨੇ। ਇਹ ਚਿੱਤ ਵਿੱਚ ਤਾਕਤ ਹੈ। ਮਹਾਰਾਜ ਜੀ ਨੇ ਕਿਹਾ, ਬਹੁਤ ਆਨੰਦ ਆਇਆ। ਜਿਹੜੀ ਮੈਂ ਅਗਲੀ ਗੱਲ ਆਪ ਜੀ ਨੂੰ ਕਹੀ ਵੀ ਫਿਜ਼ੀਕਲ ਤੌਰ ਤੇ ਕਿਤੇ ਵੀ ਬੈਠੇ ਹੋਵੋ, ਹਾਂ ਇੱਕ ਘਟਨਾ ਮੈਂ ਇਤਿਹਾਸ ਵਿੱਚ ਹੋਰ ਲੈ ਲੈਣਾ, ਬਹੁਤ ਨਿੱਜੀ ਘਟਨਾਵਾਂ, ਪਰ ਦੁੱਖ ਇਸ ਚੀਜ਼ ਦਾ, ਅਸੀਂ ਇਹਨਾਂ ਗੱਲਾਂ ਨੂੰ ਤਰਕ ਦੀ ਬਿਰਤੀ ਚ ਤੋਲ ਤੋਲ ਕੇ ਇਹਨੂੰ ਮੰਨਣ ਲਈ ਤਿਆਰ ਨਹੀਂ। ਇਹ ਮੰਨੀਆਂ ਤਾਂ ਜਾ ਸਕਦੀਆਂ ਨੇ ਜੇ ਪ੍ਰੈਕਟੀਕਲ ਨਾਮ ਜਪਾਂਗੇ, ਤਾਂ ਸਿਮਰਨ ਤੋਂ ਬਿਨਾਂ ਨਹੀਂ ਗੱਲ ਸਮਝ ਪੈਣੀ। ਕਿੱਥੇ ਕਾਬਲ ਦੀ ਧਰਤੀ ਭਾਈ ਗੋਇੰਦਾ ਜੀ ਬੈਠੇ, ਕਿੱਥੇ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ। ਭਾਈ ਗੋਇੰਦਾ ਜੀ ਕਾਬਲੀਆਂ ਨੂੰ ਤੁਸੀਂ ਸਿੱਖਾਂ ਨੂੰ ਪੁੱਛ ਕੇ ਦੇਖਿਓ, ਦਿੱਲੀ ਉਹਨਾਂ ਮੰਜੀ ਦਿੱਤੀ ਮਹਾਰਾਜ ਜੀ ਨੇ, ਗੁਰੂ ਹਰਿ ਸਾਹਿਬ ਨੇ, ਕਾਬਲੀ ਸਿੱਖ ਮੰਨਦੇ ਨੇ ਇਸ ਚੀਜ਼ ਨੂੰ। ਭਾਈ ਗੋਇੰਦਾ ਜੀ ਦਰਿਆ ਦੇ ਕਿਨਾਰੇ ਬੈਠੇ, ਆਪਣੀਆਂ ਇੰਦਰੀਆਂ ਸੰਕੋਚ ਲਈਆਂ, ਸੁਰਤ ਇੰਨੀ ਕੁ ਅੰਤਰਮੁਖੀ ਲੈ ਗਏ ਕਿ ਜਪ ਸ਼ੁਰੂ ਕਰਦਿਆਂ ਗੁਰੂ ਹਰਿ ਸਾਹਿਬ ਦੇ ਚਰਨ ਫੜ ਲਏ। ਹੁਣ ਕਈ ਸੱਜਣ ਕਹਿਣਗੇ ਜੀ, ਅਸੀਂ ਜਦੋਂ ਸ਼ਬਦ ਦਾ ਧਿਆਨ ਦੇਣੇ ਪਏ ਹਾਂ ਤੇ ਫਿਰ ਧਿਆਨ ਦੂਜੇ ਪਾਸੇ ਕਿੱਥੇ ਚਲਾ ਗਿਆ? ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖਿਓ, ਸ਼ਬਦ ਪੜ੍ਹਦਿਆਂ ਧਿਆਨ ਕਿੱਥੇ ਕਿੱਥੇ ਜਾਂਦਾ? ਮੇਰਾ ਖਿਆਲ ਟੀਵੀ ਵੇਖਦਿਆਂ ਇੰਨਾ ਧਿਆਨ ਨਹੀਂ ਕਿਤੇ ਜਾਂਦਾ। ਉਹਨਾਂ ਨੇ ਗੁਰਦੇਵ ਦੇ ਚਰਨ ਪਕੜ ਲਿਆ, ਪਰ ਧਿਆਨ ਚ ਨੇ। ਧੰਨ ਗੁਰੂ ਹਰਿ ਸਾਹਿਬ ਉਹਨਾਂ ਸਮਾਂ ਬੈਠੇ ਰਹੇ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਗੁਰਮੁਖੋ ਚਿੱਤ ਵਿੱਚ ਇੰਨੀ ਕੁ ਤਾਕਤ ਤੇ ਜਦੋਂ ਹਰ ਦਰਵਾਜ਼ਾ ਬੰਦ ਹੋ ਜਾਏ, ਚਿੱਤ ਵਿੱਚ ਵਾਹਿਗੁਰੂ ਆ ਜਾਏ ਤੇ ਸਭ ਕੁਝ ਪਲਟ ਜਾਂਦਾ ਹੈ। ਭਾਈ ਸਾਹਿਬ ਨੇ ਜੋ ਪੜ੍ਹਿਆ ਦੇ ਥੋੜੇ ਅਰਥ ਕਰੀਏ ਆਪਾਂ, ਫਿਰ ਸੁਣਿਓ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਅੱਗੇ ਕੀ ਹੋਇਆ? ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਸਿਰਫ ਚਿੱਤ ਆਇਆ ਜੀ, ਅੱਗੇ ਹੈ। ਮੇਰੀ ਗੱਲ ਧਿਆਨ ਨਾਲ ਸੁਣੀ ਜਾਇਓ, ਮੈਂ ਅਖੀਰ ਤੱਕ ਪਹੁੰਚਣਾ ਹੈ। ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਅੱਗੇ ਜੀ ਮਹਾਰਾਜ ਕਹਿੰਦੇ, ਜੇ ਕੋ ਹੋਵੇ ਦੁਬਲਾ, ਇਹ ਨਿਤਾਣਿਆਂ ਕਾ ਤਾਣ, ਪਹਿਲਾਂ ਮੁਸੀਬਤ ਵਾਲਿਆਂ ਦਾ, ਹੁਣ ਵਿਚਾਰੇ ਕਮਜ਼ੋਰ ਨੇ, ਗਰੀਬ ਨੇ। ਜੇ ਕੋ ਹੋਵੇ ਦੁਬਲਾ, ਦੁਬਲਾ ਮੀਨਸ ਕਮਜ਼ੋਰ, ਤਾਕਤ ਨੇ। ਨੰਗ ਭੁੱਖ ਕੀ ਪੀਰ, ਉਹ ਵਿਚਾਰਾ ਇੰਨਾ ਪੀੜਿਤ ਹੈ, ਨਾ ਤਾਂ ਉਹਨੂੰ ਤਨ ਢੱਕਣ ਵਾਸਤੇ ਕੱਪੜੇ ਮਿਲਦੇ ਆ, ਨਾ ਪੇਟ ਭਰ ਕੇ ਰੋਟੀ ਮਿਲਦੀ, ਉਹ ਕੀ ਕਰੇ? ਨੰਗ ਭੋਕੀ ਪੀੜ, ਦਮੜਾ ਪੱਲੇ ਨਾ ਪਵੇ, ਬਿਜਨਸ ਚੋਂ ਇੱਕ ਦਮੜਾ ਉਹਦੇ ਪੱਲੇ ਨਹੀਂ ਵੱਜਦਾ, ਨਾ ਕੋ ਦੇਵੇ ਧੀਰ। ਇਹੋ ਜੀ ਅਵਸਥਾ ਵਿੱਚ ਇੱਕ ਬਿਮਾਰੀ ਕਮਜ਼ੋਰੀ ਹੈ, ਦੂਜਾ ਇੰਨਾ ਕੁ ਬਿਜਨਸ ਥੱਲੇ ਚਲਾ ਗਿਆ, ਕੋਈ ਬੰਦਾ ਵੀ ਉਹਨੂੰ ਆ ਕੇ ਨਹੀਂ ਕਹਿੰਦਾ ਕੋਈ ਗੱਲ ਨਹੀਂ, ਮਾੜੇ ਦਿਨ ਆਏ ਆ ਨਿਕਲ ਜਾਣੇ ਨੇ, ਕੋਈ ਧੀਰਜ ਦੇਣ ਨੂੰ ਵੀ ਤਿਆਰ ਨਹੀਂ। ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ। ਮੰਨ ਲਓ ਉਹਨੂੰ ਅੱਜ ਲੋੜ ਪੈ ਗਈ, ਮੇਰਾ ਕੰਮ ਜੀ ਸਰ ਸਕਦਾ, ਤੂੰ ਮਦਦ ਕਰਦਾ, ਅਗਲੇ ਹੁੰਦਿਆਂ ਹੋਇਆ ਵੀ ਕਹਿੰਦੇ ਨਾ ਨਾ ਸੋਰੀ ਤੂੰ ਪਹਿਲਾਂ ਅੱਜ ਆਇਆ, ਜੇ ਕਿਤੇ ਕੱਲ ਆ ਜਾਂਦਾ ਨਾ ਤੇਰਾ ਕੰਮ ਬਣ ਜਾਣਾ ਸੀ, ਕਿਉਂਕਿ ਕੱਲ ਸਵੇਰੇ ਭੂਆ ਦਾ ਪੁੱਤਰ ਮੇਰੇ ਤੋਂ ਲੈ ਗਏ, ਹੈ ਬੰਦੇ ਕੋਲ ਸਭ ਕੁਝ, ਹੁਣ ਟਾਲ ਦਿੱਤਾ। ਸਵਾਰਥ ਸਵਾਉ ਨਾ ਕੋ ਕਰੇ, ਨਾ ਕੁਛ ਹੋਵੇ ਕਾਜ, ਜਿਹਨੂੰ ਹੱਥ ਪਾਉਂਦਾ ਕੁਝ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਕਹਿੰਦੇ, ਨਹੀਂ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ, ਜੇ ਉਹਦੇ ਚਿੱਤ ਵਿੱਚ ਵਾਹਿਗੁਰੂ ਆ ਜਾਏ ਤੇ ਉਹਨੂੰ ਨਿਸ਼ਚਲ ਰਾਜ ਦੀ ਪ੍ਰਾਪਤੀ ਹੁੰਦੀ। ਦੋ ਸ਼ਬਦ ਹੋ ਗਏ ਜੀ। ਅਗਲਾ ਬਚਨ ਹੈ, ਜਾ ਕੋ ਚਿੰਤਾ ਬਹੁਤ ਬਹੁਤ, ਜਿਸ ਬੰਦੇ ਨੂੰ ਦਿਨ ਰਾਤ ਚਿੰਤਾ ਖਾਈ ਜਾਂਦੀ ਹੈ। ਤੇ ਮੈਂ ਕਈ ਵਾਰੀ ਸੋਚਣਾ, ਭੈਣ ਜੀ ਬੈਠੇ ਆ, ਜਿੰਨੀ ਰੱਬ ਨੇ ਮੋਟੀ ਚਿੱਪ ਪਾਈ ਉਹਨੂੰ ਚਿੰਤਾ ਕੋਈ ਨਹੀਂ, ਸੱਚੀ ਜੇ ਜਿੰਨਾ ਨਿਰਮਲ ਹਿਰਦਾ ਹੋ ਜਾਂਦਾ ਨਾ, ਉਹਨੂੰ ਚਿੰਤਾ ਸਾਰੀ ਉਹ ਅੰਦਰ ਨੂੰ ਤੰਗ ਕਰਨ ਲੱਗ ਪੈਂਦੀ। ਕਈ ਬੰਦੇ ਇੰਨੇ ਬੇਪਰਵਾਹ ਹੁੰਦੇ ਆ, ਪਾਪ ਵੀ ਕਰੀ ਜਾਂਦੇ ਆ, ਘਰਾੜੇ ਮਾਰ ਕੇ ਸੌਂਦੇ ਆ। ਦੂਜਾ ਬੰਦਾ ਸਾਰੀ ਰਾਤ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ, ਸਵੇਰੇ ਰੋਈ ਜਾਂਦਾ, ਵਾਹਿਗੁਰੂ ਕੀ ਬਣੇਗਾ ਮੇਰਾ। ਦੇਖੋ ਇਹ ਕੈਸੀ ਖੇਡ ਉਹਦੀ, ਮਹਾਤਮਾ ਬੁੱਧ ਕਿਸੇ ਚੀਜ਼ ਦੀ ਕਮੀ ਸੀ ਜੀ? ਰਾਜੇ ਦਾ ਪੁੱਤਰ ਰਾਜੇ ਘਰ ਵਿਆਹਿਆ, ਬਸ ਇੱਕ ਬੁੱਢਾ ਦੇਖਿਆ, ਇੱਕ ਮੌਤ ਦੇਖੀ,
ਇੱਕ ਬਿਮਾਰ ਦੇਖਿਆ ਅੰਦਰ ਨੂੰ ਚਿੰਤਾ ਖਾ ਗਈ, ਨਹੀਂ ਹੋਏ ਇਹ ਜੀਵਨ ਨਹੀਂ, ਇਸ ਤੋਂ ਅੱਗੇ ਵੀ ਕੁਛ ਹੈ, ਤੁਰ ਪਏ ਭਾਵੇਂ ਸਾਧੂ ਮਿਲਿਆ। ਗੁਰੂ ਜੀ ਕਹਿੰਦੇ ਜਾਂ ਕੋ ਚਿੰਤਾ ਬਹੁਤ ਬਹੁਤ, ਜਿਹਨੂੰ ਬਹੁਤ ਚਿੰਤਾ ਲੱਗ ਜਾਏ ਤੇ ਚਿੰਤਾ ਫਿਰ ਬਿਮਾਰੀ ਨੂੰ ਜਨਮ ਦੇ ਰਹੀ ਹੈ, ਦੇਹੀ ਵਿਆਪੈ ਰੋਗ। ਫਿਰ ਅਗਲੀ ਗੱਲ ਕੀ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਖੁਸ਼ੀ ਆਉਂਦੀ ਹੈ ਤਾਂ ਵੀ ਨੀਂਦ ਨਹੀਂ ਰਾਤ ਨੂੰ ਆਉਂਦੀ, ਫਿਰ ਵੀ ਮਨ ਨਹੀਂ ਟਿਕਦਾ, ਤੇ ਜਦੋਂ ਦੁੱਖ ਹੁੰਦਾ ਹੈ ਨੀਂਦ ਫਿਰ ਵੀ ਨਹੀਂ ਆਉਂਦੀ। ਨੀਂਦ ਤੇ ਦੋਵੇਂ ਖਾ ਗਏ ਨਾ, ਸੁੱਖ ਵੀ ਖਾ ਗਿਆ ਦੁੱਖ ਵੀ ਖਾ ਗਿਆ। ਸੱਚੀ ਹੈ, ਬੱਚੇ ਦੀ ਸ਼ਾਦੀ ਹੈ ਤਾਂ ਵੀ ਰਾਤ ਸੌਂਦਾ ਨਹੀਂ, ਕਿਉਂਕਿ ਸਵੇਰੇ ਬਰਾਤ ਜਾਣੀ, ਕੱਪੜੇ ਕਿਵੇਂ ਪਾਵਾਂਗੇ, ਕਿਵੇਂ ਮਿਲਾਂਗੇ, ਤੇ ਬੱਚੇ ਨੂੰ ਤਾਪ ਚੜ੍ਹਦਾ ਸੌਂਦਾ। ਰਾਤ ਵੀ ਕੋਈ ਨਹੀਂ ਕਿ ਫਲਾਣੇ ਦਾ ਮਰ ਗਿਆ ਕਿਤੇ ਮੇਰੇ ਨਾਲ ਚਲਾ ਜਾ। ਗੁਰੂ ਸਾਹਿਬ ਕਹਿੰਦੇ ਨੇ ਇਹ ਇਹ ਚਿੱਤ ਦੀ ਅਵਸਥਾ। ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ। ਗਾਉਣ ਕਰੈ ਚੌਂ ਕੁੰਟਕਾ, ਗਾਉਣ ਦਰ ਤੇ ਭੱਜਦਾ ਮਨ, ਚਾਰ ਚੁਫੇਰੇ ਟਿਕ ਨਹੀਂ ਰਿਹਾ। ਗਾਉਣ ਕਰੈ ਚੌਂ ਕੁੰਟਕਾ, ਘੜੀ ਨਾ ਬੈਸਣ ਸੋਏ। ਮਹਾਰਾਜ ਕਹਿੰਦੇ ਨਹੀਂ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਜੇ ਵਾਹਿਗੁਰੂ ਚੇਤੇ ਆ ਜਾਏ ਉਹਦਾ ਤਨ ਮਨ ਠੰਡਾ ਹੋ ਜਾਏਗਾ। ਗੱਲ ਫਿਰ ਚਿੱਤ ਦੀ ਕੀਤੀ, ਧਿਆਨ ਦਿਆ ਜੀ ਜਿਹੜੀ ਮੈਂ ਗੱਲ ਕਰ ਰਿਹਾ। ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਗੱਲ ਚਿੱਤ ਹੀ ਚੱਲਦੀ। ਅਖੀਰ ਵਾਲਾ ਪਦਾ ਭਾਈ ਸਾਹਿਬ ਜਿਹੜਾ ਪੜਿਆ, ਕਾਮ ਕ੍ਰੋਧ ਮੋਹ ਵਸ ਕੀਆ। ਕਾਮ ਨੇ, ਕ੍ਰੋਧ ਨੇ ਤੇ ਮੋਹ ਨੇ ਮਨ ਨੂੰ ਕਾਬੂ ਕੀਤਾ ਹੋਇਆ। ਇਹ ਤਿੰਨੇ ਚੀਜ਼ਾਂ ਚੌਖਾ ਤੰਗ ਕਰਦੀਆਂ ਨੇ। ਕਿਰਪਨ ਲੋਭ ਪਿਆਰ, ਕੰਜੂ ਸੱਤ ਦਾ, ਲਾਲਚੀ ਮਾਇਆ ਚ ਪ੍ਰਵਿਰਤ, ਕਿਰਪਨ ਲੋਭ ਪਿਆਰ। ਤੇ ਅਗਲੀ ਗੱਲ, ਚਾਰੇ ਕਿਲ ਵਿਖੋ ਉਹਨ ਅੱਗ ਕੀ ਹੈ। ਜਿਹੜੇ ਸ਼ਾਸਤਰਾਂ ਨੇ ਚਾਰ ਪਾਪ ਦੱਸੇ ਨੇ, ਉਹਨੇ ਚਾਰੇ ਦੇ ਚਾਰੇ ਪਾਪ ਵੀ ਕੀਤੇ। ਉਹ ਚਾਰ ਅਸੀਂ ਵਜਰ ਕਰੇ ਤਾਂ ਕਹਿੰਦੇ ਚਾਰ ਪਾਪਾਂ ਬਾਰੇ ਵੱਖ ਵੱਖ ਨੇ ਜੀ ਖਿਆਲਾਤ। ਉਂਝ ਵੈਸੇ ਗੁਰਬਾਣੀ ਨੇ ਇੱਕ ਬਚਨ ਕੀਤਾ, ਬ੍ਰਾਹਮਣ ਕੈਲੀ ਕਾਤ ਘਾਤ ਕੰਜਕਾਂ, ਅਨਚਾਰੀ ਕਾ ਤਾਨ। ਫਿਰ ਸੁਣਿਓ, ਬ੍ਰਾਹਮਣ ਕੈਲੀ ਘਾਤ ਕੰਚਕਾਂ। ਬ੍ਰਾਹਮਣ ਦਾ ਅਰਥ ਹੈ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ, ਬੱਜਰ ਪਾਪ ਹੈ। ਕੈਲੀ ਦਾ ਅਰਥ ਗਾਂ, ਗਾਂ ਮਾਰਨੀ ਬੱਜਰ ਪਾਪ ਹੈ ਜੋ ਮੰਨਿਆ ਗਿਆ। ਘਾਤ ਕੰਜਕਾਂ, ਛੋਟੀਆਂ ਛੋਟੀਆਂ ਬੱਚੀਆਂ ਨੂੰ ਮਾਰ ਦੇਣਾ, ਬੱਚਿਆਂ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਮਾਰਨ ਦੇ ਪਾਪ ਕਰਨੇ ਬੱਜਰ ਪਾਪ ਹੈ। ਇਹਦਾ ਮਤਲਬ ਜਿਹੜਾ ਅੱਜ ਪਾਪ ਹੈ ਇਹ ਸਦੀਆਂ ਪਹਿਲਾਂ ਵੀ ਹੁੰਦਾ ਸੀ। ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਨਚਾਰੀ ਕਾ ਤਾਣ, ਤੇ ਸੱਚੀ ਮੁੱਚੀ ਵਿਵਚਾਰੀ ਦੇ ਘਰ ਦੇ ਰੋਟੀ ਖਾਣੀ, ਇਹ ਵੀ ਬੱਜਰ ਪਾਪ ਹੈ। ਕਿੱਡੀ ਵੱਡੀ ਬਰੀਕੀ ਵਰਤੀ ਮਹਾਰਾਜ ਕਹਿੰਦੇ। ਮੰਨ ਲਓ ਕਿਸੇ ਬੰਦੇ ਨੇ ਚਾਰ ਹੀ ਪਾਪ ਕੀਤੇ ਹੋਣ, ਚਾਰੇ ਕਿਲ ਵੀ ਉਨ ਅੱਗ ਕੀਏ ਹੋਵਾਂ ਅਸੁਰ ਸੰਘਾਰ। ਪੋਥੀ ਗੀਤ ਕਵਿਤ ਕਿਛ, ਕਦੀ ਧਰਮ ਪੋਥੀ ਨਹੀਂ ਪੜ੍ਹੀ, ਕਦੀ ਪਰਮਾਤਮਾ ਦਾ ਕੀਰਤਨ ਨਹੀਂ ਸੁਣਿਆ, ਕਦੀ ਕਵਿਤ ਨਹੀਂ ਸੁਣਿਆ, ਸਾਰੀ ਜ਼ਿੰਦਗੀ ਪਾਪ ਕੀਤੇ, ਹੁਣ ਕੀ ਬਣੇਗਾ? ਕਹਿਣ ਲੱਗੇ ਹੁਣ ਇਹ ਬਣ ਸਕਦਾ, ਤੇਰੇ ਸਾਹ ਰਹਿ ਗਏ ਥੋੜੇ, ਜੇ ਤੇਰੇ ਚੇਤੇ ਚ ਅੱਜ ਵੀ ਵਾਹਿਗੁਰੂ ਆ ਜਾਏ ਤੇਰੇ ਸਾਰੇ ਪਾਪ ਕੱਟੇ ਜਾਣਗੇ। ਚਿੱਤ ਚ ਇੰਨੀ ਵੱਡੀ ਐਨਰਜੀ ਹੈ। ਕਾਮ ਕ੍ਰੋਧ ਮੋਹ ਵਸ ਕੀ ਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖੋ ਉਨ ਅੱਗ ਕੀਏ ਹੋਆ ਅਸੁਰ ਸੰਘਾਰ। ਪੋਥੀ ਗੀਤ ਕਵਿਤ ਕਿਚ, ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਇੱਕ ਬੇਨਤੀ ਮੈਂ ਆਪ ਨੂੰ ਹੋਰ ਕਰਨੀ, ਪੰਜ ਕੁ ਮਿੰਟ ਰਹਿ ਗਿਆ ਮੇਰੇ। ਹਾਂ ਦੇਖੋ, ਇੱਕ ਸ਼ਬਦ ਪੜ੍ਹਨੇ ਆਪਾਂ, ਮੇਰੀ ਗੱਲ ਧਿਆਨ ਨਾਲ ਸੁਣਿਓ। ਰੱਬ ਕੇ ਮੇ ਅਰਦਾਸ ਕਰੋ, ਸੱਚੀ ਮੁੱਚੀ ਜਿਉਂ ਜਿਉਂ ਆ ਫਸਲ ਪੱਕਦੀ ਪਈ ਹੈ, ਚਿੰਤਾ ਖਾਂਦੀ ਪਈ ਮੈਨੂੰ। ਮੈਂ ਸਟੇਜ ਤੇ ਕਹਿਣਾ ਕਿ ਕੁਝ ਵੀ ਨਹੀਂ ਜ਼ਿੰਦਗੀ ਚ ਕੀਤਾ, ਨਾ ਜਪ, ਨਾ ਤਪ, ਨਾ ਸਿਮਰਨ, ਨਾ ਬੰਦਗੀ, ਕਿਉਂਕਿ ਸਾਨੂੰ ਪਤਾ ਨਾ ਅਸੀਂ ਕੀ ਹਾਂ। ਬਾਬਾ ਫਰੀਦ ਸਾਹਿਬ ਜਦੋਂ ਅੰਤਲੇ ਸਮੇਂ ਉਹਨਾਂ ਦਾ ਆਇਆ ਨਾ ਜੀ, ਉਹਨਾਂ ਦਾ ਜੀਵਨ ਬਹੁਤ ਕਮਾਲ ਦਾ ਪੜ੍ਹਨ ਵਾਲਾ। ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਨੇ ਏਡੀ ਮੋਟੀ ਕਿਤਾਬ ਲਿਖੀ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ। ਕਹਿੰਦੇ ਜਦੋਂ ਬਾਬਾ ਜੀ ਅੰਤਲਾ ਸਮਾਂ ਆਇਆ ਤੇ ਕਹਿੰਦੇ ਵੁਜ਼ੂ ਕਰਾਓ, ਵੁਜ਼ੂ ਕਰਾਉਣ ਲੱਗੇ, ਉਹ ਜਿਵੇਂ ਵੁਜ਼ੂ ਕਹਿੰਦੇ ਆ ਨਾ, ਵੁਜ਼ੂ ਕਹਿੰਦੇ ਆ, ਵੁਜ਼ੂ ਕੀਤਾ ਤੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਬੇਹੋਸ਼ ਹੋ ਗਏ, ਗਸ਼ੀ ਪੈ ਗਈ। ਜਦੋਂ ਹੋਸ਼ ਆਈ, ਤਲੀਆਂ ਮਲੀਆਂ, ਤੇ ਮੁਰੀਦ ਨੂੰ ਪੁੱਛਦੇ ਨੇ ਮੈਂ ਨਮਾਜ਼ ਅਦਾ ਕਰ ਲਈ? ਕਹਿੰਦੇ ਨਹੀਂ ਜੀ, ਪੂਰੀ ਨਿੰਦ ਅਦਾ, ਤੁਸੀਂ ਗਸ਼ੀ ਪੈ ਗਈ ਸੀ। ਕਹਿਣ ਲੱਗੇ ਦੁਬਾਰਾ ਵੁਜ਼ੂ ਕਰਾਓ। ਤੇ ਨਾਲ ਹੀ ਉਹ ਮੁਰੀਦ ਕਹਿੰਦਾ ਬਾਬਾ ਜੀ ਨੂੰ ਕਿ ਹੁਣ ਤੁਹਾਨੂੰ ਨਮਾਜ਼ ਦੀ ਕੀ ਲੋੜ, ਇੰਨੇ ਪਹੁੰਚੇ ਹੋਏ
बाबा जी ने अंतले समय बचन कह कह लगे तेनू मेरे अंदर दा पता है, इस अंदर नू जा खुदा जानदा जा फरीद जानदा जे मेनू बहुत लोड़ है नमाज पढ़ने दी। उन्होंने नमाज पढ़ाई, ए हाथ धोए, उन्होंने या हई या क्यूम क्या, ए अरबी दे शब्द ने इको दम चलाना करके। सच्ची तुम दसा गुरमुखो हकीकत मेरे तुम सब ना वापरनी, जो चीज अंत चेते च आ गई ओ ही अगला सफर जे, क्योंकि गल जीवन तो असी जीवन कहने बंदा मर गया भोग पै गया, असी कह अंतम अरदास, असी ओदी अंतम अरदास कर रहे हैं जेड़ा स्ट्रक्चर साडे घर सी, जेड़ी देई साडे घर सी, पर जेड़ा उस देई विच रह गया ओदी अंतम अरदास थोड़ी है, वो तो पता नहीं अगे कित्थे तुरिया फिरदा। असी तो बेनती यही कर रहे हैं ना अपने चरणा थां दई। एक शब्द होर पढ़ो जी, बड़ा तुहानू सब नू शब्द चेते वे, अंतले समय वाहगुरु अगे ही अरदास करो चेते विच वाहगुरु आ जाए, क्योंकि इन्ना डर लगता है चेते च किते पुत्र आ गया, चेते च इस्तरी आ गई, चेते च बिजनेस आ गया, चेते च विरोधी आ गए, ये सारी कहानी यात्रा ते पानी फिर जान। ये शब्द है भगत तरलोचन जी का, अरी बाई गोविंद नाम मत बिसर, चित आवे उस पार मजो भाई सब तुसी कह रहे सो चेता। संदेश भेजे जा सकते हैं जी दूर बह के भी, एक ता संगत है साड़ी श्रीमान भाई साहब भाई रणधीर सिंह जी होना ने, एक सूरा मैगजीन च मैं पढ़िया भी है जी, भाई साहब कीर्तन करके हटे जो जो मैं पढ़िया जो जिन्ना मैं चेते वे, भाई साहब भाई रणधीर सिंह जी कीर्तन करके हटे, कोई समय बाद फिर गुरु ग्रंथ साहब की यूरी चले गए, किन्ना समा अरदास करते रहे, ते नाल दे साथियों ने पूछा जी कुने अरदास करके आए कीर्तन करके आए आप जी फिर चले गए अरदास करन, कहन लगे आज बहुत प्यारी एक रंग रत्ती आत्मा प्रीतम दे घर गई है, परवान हो गई है, आज उन्होंने चोला छड़िया है, हुणी छड़िया है, कौन जी, कहन लगे प्रोफेसर पूरन सिंह। प्रोफेसर पूरन सिंह बहुत इबादत वाले बड़े खुल दिले सन जी, प्रोफेसर पूरन सिंह कहन लगे जी तुसी उन्हां नूं कदी मिले हो, सवाल सी कदी मिले हो, कहन लगे शरीरक तौर ते नहीं मिले पर चेते ते सुरत दे मंडलां विच असी सत संगी कठे सां, इहदा मतलब कि तिथै भगत वसै के लो करै आनंद सच्चा मन सोए, कल्ले इस पलैनट दे भगत नहीं पता नहीं किन्ने कु लोकां दे भगत रूहानी तौर ते इक दूजे दे नाल रोज सत संगत करदे पए, चित दी सारी खेड है जी, किन्नी बरी खेड। भगत तरलोचन जी ने कहा बस चेते रखी चेते विच रब आ जाए, अरी बाई गोविंद नाम मत बिसरै, पहलियां तुकां ने अंत काल जो लक्ष्मी सिमरै, अर्थ बड़े सौखे ने जी, अंतले समय जे चेते विच आ जाए पैसा लक्ष्मी दर ते पैसा, अंत काल जो लक्ष्मी सिमरै ऐसी चिंता मैं जे मरै, जे इस चेते च मर गया चिंता च मर गया चेते च आ गया फुरना ही है ना, अंत काल जो लक्ष्मी सिमरै ऐसी चिंता मैं जे मरै सर्प जोन वल वल औतरै, क्योंकि क्या जांदा सप सच्ची, अज भी तुसीं देखो यूट्यूब ते जिहड़े खजाना लभण जांदे ने ना, मैं आप देखिया वह उत्तो खड़कांदे ने ते पत्थर दे थले सप निकलदा, सप दे थले सोना पिया हुंदा, कुदरती गुरु ग्रंथ साहिब दा सच है जी। अंत काल जो लक्ष्मी सिमरै ऐसी चिंता मैं जे मरै सर्प जोन वल वल औतरै, अंत काल जो इस्त्री सिमरै ऐसी चिंता मैं जे मरै बेसवा जोन वल वल औतरै, वेखो अंत काल जो लड़के सिमरै ऐसी चिंता मैं जे मरै सूकर जोन वल वल औतरै, अंत काल जो मंदिर सिमरै, ये हुण कईआं ने ते मनना नहीं, कई इहो जे महल ने जिन्हां दे लोकी डरदे वड़दे नहीं, कहिंदे ते भूत रहिंदे आ। अंत काल जो मंदर सिमरै ऐसी चिंता, मंदर मीन्स महल घर, अंत काल जो मंदर सिमरै ऐसी चिंता मैं जो मरै प्रेत जोन वल वल उतरै, भगत जी फिर की बनेगा, कहन लगे कि कृपा करे रब अंत काल जो नारायण सिमरै जिहदे चेते विच चित आवै उस पार ब्रह्म, अंत काल जो नारायण सिमरै ऐसी चिंता मैं जे मरै बदर त्रिलोचन ते नर मुक्ता, वेखो फुरने ने बचाता बंदा। हुण इक होर इक तुक है, जदो भाई साहब तुसीं बोल रहे सी कथा उदों ही जन्म लै रही सी, मैं वैसे रब दा शुकराना करना, मैं कदी वेख के नहीं अजे पढ़िया, हंकार च नहीं कहिंदा,
ਦੇਖੋ ਮੈਂ ਕੁਛ ਹੋਰ ਬੋਲਣਾ ਸੀ, ਗੱਲ ਚੱਲ ਪਈ ਭਾਈ ਸਾਹਿਬ ਨੇ ਚਲੋ ਚਿੱਤ ਵਾਲਾ ਸ਼ਬਦ ਪੜਿਆ, ਮੇਰੀ ਇੱਛਾ ਸੀ ਇੱਕ ਸ਼ਬਦ ਕਹਿ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਹਾਂ ਸੁਧ ਦਰ ਤੇ ਖਬਰ ਚੇਤਾ ਆ ਗਿਆ, ਜਦੋਂ ਚੇਤੇ ਆਇਆ ਮੈਂ ਕਹਿੰਦਾ ਵਾਹਿਗੁਰੂ ਕਿੰਨੇ ਦਿਆਲੂ ਨੇ, ਗੁਰੂ ਰਾਮਦਾਸ ਕਹਿੰਦੇ ਉਹਨੇ ਨਾਰਾਇਣ ਪੁੱਤਰ ਬੁਲਾਇਆ, ਉਹਨੇ ਕੋਈ ਨੀ ਰੱਬ ਨੂੰ ਬੁਲਾਇਆ। ਫਿਰ ਤੁਹਾਨੂੰ ਇਹ ਤੁਕਾਂ ਨੇ ਅਜਾ ਮਲ ਪ੍ਰੀਤ ਪੁੱਤਰ ਪ੍ਰਾਪਤ ਕੀਨੀ, ਧਿਆਨ ਨਾਲ ਸੁਣੋ ਇਸ ਗੱਲ ਨੂੰ, ਅਜਾ ਮਲ ਨੂੰ ਚੇਤੇ ਆ ਰਿਹਾ ਆਪਣਾ ਬੇਟਾ ਨਾਰਾਇਣ ਨਾਰਾਇਣ, ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਚੇਤੇ ਕੀਤਾ, ਉਹਨੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਨਾਰਾਇਣ। ਪਰ ਜਦੋਂ ਉਹ ਵੇਸ਼ਵਾਗਾਮੀ ਬਣਿਆ ਉਸ ਤੋਂ ਪਹਿਲਾਂ ਉਹਨੇ ਨਾਰਾਇਣ ਸ਼ਬਦ ਦਾ ਅਭਿਆਸ ਕੀਤਾ ਸੀ। ਗੁਰੂ ਨੂੰ ਪਤਾ ਸੀ ਵੀ ਅੰਦਰ ਇਹਦੇ ਪਿਆ ਹੋਇਆ, ਜੋ ਕੁਝ ਇਹਨੇ ਜਪਿਆ ਉਹ ਚਿੱਤ ਵਿੱਚ ਪਿਆ ਹੈ, ਪਰ ਚਿੱਤ ਦੇ ਉੱਤੇ ਵਾਸ਼ਨਾ ਦੀਆਂ ਪਰਤਾਂ ਜੰਮ ਗਈਆਂ ਨੇ, ਤਹਿ ਜੰਮ ਗਈਆਂ ਨੇ, ਅੰਤਲੇ ਸਮੇਂ ਜਦੋਂ ਮੌਤ ਆਉਣੀ ਹੈ ਉਦੋਂ ਅੰਦਰਲੀ ਤਹਿ ਪਾੜ ਕੇ ਨਾਰਾਇਣ ਬਾਹਰ ਨਿਕਲੇਗਾ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲ ਆ ਰਹੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ ਜਮਕੰਕਰ ਮਾਰ ਵਿਦਾਰੇ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਾਈ, ਜਾਂ ਗਤ ਕੋ ਜੋਗੀਸ਼ਰ ਬਾਂਚਿਤ ਸੋ ਗਤ ਛਿਨ ਮੈਂ ਪਾਈ। ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸ। ਉਹਦੇ ਹਿਰਦੇ ਚ ਪਰਮਾਤਮਾ ਵੱਸ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਜ਼ਿਕਰ ਤੁਸੀਂ ਕਰ ਰਹੇ ਸੀ, ਚਲੋ ਸਮਾਂ ਨਹੀਂ, ਅਗਲੀ ਵਾਰੀ ਸੱਚੀ ਮੈਂ ਭੈਣ ਜੀ ਨੂੰ ਕਿਹਾ ਵਾਹਿਗੁਰੂ ਜ਼ਿੰਦਗੀ ਬਖਸ਼ੇ, ਆਪਾਂ ਕੋਈ ਵਿਸ਼ੇ ਮਿੱਥ ਕੇ ਕਥਾ ਕਰੀਏ। ਹਾਂਜੀ, ਉਹਦੇ ਨਾਲ ਸੁੱਖਣ, ਜਿਵੇਂ ਇੱਕ ਹੈ ਜੁਗ ਜੁਗ ਮੇਲ ਸਰੀਰ ਕਾ, ਨਹੀਂ ਨਹੀਂ ਇਹ ਭਾਈ ਗੁਰਦਾਸ ਸਾਹਿਬ ਨੂੰ, ਉਹ ਇੱਕ ਰਥ ਇੱਕ ਰਥਵਾਓ ਦੂਸਰਾ ਹੈ। ਵੈਸੇ ਹੈਰਾਨ ਦੀ ਗੱਲ, ਇਹ ਜਿਹੜਾ ਪ੍ਰਮਾਣ ਦਿੱਤਾ ਇੱਕ ਰਥ ਇੱਕ ਰਵਾਓ, ਇਹ ਬੋਧਿਜ਼ਮ ਦੇ ਗ੍ਰੰਥਾਂ ਵਿੱਚ ਆਉਂਦਾ ਕਿ ਸਰੀਰ ਰਥ ਹੈ, ਆਤਮਾ ਇਹਨੂੰ ਚਲਾ ਰਿਹਾ ਹੈ। ਕਿੱਡੇ ਕਿੱਡੇ ਪੁਰਾਣੇ ਗ੍ਰੰਥ ਬੋਧਿਜ਼ਮ ਜੇ ਗ੍ਰੰਥ। ਦੂਜੀ ਗੱਲ, ਇਹਦਾ ਉਪਨਿਸ਼ਦ ਜ਼ਿਕਰ ਹੈ। ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਇਹ ਨਾਨਕ ਮੇਰਾ ਜਿਹੜਾ ਸਰੀਰ ਹੈ, ਸਤਿਗੁਰੂ ਕਹਿ ਰਿਹਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਤਮਾ ਮੇਰੂ ਹੈ, ਜੁਗ ਜੁਗ ਮੇਰ ਸਰੀਰ ਕਾ। ਧਿਆਨ ਨਾਲ ਸੁਣਿਓ, ਜੁਗ ਜੁਗ ਦਰ ਤੇ ਹਰ ਜਨਮ ਵਿੱਚ, ਮੇਰ ਦਰਥ ਮੇਰਾ ਨਹੀਂ, ਮੇਰ ਦਰਥ ਹੈ ਆਤਮਾ। ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਕਹਿਣ ਲੱਗੇ ਹਰ ਜਨਮ ਵਿੱਚ ਕੋਈ ਨਾ ਕੋਈ ਵਾਸ਼ਨਾ ਇਹਨੂੰ ਖਿੱਚ ਕੇ ਲਿਆਉਂਦੀ ਹੈ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ ਵਾਹਿਗੁਰੂ ਜਾਣਾ ਸਭ ਨੇ ਵੇ, ਅੰਤਲੇ ਸਮੇਂ ਪਤਾ ਲੱਗ ਜਾਏ ਵੀ ਇਹ ਜੀ ਜਾਂਦਾ ਪਿਆ, ਪੂਰਾ ਜ਼ੋਰ ਲਾ ਦਿਓ ਵਾਹਿਗੁਰੂ ਵਾਹਿਗੁਰੂ ਬੋਲੋ, ਪਤਾ ਨਹੀਂ ਕਿਹਦੀ ਆਵਾਜ਼ ਕੰਨਾਂ ਚ ਪਏ, ਬੰਦੇ ਦੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਜਾਏ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਫਿਰ ਵਟਾਈਆਂ ਗਿਆਨੀ ਹੋਏ ਮਰਮ ਕੋ ਪਾਵੇ। ਚੇਤਾ ਬਹੁਤ ਵੱਡਾ ਹੈ। ਅੱਜ ਭੈਣ ਜੀ ਮੈਂ ਕੋਈ ਬਟ ਨਹੀਂ ਕਰ ਰਿਹਾ, ਆਪਣੇ ਬਜ਼ੁਰਗਾਂ ਨੂੰ ਚੇਤੇ ਕਰਦੇ ਆ, ਭਾਵੇਂ ਨਾ ਵੀ ਬੋਲੋ, ਰੂਹ ਕਿਤੇ ਵੀ ਹੋਵੇ, ਕੱਪੜਾ ਨਹੀਂ ਪਹੁੰਚਦਾ, ਅਨਾਜ ਨਹੀਂ ਪਹੁੰਚਣਾ, ਤੁਹਾਡੇ ਚੇਤੇ ਰਾਹੀਂ ਮੈਂ ਕਹਿੰਦਾ ਉਹਨਾਂ ਕੋਈ ਜੀ ਘਰੋਂ ਚਲਾ ਜਾਏ, ਜਦੋਂ ਯਾਦ ਆਵੇ ਉਹਨੂੰ ਸਿਮਰਨ ਭੇਜੋ, ਉਹਨੂੰ ਜਪਜੀ ਸਾਹਿਬ ਦਾ ਪਾਠ ਭੇਜ ਦਿਓ, ਕਿਉਂਕਿ ਜਿੰਨਾ ਉਹਦੇ ਵਿਛੋੜੇ ਚ ਰੋਵਾਂਗੇ ਉਹਨਾਂ ਦੁਖੀ ਹੋਵੇਗਾ, ਉਹਨੂੰ ਖਿੱਚ ਪੈਂਦੀ। ਇਹ ਭਾਈ ਜੋਧ ਸਿੰਘ, ਪ੍ਰੋਫੈਸਰ ਜੋਧ ਸਿੰਘ, ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ, ਉਹਨਾਂ ਦਾ ਬੇਟਾ ਚੜ੍ਹਾਈ ਕਰ ਗਿਆ ਸੀ, ਪ੍ਰਿੰਸੀਪਲ ਸਨ ਜੀ ਜੋਧ ਸਿੰਘ ਜੀ, ਜਦੋਂ ਖਬਰ ਮਿਲੀ ਨਾ ਜੀ ਬੇਟਾ ਚਲਾ ਗਿਆ, ਉਹਨਾਂ ਨੇ ਕਿਹਾ ਵੀ ਆਪਣੀ ਵਾਈਫ ਨੂੰ, ਇੱਕ ਜੇ ਤੂੰ ਰੋਣਾ ਤੂੰ ਮਾਂ ਹੈ, ਤੂੰ ਇਹਦੇ ਕੋਲ ਨਾ ਰੋਵੀ, ਰੋ ਲੈ ਤੂੰ ਮਾਂ ਹੈ ਨਾ, ਥੋੜਾ ਦੂਰ ਹੋ ਜੀ, ਇਹਨੂੰ ਖਿੱਚ ਪੈ ਗਈ ਇਹਦੀ ਆਤਮਾ ਨੂੰ। ਜਦੋਂ ਘਰ ਗਏ ਪ੍ਰੋਫੈਸਰ, ਸਾਰੇ ਲੋਕ ਲੋ ਰਹੇ ਸਨ, ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਲਿਖਿਆ, ਕਹਿਣ ਲੱਗੇ ਪ੍ਰੋਫੈਸਰ ਜੋਧ ਸਿੰਘ ਬਿਲਕੁਲ ਗੰਭੀਰ ਚੁੱਪ ਖਲੋਤੇ ਸਨ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਅਰਦਾਸ ਉਹਨਾਂ ਕੀਤੀ ਸੀ। ਜਦੋਂ ਪੁੱਤਰ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਪੁੱਤਰ ਦਾ ਨਾਂ ਲੈ ਕੇ, ਇਹ ਤੁਸੀਂ ਦਾਤ ਮੈਨੂੰ ਇੰਨੇ ਸਾਲ ਪਹਿਲਾਂ ਦਿੱਤੀ, ਅੱਜ ਤੁਸੀਂ ਲੈ ਲਈਏ ਤੇ ਤੇਰੇ ਸੇਵਕ ਤੋਂ ਤੇਰੀ ਦਾਤ ਸਾਂਭਦਿਆਂ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਮੈਨੂੰ ਬਖਸ਼ ਦੇ। ਹੈ ਫਿਰ ਦੇਖੋ ਏਡੀ ਵੱਡੀ ਘਟਨਾ ਵਾਪਰੀ, ਸਵੇਰੇ ਪ੍ਰਿੰਸੀਪਲ

जे प्रसाद करे पुन बोदान मन आठ पैर कर तिसका त्यान। तू पुन दान कर तो दा शुक्र कर, परमात्मा ने तेनू कुछ दिता तू अगे वंडन वास्ते गया है। इस दान पुन भी सिमरन च शुकराने च लै। हुण उथे गुरु रामदास जी ने दो पुन बहुत वड्डे कहे, तुसी रोज पढ़ दिओ जी पाठ, काम क्रोध नगर बो भरिया मिल साधु खंडल खंडा खे, पूर्व लिखत लिखे गुर पाया मन खरलिव मंडल मंडा खे। हुण अगलियां दो तुकां ने पुन वड्डा की है, कर साधु अंजुली पुन वड्डा है। महाराज कहिंदे आ साधु लफ जिथे सतगुरु लई वरत्या, कहिंदे गुरु अगे चोक अंजुली, पावे अंजुली दर्त बुक भी कीता जांदा, कर साधु अंजुली पुन वड्डा है। नाल शब्द वरदे ने कर डंडौत पुन वड्डा है, डंडौत कर ए वड्डा पुन है। मैं बेनती करांगा डंडौत दा अर्थ डंडे वत, इहदे अर्थ गुरमुख ने एक ताए चलो करने लम्मा सीधे डंडे दी तरह। याद रखियो कई डंडे टेढ़े भी हुंदे आ, डंडे टेढ़े भी मिलदे आ, कई डांगा खूंडी जिहड़ी बनांदे सन वड के किकर टाली दी बनांदे सन, अगो टेढ़ी हुंदी सी कुदरती तौर ते। वैसे डंडौत दे अर्थ सज्जन ने कीते, कहिंदे ने डंडा अपनी मर्जी छड़ दिंदा है, जिहदे हाथ च हुंदा उहदी मर्जी नाल चलदा है। शेक्सपियर ने गल कही जी अपने नाटकां च, उह कहिंदे वी दो आदमी तुरे जा रहे सन, ते एक दा नौकर नाल सी, ते जिहदा नौकर सी दूसरा आदमी कोई गल समझांदा है उस नौकर नूं, उहने दो वारी समझाई तीन वारी समझाई, जदों उस नौकर नूं वार वार दूसरा आदमी अपने मित्र दे नौकर नूं गल समझांदा है समझ नहीं पई, ते गल समझाण वाले दे हाथ विच सी डंडा सोटी, ਉਹ ਸੜਕ ਤੇ ਸੋਟੀ ਮਾਰ ਕੇ ਕਹਿੰਦਾ ਤੇਰੇ ਨਾਲੋਂ ਤਾਂ ਆਹ ਚੰਗੀ ਜਿਹੜੀ ਪਹਿਲਾਂ ਇਸ਼ਾਰੀ ਸਮਝ ਗਈ, ਤੈਨੂੰ ਮੈਂ ਤਿੰਨ ਚਾਰ ਵਾਰੀ ਸਮਝਾਇਆ। ਅੱਗੋਂ ਨੌਕਰ ਵੀ ਬੋਲਦਾ ਕਹਿੰਦਾ ਸੱਚ ਐਵੇਂ ਮੇਰੇ ਸਮਝ ਤਾਂ ਨਹੀਂ ਪੈਂਦਾ ਪਿਆ, ਕਿਉਂਕਿ ਡੰਡਾ ਤੇਰੇ ਹੱਥ ਵਿੱਚ, ਮੇਰਾ ਮਨ ਤੇਰੇ ਹੱਥ ਵਿੱਚ ਨਹੀਂ, ਕਿਉਂਕਿ ਜਿਹੜਾ ਹੱਥ 'ਚ ਉਹ ਇਸ਼ਾਰਾ ਸਮਝ ਗਿਆ ਛੇਤੀ। ਡੰਡੌਤ ਦਾ ਅਰਥ ਕੀ? ਕੱਲਾ ਲੰਮਾ ਪੈ ਜਾਣੀ, ਕੱਲਾ ਸਰੀਰਕ ਤੌਰ ਤੇ ਚੁੱਕ ਜਾਣਾ ਡੰਡੌਤ ਨਹੀਂ, ਸਰੀਰਕ ਤੌਰ ਤੇ ਝੁਕਣਾ ਜਿੱਥੇ ਕੇਵਲ ਪਰਪੰਚ ਬਣ ਜਾਂਦਾ ਹੈ, ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਰੋਕਦੀ ਹੈ, ਦੇਖੀ ਹਰ ਝੁਕਣ ਵਾਲਾ ਸਮਰਪਣ ਨਹੀਂ ਹੋ ਸਕਦਾ, ਝੁਕਣ ਵਾਲਾ ਤੇਰੇ ਪੈਰਾਂ 'ਚ ਹੱਥ ਪਾ ਕੇ ਤੈਨੂੰ ਥੱਲੇ ਵੀ ਸੜ ਸਕਦਾ ਹੈ। ਜਦੋਂ ਕੋਈ ਕਬੱਡੀ ਪਾਉਂਦਾ ਹੈ ਨਾ, ਚਲੋ ਉਦੋਂ ਵਹਿੰਦੇ, ਫਿਰ ਜਦੋਂ ਝੁੱਕ ਕੇ ਪੈਰ ਨੂੰ ਹੱਥ ਲਾਉਂਦਾ ਜਾਂ ਪਕੜਦਾ, ਤਾਂ ਮਤਲਬ ਇਹ ਥੋੜਾ ਮੱਥਾ ਟੇਕਣ ਲੱਗਾ, ਅਗਲਾ ਨੰਬਰ ਲੈ ਜਾਂਦਾ। ਹਰ ਝੁਕਣ ਵਾਲਾ ਗੁਰੂ ਨੇ ਇਹ ਤਾਂ ਸੂਖਸ਼ਮਤਾ ਵਰਤੀ ਬਾਣੀ ਚ, ਤੇ ਜਿਹਨੂੰ ਅੱਜ ਨਾ ਸਮਝੀ ਕਰਕੇ ਅਸੀਂ ਏਡਾ ਵੱਡਾ ਇਸ਼ੂ ਬਣਾ ਕੇ ਬੈਠ ਜਾਂਦੇ ਹਾਂ ਕਿ ਲੋਕੀ ਸਾਡੇ ਵੱਲ ਵੇਖ ਕੇ ਹੱਸਦੇ ਆ। ਹਰ ਝੁਕਣਾ ਰੂਹਾਨੀਅਤ ਨਹੀਂ ਹੋ ਸਕਦਾ, ਹਰ ਝੁਕਣਾ ਅਸਲੀਅਤ ਨਹੀਂ ਹੋ ਸਕਦਾ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ, ਧਰ ਤਾਂ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਫਿਰ ਦੇਖੋ ਬਖਸ਼ਿਸ਼ ਕੀਤੀ, ਕਹਿੰਦੇ ਹਰ ਬੰਦਾ ਸਵਾਰਥ ਨੂੰ ਲੈ ਕੇ ਝੁਕਦਾ ਪਿਆ ਪਰ ਉਪਕਾਰ ਲਈ ਨਹੀਂ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਗੁਣਾਂ ਨਾਲ ਭਰਪੂਰ ਹੋ ਕੇ ਝੁਕੇਗਾ, ਇਹ ਮੈਂ ਐਲਸਬਰਾਂਟੇ ਵੀ ਪਿਛਲੇ ਦਿਨੀ ਕਹਿ ਕੇ ਆਇਆ, ਗੁਰਮੁਖੋ ਗੁਣਾ ਸੰਯੁਕਤ ਝੁਕਣਾ ਤੇ ਹੰਕਾਰ ਦੇ ਅੰਦਰ ਨੂੰ ਕਪਟ ਲੈ ਕੇ ਝੁਕਣਾ, ਦੋਨਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ। ਗੁਣਾ ਸੰਯੁਕਤ ਪੱਲੜਾ ਤਰਾਜ਼ੂ ਤਕੜੀ ਦਾ ਪੱਲਾ, ਜਿਹੜਾ ਪੱਲਾ ਭਾਰਾ ਹੋਵੇਗਾ ਉਹ ਝੁਕੇਗਾ। ਪਿਆਰਿਓ, ਜਿਹਨੂੰ ਪਰਮਾਤਮਾ ਨੇ ਅੰਦਰ ਰੂਹਾਨੀਅਤ ਦਾ ਗੌਰਾਪਨ ਦੇ ਦਿੱਤਾ, ਸੱਚ ਏਵੇ ਉਹ ਵੀ ਆਪਣੇ ਅੰਤਰ ਆਤਮੇ ਤੋਂ ਅੰਦਰੋਂ ਚੁੱਕ ਜਾਂਦਾ ਹੈ। ਤਰ ਤਾਰ ਆਜੂ ਤੋਲੀਐ ਨਿਵੈ ਸੋ ਗੌਰਾ ਹੋਏ। ਹੁਣ ਅਗਲੇ ਬਚਨ ਨੇ ਅਪਰਾਧੀ ਦੂਣਾ ਨਿਵੈ, ਜਿਹੜਾ ਪਖੰਡੀ ਹੈ ਬੜਾ ਬੜਾ ਝੁਕਦਾ। ਮਹਾਰਾਜ ਨੇ ਇੱਕ ਦੋ ਬਚਨ, ਇੱਕ ਜੀ ਇਹ ਸਲੋਕ ਸੰਸਕ੍ਰਿਤ ਇੱਕ ਬਚਨ ਹੁੰਦਾ, ਸਿਆਮਲੰਗ ਮਦਰ ਮਨੁੱਖਿੰਗ ਰਿਧਿੰਗ ਭੂਮ ਵੈਰ ਨੇ। ਸ਼ਿਆਮਲੰਗ ਦਾ ਅਰਥ ਹੈ ਜਿਹੜਾ ਸੋਹਣੇ ਰੰਗ ਦਾ ਹੋਵੇ, ਹਾਲਾਂਕਿ ਸਿਆਮ ਦਾ ਅਰਥ ਕਾਲਾ ਹੀ ਹੁੰਦਾ, ਇਹਨੂੰ ਸੁਹਾਪਣ ਚ ਲਾਂਗੇ। ਕਹਿੰਦੇ ਨੇ ਇੱਕ ਇਨਸਾਨ ਸਰੀਰਕ ਤੌਰ ਤੇ ਸੋਹਣਾ ਬੜਾ, ਸ਼ਿਆਮਲੰਗ ਮਦਰ ਮਨੁੱਖਿੰਗ, ਮਦਰ ਦਾ ਅਰਥ ਮਿੱਠਾ, ਬੋਲਦਾ ਬੜਾ ਮਿੱਠਾ ਹੈ, ਸੋਹਣਾ ਵੀ ਬੜਾ ਤੇ ਬੋਲੀ ਵੀ ਬੜੀ ਮਿੱਠੀ ਹੈ। ਪਰ ਗੁਰੂ ਸਾਹਿਬ ਕਹਿੰਦੇ ਰਿਧਿੰਗ ਭੂਮ ਵੈਰ ਨੇ,
ਉਹਦੀ ਜ਼ਮੀਨ ਜਿਹੜੀ ਖਿਰਦੇ ਦੀ ਜ਼ਮੀਨ ਹੈ ਉੱਥੇ ਵੈਰ ਦੇ ਬੀਜ ਬੀਜੀ ਜਾਂਦਾ ਹੈ। ਸੋਹਣਾ ਬੜਾ ਬੋਲਦਾ ਬੜਾ ਮਿੱਠਾ ਹੈ, ਖਿਰਦੇ ਦੀ ਜ਼ਮੀਨ ਚ ਵੈਰ ਬੀਜੀ ਬੈਠਾ। ਲੋਕ ਕਹਿੰਦੇ ਨੇ ਬੜਾ ਨਿਮਰਤਾ ਵਾਲਾ, ਪਰ ਕਹਿੰਦੇ ਰੱਬ ਦੇ ਸੁਚੇਤ ਜਾਗਰੂਕ ਸੱਜਣ ਕਹਿੰਦੇ ਨੇ ਨਹੀਂ ਉਹ ਪਖੰਡੀ ਜੇ ਬੜਾ ਵੱਡਾ, ਇਹ ਮਿੱਠਾ ਬੋਲਦਾ ਝੁਕਦਾ ਜ਼ਰੂਰ ਹੈ ਪਰ ਅੰਦਰ ਖਿਰਦੇ ਵਿੱਚ ਵੈਰ ਦੇ ਬੀਜ ਲਈ ਬੈਠਾ ਹੈ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੁਚੇਤ ਰਹਿੰਦੇ ਨੇ। ਦਿੱਤੋ ਮੈਂ ਫਿਰ ਬੇਨਤੀ ਕਰਾਂਗਾ, ਤਰ ਤਰਾਜ਼ੂ ਤੋਲੀਏ ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਖ, ਜਿਵੇਂ ਸ਼ਿਕਾਰੀ ਮਿਰਗ ਨੂੰ ਮਾਰਨ ਲਈ ਝੁਕਦਾ। ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕਸੁੱਧ ਹੈ ਜਾਏ ਪਿਆਰਿਓ, ਜੇ ਖਿਰਦਾ ਹੀ ਕਸੁੱਧ ਹੈ, ਸ਼ੁੱਧ ਨੀ ਕੱਕਾ ਔਂਕੜ ਲੱਗੀ ਹਨਾ, ਵੀ ਇਹ ਕਸੁੱਧ ਹੋ ਗਿਆ, ਇਹ ਨਹੀਂ ਨਹੀਂ ਸ਼ੁੱਧ, ਉਹਦਾ ਝੁਕਣਾ ਕੀ। ਇਹਨੂੰ ਜੇ ਕਿਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਦੀ ਬਾਣੀ ਦਾ ਇੱਕ ਕਵਿਤ ਹੈ ਉਹ ਬੜਾ ਝੁਕੇਗਾ। ਜੇ ਮੈਂ ਇੱਕ ਪੱਖ ਸਿਰਫ ਬੇਨਤੀ ਕਰ ਰਿਹਾ ਕਿ ਕਪਟ ਵਾਲਾ ਝੁਕਣਾ, ਇਹ ਇਸ ਗੱਲ ਨੂੰ ਕਲੀਅਰ ਕਰਨ ਲਈ ਮਹਾਰਾਜ ਕਹਿੰਦੇ ਆ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸ ਦੀ ਅਨੇਕ ਦਾ ਨਿਵਾਬਤ ਹੈ ਸੀਸ ਕੋ ਕਾਂ ਭਇਓ ਮਲ ਜੋ ਪ੍ਰਕਾਟਤ ਅਨੇਕ ਡੰਡ ਸੋਤੋ ਨਾ ਡੰਡੋਤ ਅਸਤਾਂਗ ਅਤ ਤੀਸ ਕੋ ਕਾਂ ਭਇਓ ਰੋਗੀ ਜੋ ਪੈ ਡਾਰੇ ਰਹੋ ਉਰਦ ਮੁਖ ਮਨ ਤੇ ਨਾ ਮੂੰਡ ਨਿਖਾਰਿਓ ਆਦ ਈਸ ਕੋ ਕਾਮ ਨਾ ਅਧੀਨ ਸਦਾ ਦਾਮ ਨਾ ਪ੍ਰਵੀਨ ਏਕ ਭਾਵਨਾ ਵਕੀਨ ਕੈਸੇ ਪਾਵੈ ਜਗਦੀਸ਼ ਕੋ। ਭਾਵਨਾ ਵਕੀਨ ਸਿਜਦਾ ਕਿਸੇ ਅਰਥ ਨੇ, ਸਤਿਗੁਰੂ ਇੱਥੇ ਜਿਹੜੇ ਸ਼ਬਦ ਵਰਤੇ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਗੋਲੀ ਚਲਾਉਣ ਵਾਲਾ ਬੰਦਾ ਵੀ ਜ਼ਮੀਨ ਤੇ ਲੋਟ ਡੇਟਦਾ, ਉਹ ਵੀ ਆਪਣੀ ਗਰਦਨ ਨੂੰ ਝੁਕਾ ਕੇ ਕਈ ਵਾਰੀ ਨਿਸ਼ਾਨਾ ਮਾਰਦਾ। ਮਹਾਰਾਜ ਕਹਿੰਦੇ ਨੇ ਕਿ ਉਹ ਬੰਦੂਕ ਚਲਾਉਣ ਵਾਲਾ ਮੱਥਾ ਟੇਕਦਾ ਪਿਓ ਡੰਡੋਤ ਕਰ ਰਿਹਾ, ਡੰਡੋਤ ਬੰਦਨਾ ਅਨਕ ਵਾਰ ਤਾਂ ਨਹੀਂ। ਮਹਾਰਾਜ ਕਹਿੰਦੇ ਨੇ ਪੋਸਤੀ ਨੂੰ ਪੋਸਤ ਨਾ ਮਿਲੇ, ਉਹ ਵੀ ਆਪਣਾ ਸਿਰ ਸੱਟ ਕੇ ਪਿਆ ਰਹਿੰਦਾ। ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਬਤ ਹੈ ਸੀਸ ਕੋ ਕਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ। ਆ ਮਲ ਪਹਿਲਵਾਨ ਜਦੋਂ ਡੰਡ, ਸਾਡੇ ਸ਼ਬਦ ਵਰਤਦੇ ਨੇ ਫਲਾਣਾ ਡੰਡ ਪੇਲਦਾ ਪਿਆ, ਇਹ ਵੀ ਲਫ਼ਜ਼ ਸੀ ਜੀ ਆਪਣਾ, ਡੰਡ ਕੱਢਣਾ ਐ ਚੰਗੀ ਤਰ੍ਹਾਂ ਨੱਕ ਲਾ ਕੇ ਉਹਦਾ ਉਹਦਾ ਨੱਕ ਘਸਿਆ ਲੱਗਦਾ ਹੁੰਦਾ ਸੀ। ਮਹਾਰਾਜ ਕਹਿੰਦੇ ਉਹਦਾ ਮਤਲਬ ਇਹ ਨਹੀਂ, ਉਹ ਰੱਬ ਦੇ ਚਰਨਾਂ ਚ ਨੱਕ ਲਾ ਕੇ ਅਸੀਸ ਲੈਂਦਾ ਪਿਆ। ਕਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ, ਸੋ ਤੋਂ ਨਾ ਡੰਡੋਤ ਅਸਟਾਂਗ ਅਤ ਤੀਸ ਕੋ। ਉਹ ਅਸਟਾਂਗ ਨਹੀਂ, ਕਾਂ ਭਇਓ ਰੋਗੀ ਜੈ ਪੈ ਡਾਰਿਓ ਰਹੋ ਉਰਦ ਮੁਖ। ਬਿਮਾਰ ਬੰਦਾ ਗਰਦਨ ਚੁੱਕ ਕੇ ਸਮਾਨ ਵੱਲ ਦੇਖਦਾ ਤੇ ਮਹਾਰਾਜ ਕਹਿੰਦੇ ਦਾ ਮਤਲਬ ਇਹ ਨਹੀਂ ਕਿ ਉਹ ਮੁਸਲਮਾਨ ਦੀ ਤਰ੍ਹਾਂ ਅੱਲਾਹ ਅੱਗੇ ਦੁਆ ਕਰ ਰਿਹਾ ਹੈ। ਕਾਂ ਪਿਓ ਰੋਗੀ ਜੋ ਪੈ ਡਾਰਿਓ ਰਹੋ ਉਰਦ ਮੁਖ, ਮਨ ਤੇ ਨਾ ਮੂੰਡ ਨਿਖਾਰਿਓ ਆਦ ਈਸ ਕੋ। ਜਿਨ੍ਹੇ ਆਪਣੇ ਮਨ ਦੇ ਸਿਰ ਨੂੰ ਨਹੀਂ ਚੁਕਾਇਆ, ਇੱਥੇ ਲਫ਼ਜ਼ ਜੀ ਮਨ ਤੇ ਨਾ ਮੂੰਡ, ਮੂੰਡ ਦਾ ਅਰਥ ਆ ਸਾਡੀ ਮੁੰਡੀ ਸਿਰ। ਕਹਿੰਦੇ ਨੇ ਜਿਸ ਬੰਦੇ ਦਾ ਮਨ ਵਾਲਾ ਸਿਰ ਹੀ ਨਹੀਂ ਚੁੱਕਿਆ, ਉਹਦੇ ਬਾਹਰ ਦੇ ਸਿਰ ਦੇ ਝੁਕਣ ਦਾ ਕੀ ਬਣੇਗਾ। ਮਨ ਤੇ ਨਾ ਮੂੰਡ ਨਿਖਾਰਿਓ ਆਦ ਈਸ ਕੋ। ਮਹਾਰਾਜ ਫਿਰ ਤੁਸੀਂ ਝੁਕਣ ਦੀ ਗੱਲ ਸਾਰਿਆਂ ਦੀ ਕੀਤੀ, ਕਹਿਣ ਲੱਗੇ ਕਾਮਨਾ ਅਧੀਨ, ਵਾਸ਼ਨਾਵਾਂ ਤੇ ਇੱਛਾਵਾਂ ਨੂੰ ਅਧੀਨ ਰੱਖ ਕੇ, ਸਦਾ ਦਾਮਨਾ ਪ੍ਰਵੀਨ, ਦਮੜੀ ਨੂੰ ਇਕੱਠਿਆਂ ਕਰਨ ਦੀ ਪ੍ਰਵੀਨਤਾ ਲਈ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਬਹੀਨ ਕੈਸੇ ਪਾਵੈ ਜਗਦੀਸ਼ ਕੋ। ਮੇਰੀ ਬੇਨਤੀ ਹੈ ਕਿ ਜਦੋਂ ਗੁਰੂ ਚਰਨਾਂ ਵਿੱਚ ਕੋਈ ਝੁਕਦਾ ਹੈ, ਡੰਡੋਤ ਮੈਂ ਲਫ਼ਜ਼ ਲਿਆ ਸੀ, ਮੈਂ ਇੱਕ ਪੱਖ ਤਾਂ ਲਿਆ ਇਹਨੂੰ ਨੈਗੇਟਿਵ ਨਾ ਲੈ ਜਾਣਾ ਵੀ ਗੱਲ ਕਿਹੜੀ ਚੱਲਦੀ ਪਈ ਸੀ ਦੂਜੇ ਪਾਸੇ, ਕਿਉਂਕਿ ਇਹ ਫੁਰਨੇ ਉੱਠਣਗੇ ਜੀ, ਫਲਾਣਾ ਵੀ ਝੁਕਦਾ ਢਿੰਗੜਾ ਵੀ ਝੁਕਦਾ। ਮੈਂ ਤੇ ਕਈ ਵਾਰੀ ਕਹਿਣਾ ਸਰੀਰਕ ਤੌਰ ਤੇ ਗੁਰੂ ਦਰਬਾਰ ਵਿੱਚ ਸਾਰੇ ਇੱਕੋ ਜਿਹਾ ਝੁਕਦੇ ਜੇ, ਪਰ ਸੁਰਤ ਬਿਰਤੀ ਤੇ ਮਨ ਕਰਕੇ ਸਾਰਿਆਂ ਦਾ ਅੰਦਰ ਇੱਕੋ ਜਿਹਾ ਬਿਲਕੁਲ ਨਹੀਂ ਹੁੰਦਾ। ਹਰ ਇੱਕ ਬੰਦੇ ਦਾ ਅੰਦਰ ਉਹ ਨਹੀਂ। ਨਮਸਕਾਰ ਡੰਡੋਤ, ਮਰਜ ਕੀਤੀ ਡੰਡੇ ਵੱਥ, ਡੰਡਾ ਆਪਣੀ ਮਰਜ਼ੀ ਕਿਵੇਂ ਕਰੇਗਾ, ਜਿਹਦੇ ਹੱਥ ਵਿੱਚ ਡੰਡਾ ਹੈ ਉਹ ਹੀ ਮਰਜ਼ੀ ਕਰਦਾ। ਮੈਨੂੰ ਯਾਦ ਹੈ ਜੀ ਡੰਡਾ ਮੱਝਾਂ ਛੇੜਦੇ ਆ ਜਦੋਂ ਡੰਗਰ ਚਾਰਦੇ ਸਾਂ, ਡੰਡੇ ਨੂੰ ਮੋਢੇ ਤੇ ਵੀ ਰੱਖ ਲੈਣਾ, ਡੰਡੇ ਨੂੰ ਡਾਂਗ ਨੂੰ ਆ ਕੇ ਘਰ ਦੀ ਕੰਧ ਨਾਲ ਲਾ ਦੇਣਾ, ਰਾਤ ਨੂੰ ਡੰਗਰਾਂ ਕੋਲ ਸੌਣ ਲੱਗਿਆ ਮੰਜੇ ਦੇ ਪਾਵੇ ਨਾਲ ਲਾ ਦੇਣਾ, ਕਈ ਵਾਰੀ ਜ਼ਮੀਨ ਤੇ ਸੱਟ ਦੇਣਾ। ਡੰਡੇ ਨੇ ਕਦੀ ਕਿਹਾ ਤੂੰ ਮੈਨੂੰ ਆਪਣੇ ਮੋਢੇ ਤੇ ਕਰ ਰੱਖਿਆ, ਅੱਜ ਮੈਨੂੰ ਜ਼ਮੀਨ ਤੇ ਸੱਟਿਆ ਹੋਇਆ।
ਕੱਲ ਤੂੰ ਮੈਨੂੰ ਹੱਥਾਂ ਚ ਪਕੜਿਆ, ਅੱਜ ਕੰਧ ਨਾ ਲਾ ਗਏ। ਸੱਚ ਇਹ ਵੇ ਕਿ ਡੰਡੇ ਦਾ ਅਰਥ ਹੀ ਸਮਰਪਣ ਕਹੇ ਕਿ ਮਾਲਕ ਤੇਰੇ ਹੱਥ ਚ, ਤੇਰੀ ਮਰਜ਼ੀ ਮੋਢਿਆਂ ਤੇ ਰੱਖ, ਤੇਰੀ ਮਰਜ਼ੀ ਜ਼ਮੀਨ ਉੱਤੇ ਸੁੱਟ, ਤੇਰੀ ਮਰਜ਼ੀ ਕੰਧ ਨਾ ਰਾਹ, ਤੇਰੀ ਮਰਜ਼ੀ ਭਾਵੇਂ ਤੂੰ ਮੰਜੇ ਨਾ ਲਾ। ਡੰਡੌਤ ਦਾ ਅਰਥ ਮੱਥਾ ਟੇਕਣ ਦਾ ਮਤਲਬ ਹੀ ਇਹ ਵੇ ਕਿ ਮੈਂ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਗਿਆ, ਮੇਰੀ ਮਰਜ਼ੀ ਕੋਈ ਨਹੀਂ, ਹੁਣ ਮਾਲਕਾ ਕੇਵਲ ਤੇਰੀ ਹੀ ਮਰਜ਼ੀ। ਇਹਦਾ ਅਰਥ ਸਮਰਪਣ, ਆਪਣੇ ਆਪ ਨੂੰ ਭੇਟ ਕਰ ਦੇ। ਮਹਾਰਾਜ ਕਹਿੰਦੇ ਨੇ ਅਨੇਕਾਂ ਵਾਰੀ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਡੰਡੌਤ ਬੰਦਨ ਅਨੇਕ ਵਾਰ, ਅਨੇਕਾਂ ਵਾਰ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਬਾਬਾ ਫਰੀਦ ਜੈਸੇ ਮਹਾਂਪੁਰਖ ਨੇ ਤਾਂ ਇੱਥੋਂ ਤੱਕ, ਭਾਵਾਂ ਅਸੀਂ ਸ਼ਕਰਗੰਜ ਸ਼ਬਦ ਵਰਤਨੇ ਆ ਜੀ ਉਹਨਾਂ ਦੇ ਨਾਮ ਨਾਲ ਕਹੇ, ਪਰ ਜਿਹੜਾ ਹੰਕਾਰ ਚ ਸਿਰ ਚੁੱਕੀ ਬੈਠਾ ਹੈ ਉਹਨੂੰ ਬਾਬਾ ਸਾਹਿਬ ਵੀ ਕਹਿੰਦੇ ਨੇ ਤੇਰਾ ਸਰ ਵੱਢਿਆ ਜਾਏ ਓਏ, ਕਿਤੇ ਵਲਟੋਈ ਥੱਲੇ ਰੱਖ ਕੇ ਫੂਕ ਦੀਏ ਬਾਲਣ ਦੀ ਥਾਂ, ਜੇ ਕਦੀ ਰੱਬ ਅੱਗੇ ਨਹੀਂ ਝੁਕਣਾ ਤਾਂ। ਇਹ ਸ਼ਬਦ ਸਾਰੇ ਬਾਣੀ ਚ ਸਲੋਕ ਨੇ ਜੀ। ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ। ਫਿਰ ਬੇਨਤੀ ਹਜ਼ੂਰ, ਇਹ ਸ਼ਬਦ ਵਰਤ ਰਹੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੈ ਖੇਤ ਜਲਾਈਏ ਬਾਲਣ ਸੰਦੇ ਥਾਏ। ਕਹਿੰਦੇ ਨੇ ਉਹਨੂੰ ਫੂਕ ਦੇ ਖਾਂਡੀ ਬਲਟੋਈ ਦੇ ਥੱਲੇ ਬਾਲਣ ਦੀ ਥਾਂ, ਜਿਹੜਾ ਸੀਸ ਅੱਲਾ ਦੇ ਸਾਹਮਣੇ ਚੁੱਕਿਆ ਨਖੇ। ਮਹਾਰਾਜ ਦੀ ਨਮਸਕਾਰ ਦਾ ਮਤਲਬ ਆਪਣੇ ਆਪ ਨੂੰ ਸਮਰਪਣ ਕਰਨਾ, ਉਹਦੇ ਤੋਂ ਕੁਰਬਾਨ ਜਾਣਾ, ਉਹਦੇ ਤੋਂ ਬਲਿਹਾਰ ਜਾਣਾ। ਹੁਣ ਡਾਕਟਰ ਸਾਹਿਬ ਗਾ ਰਹੇ ਸਨ ਕਿ ਬੰਦਨਾ ਹਰ ਬੰਦਨਾ, ਖਰੀ ਨੂੰ ਨਮਸਕਾਰ, ਪਰਮਾਤਮਾ ਨੂੰ ਉਦੇਸ਼, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਸ਼ਬਦ ਨੇ ਕਿ ਪਰਮਾਤਮਾ ਦਾ ਜ਼ਿਕਰ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਇਹ ਬਾਣੀ ਤੁਸੀਂ ਦੇਖੋਗੇ ਦੋ ਸ਼ਬਦ ਮਿਲਣਗੇ ਜੀ, ਇੱਕ ਮੱਥਾ ਟੇਕਣਾ, ਇੱਕ ਥਾਪੜਾ ਮਿਲਣਾ। ਇਹਨੂੰ ਥੋੜੀ ਜਿਹੀ ਤਵੱਜੋ ਦਿਓ। ਕਈ ਸੱਜਣ ਜਦੋਂ ਮੱਥਾ ਟੇਕਣਾ ਜੀ, ਬੈਕ ਜਾਂਦੇ ਆ ਪਿਛਲ ਪੈਰਾਂ, ਉਹ ਸਮਝਦੇ ਆ ਵੀ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਏਗੀ, ਪਿੱਠ ਹੋ ਜਾਣੀ ਹੈ ਨਾ ਜੀ, ਉਹ ਬੈਕ ਚੱਲਦੇ ਆ ਪਿਛਾਂ। ਮੇਰੇ ਮਨ ਚ ਇੱਕ ਰੀ ਆਇਆ ਵੀ ਜਦੋਂ ਅਸੀਂ ਪਿੱਛੇ ਜਾਵਾਂਗੇ ਇਸ ਤਰ੍ਹਾਂ, ਜੇ ਮੰਨ ਲਓ ਮੱਥਾ ਟੇਕ ਕੇ ਇਸ ਤਰ੍ਹਾਂ ਚਲੇ ਗਏ ਕਿ ਇਹ ਗੁਰੂ ਸਾਹਿਬ ਦੀ ਬੇਅਦਬੀ ਹੈ, ਕਿਉਂਕਿ ਮੱਥਾ ਟੇਕਦਿਆਂ ਵੀ ਤਾਂ ਭਾਵ ਬਣਾਉਣਾ। ਹੁਣ ਇਹਦਾ ਮਤਲਬ ਇਹ ਥੋੜਾ ਅੱਗੇ ਗੋਲਕ ਪਈ ਹੈ ਤੇ ਅਸੀਂ ਗਲੀਚੇ ਤੇ ਮੱਥਾ ਟੇਕਿਆ ਵੀ ਅਸੀਂ ਗਲੀਚੇ ਨੂੰ ਨਮਸਕਾਰ। ਭਾਵ ਤਾਂ ਇਹ ਹੀ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਸ਼ਬਦ ਨੂੰ ਅਸੀਂ ਨਮਸਕਾਰ ਕਰਕੇ ਆਪਣੀ ਮੈਂ ਨੂੰ ਛੱਡ ਕੇ ਤੇਰੇ ਸਾਹਮਣੇ ਝੁੱਕ ਗਏ ਤੇ ਆਪਣੀ ਮੈਂ ਨੂੰ ਤਿਆਗ ਦਿੱਤਾ। ਸੁਣਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਮੱਥਾ ਟੇਕਣ ਲੱਗਿਆਂ ਗੁਰੂ ਮੱਥੇ ਤੇ ਹੱਥ ਵੀ ਰੱਖਦਾ ਹੈ। ਕਦੀ ਇਹ ਭਾਵ ਬਣਾਇਆ ਤੇ ਭਗਤੀ ਤਾਂ ਭਾਵ ਹੈ। ਕੱਲ ਵੀ ਅਸੀਂ ਲੰਗਰ ਚ ਬੈਠੇ ਕਹਿ ਰਹੇ ਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਸ਼ਕ ਫਲਸਫਾ ਨਹੀਂ, ਇਹ ਬੋਧਕ ਗਿਆਨ ਦੀਆਂ ਵਿਚਾਰਾਂ ਦੀ ਆਪ ਹੁਦਰੇਪਨ ਦੀ ਲੜਾਈ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਜਿਹੜਾ ਰੱਬ ਦੇ ਪ੍ਰੇਮ ਚ ਭਿੱਜਾ ਹੋਇਆ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ, ਤੁਹਾਡੇ ਅਮਰੀਕਾ ਦਾ ਇੱਕ ਕਵੀ ਹੋਇਆ ਵਾਲਟ ਵਿਟਮੈਨ, ਪਟਿਆਲਾ ਯੂਨੀਵਰਸਿਟੀ ਛਾਪੀ, ਉਹਦਾ ਨਾਮ ਪੰਜਾਬੀ ਚ ਰੱਖਿਆ ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮੈਨ। ਉਹਦੇ ਚ ਉਹ ਸ਼ਬਦ ਕਹਿੰਦਾ ਹੈ ਕਿ ਲੋਕ ਕਹਿੰਦੇ ਅੱਜ ਮੈਂ ਇੰਨੇ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਕਰ ਲਏ, ਅੱਜ ਮੈਂ ਇੰਨੇ ਕਰ ਲਏ। ਕਹਿੰਦਾ ਮੈਂ ਰਾਤ ਨੂੰ ਘਰ ਨੂੰ ਬਨ ਗ੍ਰਹਿ ਸਮਸਰ ਕਰ ਲੈਂਦਾ, ਘਰ ਨੂੰ ਮੈਂ ਬਨ ਬਣਾਉਣਾ, ਸਾਰੇ ਜੀ ਸੁੱਤੇ ਨੇ, ਮੈਂ ਗੁਰੂ ਨਾਨਕ ਦੀ ਪੋਥੀ ਖੋਲਣਾ, ਬਾਬੇ ਦੇ ਸ਼ਬਦ ਨਾਲ ਗੱਲ ਕਰਨਾ। ਕਹਿੰਦਾ ਪਹਿਲਾ ਸ਼ਬਦ ਪੜ੍ਹਨਾ, ਸ਼ਬਦ ਚੋਂ ਬਾਬੇ ਦੀ ਬਾਂਹ ਨਿਕਲਦੀਆਂ, ਬਾਹਾਂ ਨਿਕਲਦੀਆਂ ਨੇ। ਹੁਣ ਉਸ ਦੀ ਉਡਾਰੀ ਨੂੰ ਸਮਝਿਓ, ਬਾਹਾਂ ਦਾ ਅਰਥ ਇਹ ਨਾ ਕੋਈ ਕਰਨ ਲੱਗ ਪਿਆ ਵੀ ਅਪਿੰਦਰਪਾਲ ਸਿੰਘ ਉੱਥੇ ਜੀ ਸ਼ਬਦ ਨੂੰ ਦੇਹ ਦੇ ਰੂਪ ਚ ਪੇਸ਼ ਕਰ ਆਇਆ। ਇਹ ਸਮੱਸਿਆ ਸਾਡੀ, ਸੁਰ ਦੀ ਉਡਾਰੀ ਇੱਕੋ ਜਿਹੀ ਨਹੀਂ। ਤੇ ਮੇਰਾ ਖਿਆਲ ਜੇ ਇੱਕੋ ਜਿਹੀ ਉਡਾਰੀ ਨਾ ਹੋਵੇ ਤੇ ਅਰਦਾਸ ਕਰਨੀ ਚਾਹੀਦੀ, ਹੰਕਾਰ ਚ ਨਹੀਂ, ਰੱਬ ਉਡਾਰੀ ਬਖਸ਼ੇ। ਕਿਤੇ ਵਲਵਲਾ ਉੱਠੇ ਸਾਈਂ ਦਾ, ਉਹ ਕਹਿੰਦਾ ਸ਼ਬਦ ਚੋਂ ਬਾਬੇ ਦੀ ਬਾਂਹ ਨਿਕਲੇ,
ਮੈਨੂੰ ਘੁੱਟ ਕੇ ਸ਼ਬਦ ਦਾ ਸੀਨਾ ਮੇਰੇ ਸੀਨੇ ਨੂੰ ਆਪਣੇ ਸੀਨੇ ਨਾਲ ਆਉਂਦਾ। ਕਹਿੰਦਾ ਸਵੇਰੇ ਜਦੋਂ ਚੀਕ ਝਾੜਾ ਪੈਂਦਾ ਦੁਨੀਆਂ ਦਾ, ਅੱਖਾਂ ਖੋਲਣਾ ਉਸੀ ਤੁਕ ਵਿੱਚ ਸੁੱਤਾ ਹੁੰਦਾ ਜਿੱਥੇ ਰਾਤ ਪੜ੍ਹਨੀ ਸ਼ੁਰੂ ਕੀਤੀ ਸੀ। ਹੁਣ ਮੈਂ ਇੱਕ ਬੇਨਤੀ ਕਰਾਂ, ਅਸੀਂ ਬੋਧਕ ਤਲ ਤੇ ਕੀ ਸਮਝਾਂਗੇ? ਮੇਰੀ ਬੇਨਤੀ ਹੈ, ਫਿਰ ਮੈਂ ਦੌਰਾਨ ਲੱਗਾ ਵਾਂ ਕਿ ਮਾਲਕ ਦੇ ਚਰਨਾਂ 'ਚ ਨਮਸਕਾਰ ਜਿਹੜੀ ਅਸੀਂ ਗੱਲ ਕਰਨੀ ਪਏ ਹਾਂ ਕਿ ਸਾਈਂ ਦੇ ਚਰਨਾਂ ਵਿੱਚ ਝੁੱਕ ਜਾਣਾ, ਆਪਣੇ ਆਪ ਨੂੰ ਸਮਰਪਣ ਕਰਨਾ, ਮੱਥਾ ਟੇਕਣਾ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ। ਇੱਕ ਤਾਂ ਬੇਨਤੀ ਕਰਾਂ, ਹੁਣ ਸਾਰਿਆਂ ਦੇ ਆਪੋ ਆਪਣੇ ਤਰੀਕੇ ਨੇ, ਕੋਈ ਇਸ ਤਰ੍ਹਾਂ ਕਰੀ ਬੈਠਾ ਹੁੰਦਾ, ਕੋਈ ਅੰਜ ਕਰੀ ਬੈਠਾ ਹੁੰਦਾ। ਵੇਖੋ ਸਿੱਧੀ ਗੱਲ ਵੀ ਦੋਏ ਕਰ ਜੋੜਨੇ ਚਾਹੀਦੇ ਆ। ਹਾਂ, ਕਈ ਸਿੰਘ ਚਲੋ ਵੀਰ ਆਸਨ 'ਚ ਨਮਸਕਾਰ ਕਰਦੇ ਆ, ਅਸੀਂ ਝੁੱਕ ਕੇ ਗੁਰਦੇਵ ਨੂੰ ਨਮਸਕਾਰ ਕਰੀਏ। ਜਦੋਂ ਮੱਥਾ ਟੇਕੀਏ ਭਾਵ ਕੀ ਬਣੇ? ਕਿਉਂਕਿ ਗੁਰਬਾਣੀ 'ਚ ਭਾਵ ਬੜੇ ਨੇ ਜੀ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਜੇ ਰਿਸ਼ਤਿਆਂ ਦੇ ਤੌਰ ਤੇ ਦੇਖੋ, ਅੱਜ ਤੀਕਰਾਂ ਕਦੀ ਕੋਈ ਪਤਨੀ ਆਪਣੇ ਪਤੀ ਨੂੰ ਪਿਤਾ ਕਹਿੰਦੀ ਦੇਖੀ? ਪਿਤਾ ਦੀ ਆਪਣੀ ਥਾਂ ਹੈ, ਪਤੀ ਦੀ ਆਪਣੀ ਥਾਂ ਹੈ। ਪਰ ਗੁਰੂ ਗ੍ਰੰਥ ਸਾਹਿਬ ਜਦੋਂ ਭਾਵ ਸ਼ੁਰੂ ਹੁੰਦਾ ਤੇ ਬਾਣੀ ਦਾ ਉਚਾਰਨ ਕਰਤਾ ਕਿਤੇ ਉਹਨੂੰ ਯਾਰ ਕਹਿ ਕੇ ਆਵਾਜ਼ਾਂ ਮਾਰਦਾ, ਕਿਤੇ ਬਾਪੂ ਕਹਿ ਕੇ, ਕਿਤੇ ਉਹਨੂੰ ਪਤੀ ਕਹਿ ਕੇ ਆਵਾਜ਼ਾਂ ਮਾਰਦਾ। ਮੈਂ ਕਿਹਦੇ ਨਾਲ ਕੀਤੀ? ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ, ਸਭਨਾ ਕਾ ਮਾਂ ਪਿਓ, ਇਸ ਤਰ੍ਹਾਂ ਸਭਨਾ ਕਾ ਮਾਂ ਪਿਓ ਆਪੇ ਆਪੇ ਸਾਰ ਕਰੇ, ਸੋਲਠ ਕੀ ਵਾਰ। ਤੇ ਦੂਜੇ ਪਾਸੇ ਹੋਈ ਗੁਰੂ ਅਮਰਦਾਸ ਕਹਿੰਦੇ ਨੇ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਅਗਲਾ ਸਵਾਲ ਉੱਠੇ ਜੀ, ਉੱਥੇ ਮਾਂ ਪਿਓ ਕਿਹਾ, ਕੰਤ ਕਿਵੇਂ ਬਣ ਗਿਆ? ਮੇਰੀ ਬੇਨਤੀ ਹੈ, ਇਸ ਕਰਕੇ ਜਿਹੜੇ ਭਾਵ, ਜਿੰਨੀ ਦੇਰ ਤੱਕ ਸਾਡੇ 'ਚ ਸ਼ਰਧਾ ਦਾ ਭਾਵ ਹੀ ਨਹੀਂ ਬਣਦਾ ਮੱਥਾ ਟੇਕਣਿਆਂ। ਹੁਣ ਕਈਆਂ 'ਤੇ ਤਾਂ ਸਮੱਸਿਆ ਕਰ ਦਿੱਤੀ ਖੜੀ ਜੀ, ਜੇ ਸੁੱਖ ਆਸਣ ਹੋ ਗਿਆ ਹੁਣ ਮੱਥਾ ਟੇਕਣ ਦਾ ਕੀ ਫਾਇਦਾ ਗੁਰੂ ਗ੍ਰੰਥ ਸਾਹਿਬ ਨੂੰ? ਉਹ ਨਹੀਂ, ਗੁਰੂ ਪਰਮਾਤਮਾ ਦੇ ਭੈ ਵਿੱਚ ਆਓ ਤੇ ਤੂੰ ਖੌਫ ਖਾਈਏ, ਭਾਵ ਬਣਾਈਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਆ, ਉਦੋਂ ਭਾਵ ਬਣਾਈਏ ਕਿ ਦਸਾਂ ਪਾਤਸ਼ੀਆਂ ਦੀ ਜੋਤ ਹੈ ਸ਼ਬਦ, ਸਥੂਲ ਤੌਰ ਤੇ ਭਾਵ ਬਣੇਗਾ, ਕਿਉਂਕਿ ਸਥੂਲਤ ਹੈ ਮੱਥਾ ਟੇਕਣਾ। ਪਰ ਸਥੂਲਤਾ ਵੀ ਸੂਕਸ਼ਮ ਨੂੰ ਝੁਕਾਉਂਦੀ ਪਈ ਹੈ। ਤਨ ਦਿਸਦਾ ਝੁਕਦਾ ਪਿਆ, ਮਨ ਤਾਂ ਦਿਸਦਾ ਹੀ ਨਹੀਂ, ਦਿਸਦੇ ਹੋਏ ਨੇ ਤਾਂ ਝੁਕਣਾ ਵੀ ਅਨ ਦਿਸਦੇ ਹੋਏ ਨੂੰ ਝੁਕਣ ਦੀ ਜਾਚ ਆ ਜਾਏ, ਮਨਵਾ ਤਾਂ ਦਿਸਦੇ ਹੀ ਨਹੀਂ। ਜਦੋਂ ਮੱਥਾ ਟੇਕੀਏ ਉਦੋਂ ਇੱਕ ਭਾਵ ਬਣਾਈਏ ਕਿ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਤੇ ਜਦੋਂ ਮੱਥਾ ਟੇਕ ਕੇ ਬਾਹਰ ਨਿਕਲੀਏ ਉਦੋਂ ਭਾਵ ਬਣਾਈਏ ਕਿ ਗੁਰੂ ਨੇ ਮੇਰੀ ਕੰਡ ਉੱਤੇ ਥਾਪੜਾ ਦਿੱਤਾ ਹੈ। ਭਾਵ ਹੀ ਹੈ। ਗੁਰੂ ਰਾਮਦਾਸ ਦਾ ਇੱਕ ਬਚਨ ਹੈ ਜੀ ਕਿ ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ, ਮੱਥਾ ਟੇਕਦਿਆਂ ਭਾਵ ਬਣਾ, ਗੁਰ ਹਾਥ ਧਰਿਓ ਮੇਰੇ ਮਾਥਾ, ਮੇਰੇ ਮੱਥੇ ਤੇ ਗੁਰੂ ਨੇ ਹੱਥ ਰੱਖ ਦਿੱਤਾ। ਹੁਣ ਇਸ ਭਾਵ ਨੂੰ ਬਣਾਵਾਂਗੇ ਕੀ ਉਹ ਐਨਰਜੀ ਸ਼ਬਦ ਦੇ ਅੰਦਰ ਨਹੀਂ ਜਾਏਗੀ? ਗੁਰ ਹਾਂ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਬਿਨ ਰਾਥਾ। ਜਾਂ ਬਾਣੀ ਚ ਬਚਨ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ, ਹੱਥ ਰੱਖਿਆ ਸਿਰ ਦੇ ਉੱਤੇ, ਸਮਰੱਥ ਗੁਰੂ ਪਾਠ ਸਾਹਿਬ ਜੀ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਕੀਨੀ ਕਿਰਪਾ ਹਰਨਾਮ ਦਿਓ। ਜਾਂ ਕਿ ਬਸੀਸ ਧਰਿਓ ਗੁਰ ਹੱਥ, ਜਿਹਦੇ ਸਿਰ ਤੇ ਗੁਰੂ ਬਖਸ਼ਿਸ਼ ਭਰੇ ਹੱਥ ਰੱਖ ਜਾਏ। ਇੱਕ ਭਾਵ ਜਦੋਂ ਆਉਂਦੇ ਆ, ਜਾਂਦਿਆਂ ਵੀ ਭਾਵ ਇਹ ਨਹੀਂ ਹੁਣ ਨਿਕਲ ਚੱਲੇ। ਹੁਣ ਕਈ ਵਾਰੀ ਕਹਿੰਦੇ ਨਾ, ਮਹਾਰਾਜ ਜੀ ਨੂੰ ਛੁੱਟੀਆਂ ਬਖਸ਼ੋ, ਉਹ ਮੈਂ ਕਹਿੰਦਾ ਨਾ ਕਿਆ ਕਰੋ, ਛੁੱਟੀਆਂ ਬਖਸ਼ੋ, ਗੁਰੂ ਕਦੀ ਨਾ ਛੁੱਟੀ ਬਖਸ਼ੇ, ਖੁਸ਼ੀਆਂ ਬਖਸ਼ੋ। ਛੁੱਟੀ ਕਦੀ, ਛੁੱਟੀ ਗਈ ਤੇ ਕੰਮ ਕਹਾਣੀ ਖਤਮ, ਖੁਸ਼ੀ ਬਖਸ਼ੋ, ਸੁੱਖ ਸੁਣਾਵੇ ਤਾਂ ਵੀ ਖੁਸ਼ੀ ਬਖਸ਼ੋ, ਮੱਥੇ ਤੇ ਹੱਥ। ਹੁਣ ਦੂਜਾ ਬਚਨ ਅਸੀਂ ਪੜ੍ਹਦੇ ਹਾਂ, ਨਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀ, ਜਿਨ ਕੋ ਸਤਿਗੁਰ ਥਾਪਿਆ ਮੇਟ ਨਾ ਸਕਾ ਕੋਈ, ਜਿਹਨੂੰ ਗੁਰੂ ਨੇ ਥਾਪੜਾ ਦੇ ਦਿੱਤੀ ਸਾਰੀ ਦੁਨੀਆਂ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਮੇਰੀ ਇੱਕ ਬੇਨਤੀ ਹੈ, ਝੁਕਣਾ। ਮਹਾਰਾਜ ਕਹਿੰਦੇ ਨੇ ਡੰਡੋਤ ਬੰਧਨ ਅਨੇਕ ਵਾਰ, ਮੈਂ ਵਾਰ ਵਾਰ ਉਹਨੂੰ ਨਮਸਕਾਰ ਕਰ ਰਿਹਾ, ਤੇ ਇਹਨੂੰ ਕੱਲਾ ਸਥੂਲਤਾ ਚ ਨਹੀਂ ਲੈਣਾ, ਇਸ ਨਮਸਕਾਰ ਨੂੰ ਸੁਖਤਮਤਾਈ ਤੇ ਲਈਏ। ਵਾਰ ਵਾਰ ਜਿੱਥੇ ਖੌਮੇ ਨਿਕਲਦੀ ਉਹਦਾ ਸਿਰ ਮਰੋੜ ਕੇ ਗੁਰੂ ਅੱਗੇ ਸਟੀਏ।
ਉਸ ਦਿਨ ਮੈਂ ਸੈਕਰਾਮੈਂਟੋ ਕਿਹਾ ਸੀ, ਇੱਕ ਬਚਨ ਹੁੰਦਾ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਅੰਨ ਦਿਨ ਆਪ ਆਪ ਸਿਓ ਲੜੈ। ਭਗਤ ਕਬੀਰ ਜੀ ਦਾ ਸੁਕ੍ਰਿਤ ਦਾ ਅਰਥ ਚੰਗੀ ਕਿਰਤ, ਇਹਦਾ ਅਰਥ ਸ਼ੁਕਰਵਾਰ ਵੀ ਕੀਤਾ ਵਿਦਵਾਨਾਂ। ਗੁਰੂ ਸਾਹਿਬ ਕਹਿੰਦੇ ਸ਼ੁਕਰਵਾਰ ਲੋਕ ਸ਼ੁਭ ਕਰਮ ਪੁੰਨ ਕਰਮ, ਕਹਿੰਦੇ ਸ਼ੁਕਰਵਾਰ ਹੋਵੇ ਤੈਨੂੰ ਚੰਗੇ ਕਰਮ ਸਹਾਰਨ ਦੀ ਜਾਂਚ ਆ ਜਾਏ। ਯਾਦ ਰੱਖਿਓ ਸਹਾਰਨਾ ਬੜਾ ਮੁਸ਼ਕਲ ਜੇ, ਬੰਦਾ ਉਬਾਲੇ ਖਾਂਦਾ। ਸੁਕ੍ਰਿਤ ਸਹਾਰੇ ਸੋ ਇਹ ਬ੍ਰਤ ਚੜੈ ਅੰਨ ਦਿਨ ਆਪ ਆਪ ਸਿਓ ਲੜੈ ਕੀਤਾ ਨਮਸਕਾਰ। ਜਿਹਨੇ ਇੱਕ ਵਾਰੀ ਝੋਕਿਆ ਫਿਰ ਦੂਜੇ ਥਾਂ ਜੁਗਾ ਰਿਹਾ ਨਹੀਂ। ਮੈਂ ਇੱਕ ਸ਼ਬਦ ਕਹਿ ਕੇ ਟਾਈਮ ਅੱਜ ਤੁਹਾਡਾ ਕਾਫੀ ਲਿਆ, ਤੁਸੀਂ ਇਕਾਗਰਤਾ ਬਣਾਈ। ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਲੰਘਣਾ, ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦ ਗੰਜ ਹੈ, ਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਮੈਂ ਭੁੱਲਾਂ ਨਾ, ਮੈਂ ਜ਼ਰੂਰ ਸਿੱਖਾਂਗਾ। ਇਹ ਨਹੀਂ ਕਿ ਮੈਂ ਸਟੇਜ ਤੇ 2.5 ਫੁੱਟ ਉੱਟਾ ਬੋਲ ਰਿਹਾ ਤੇ ਜੋ ਮੈਂ ਸੁਣਾ ਰਿਹਾ ਹਰ ਗੱਲ ਖੀਰਲਾ ਸੱਚ ਹੋਵੇ। ਇਹ ਤਾਂ ਗੁਰਮਤ ਕਹਿੰਦੀ ਏ ਕਿ ਮਰਦ ਦੇ ਦਮ ਤੱਕ ਵੀ ਤੂੰ ਪੂਰਾ ਨਹੀਂ ਜਾਣ ਨਹੀਂ ਸਕਦੇ ਜੀ, ਤੇਰਾ ਦਾਨਾ ਕੀਮਤ ਨਾ ਪਵੇ, ਤਿਸ ਦਾਤੇ ਕਮਣ ਸ਼ੁਮਾਰ। ਗੁਰੂ ਨੇ ਸ਼ੀਸ਼ ਗੰਜ ਬਣਾਏ, ਸਿੱਖਾਂ ਨੇ ਸ਼ਹੀਦ ਗੰਜ ਬਣਾ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਗੰਜ ਹੈ ਸਿੱਖ, ਉਹਨਾਂ ਦਾ ਬਾਬਾ ਦੀਪ ਸਿੰਘ ਦਾ ਸ਼ਹੀਦ ਗੰਜ, ਸਿੰਘੜੀਆਂ ਦਾ ਸ਼ਹੀਦ ਗੰਜ, ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦ ਗੰਜ। ਦੇਖੋ ਬਾਬਾ ਜੀ ਦੇ ਅਸਥਾਨ ਤੋਂ ਲੰਘਦੇ ਆ, ਪਰਿਕਰਮਾ ਕਰਦੇ ਆ। ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਸਾਹਿਬ ਨੇ ਬਖਸ਼ਿਸ਼ ਕੀਤੀ ਨਮਸਕਾਰ ਗਏ ਕਰਨ, ਤੇ ਮੈਂ ਇੱਕ ਉਰਦੂ ਦਾ ਸ਼ੇਰ ਪੜਿਆ ਸੀ, ਕਿਤਾਬ ਸੀ ਦੁਆਏ ਦਿਲ ਉਰਦੂ ਦੀ, ਉਹਦੇ ਚ ਇੱਕ ਸ਼ੇਰ ਸੀ ਬੜੇ ਕਮਾਲ ਦਾ, ਮੈਨੂੰ ਉੱਥੇ ਉਹ ਯਾਦ ਆਇਆ। ਉਹ ਕਹਿੰਦਾ ਸਾਰੀ ਜ਼ਿੰਦਗੀ ਸ਼ਰ੍ਹਾਂ ਅਧੀਨ ਮੱਥੀ ਟੇਕਦਾ ਰਿਹਾ, ਭਾਵੇਂ ਉਹ ਇਸਲਾਮਿਕ ਸਜਦਾ ਕਰਨ ਵਾਲੇ ਨੂੰ ਕਹਿ ਰਿਹਾ। ਕਹਿੰਦਾ ਤੂੰ ਸਜਦਾ ਕਰਨਾ, ਸਜਦਾ ਕਰਦਿਆਂ ਕਰਦਿਆਂ ਤੇਰੇ ਮੱਥੇ ਤੇ ਨਿਸ਼ਾਨ ਪੈ ਗਿਆ, ਲੋਕ ਕਹਿੰਦੇ ਨੇ ਇਹ ਬੰਦਾ ਬੜਾ ਵੱਡਾ ਨਮਾਜ਼ੀ ਹੈ। ਇਸ ਤਰ੍ਹਾਂ ਜੇ ਮੁਸਲਮਾਨਾਂ ਦੇ ਸਜਦੇ ਦਾ ਨਿਸ਼ਾਨ। ਕਹਿੰਦਾ ਜ਼ਮੀਨ ਤੇ ਮੱਥਾ ਰਗੜੇ, ਮੱਥਿਆਂ ਦੇ ਨਿਸ਼ਾਨ ਕਰੋੜਾਂ ਬੰਦਿਆਂ ਦੇ ਮੱਥੇ ਤੇ ਪੈ ਜਾਣਗੇ। ਇਹੋ ਜਿਹਾ ਮੱਥਾ ਜ਼ਮੀਨ ਤੇ ਟੇਕ ਚਲਾ ਜਾ, ਤੇਰਾ ਸਰੀਰ ਵੀ ਚਲਾ ਜਾਏ, ਜਿੱਥੇ ਤੂੰ ਮੱਥਾ ਟੇਕੇ ਉੱਥੇ ਆਉਣ ਵਾਲੀ ਨਸਲ ਵੀ ਮੱਥਾ ਟੇਕਦੀ ਰਹੇ। ਫਿਰ ਸ਼ਬਦ ਸੁਣਿਓ, ਅਸੀਂ ਮੱਥਾ ਟੇਕਨੇ ਆ, ਬਾਬਾ ਦੀਪ ਸਿੰਘ ਜੀ ਨੇ ਮੱਥਾ ਟੇਕਿਆ। ਉੱਥੇ ਮੈਂ ਉਹ ਸ਼ੇਰ ਮੈਨੂੰ ਯਾਦ ਆਇਆ, ਉਹ ਲਿਖਦਾ ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਹੁਆ ਤੋਂ ਕਿਆ। ਜੰਬੀ ਬੇ ਨਾਲ, ਜੰਬੀ ਦਾ ਅਰਥ ਮੱਥਾ ਤੇ ਅਗਲਾ ਲਫ਼ਜ਼ ਜੇ ਜਮੀ ਜ਼ਮੀਂ ਆ ਜ਼ਮੀਨ। ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਹੁਆ ਤੋਂ ਕਿਆ, ਕੋਈ ਐਸਾ ਸਜਦਾ ਕਰਕੇ ਜ਼ਮੀਂ ਪਰ ਵੀ ਨਿਸ਼ਾਨ ਰਹੇ। ਇਹੋ ਜੀ ਨਮਸਕਾਰ ਕਰ ਜਾ, ਉਸ ਧਰਤੀ ਨੂੰ ਲੋਕ ਨਮਸਕਾਰ ਕਰਨ ਲੱਗ ਪੈਣ। ਇੱਥੇ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਭਾਈ ਜੇ ਉਹਦੀ ਬਖਸ਼ਿਸ਼ ਲੈਣੀ ਹੈ, ਡੋਲਣ ਤੋਂ ਬਚਣਾ, ਸਭ ਤੋਂ ਪਹਿਲਾਂ ਸਮਰਪਣ ਤਾਂ ਹੋ। ਅਸਲ ਚ ਡੰਡੋਤ ਬੰਧਨ ਅਨੇਕ ਵਾਰ ਇਹ ਸਮਰਪਣ ਹੈ। ਹੁਣ ਜੇ ਲੋੜ ਪਈ, ਜੇ ਮਹਾਰਾਜ ਤੂੰ ਬੜਾ ਵੱਡਾ, ਤੂੰ ਬੜਾ ਕਿਰਪਾਲੂ, ਜਦੋਂ ਲੋੜ ਲੱਗ ਗਈ ਇਹ ਕਹਿ ਦੇਣਾ ਰੱਬ ਕੌਣ ਹੈ, ਅਸੀਂ ਆਪਣੀਆਂ ਸੰਘਰਸ਼ ਕੀਤਾ ਹੋਇਆ। ਨਹੀਂ ਨਹੀਂ, ਸਭ ਤੋਂ ਪਹਿਲਾਂ ਜੇ ਰੱਖਿਆ ਮੰਗਣੀ ਹੈ ਤੇ ਸਮਰਪਣ ਕਰ, ਆਪਣੇ ਆਪ ਨੂੰ ਪੇਟ ਕਰ,

समुंद शाह सुल्तान गिरहा से पीर।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸੰਭਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਇਕ ਆਖਿਰ
0: ਇਨਕਾ ਇਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕੁਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ

0: ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਹੇ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਮੈ ਬਹੁ ਰਤਨਾ
0: ਸਰੀਰ ਕਟਾਏ ਹੁਮੈ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਲ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਤਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੁਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਰ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਠੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾ ਤੇਰਾ ਥਾਉ
0: ਨਮਾਡੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਤੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਆਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਕ ਅੰਤਰ ਮਲ ਮਾਇਆ
1: ਸ਼ਬਸ਼ਨਾ ਕਸ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਿਹ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਓ ਪਿੰਡ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਰੀ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਇ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰਾ
0: ਜਾਪੈ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਹੋਰ ਉਸਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਕੀ ਆਗਿਆ ਮਨੈ ਮਾਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਹ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੇ
1: ਮਿਥਿਆ ਹਸਤ ਪਰ ਦਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਚਰਨ ਪਰ ਵਿਕਾਰ ਕੁਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬੇਬੂਜੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਦ
1: ਮੁਖਿਆਵਤ ਤਾਂ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਰਪਣ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਦੇ ਘਟ ਬਸਿਓ ਹਰ ਨਾਉ
1: ਨਾਨਕ ਤਾਂ ਕਹਿ ਬਲ ਬਲ ਜਾਓ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਹੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨਮੈ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਹਿ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਇਸੇ ਤਿਆਗਤ ਅਵਰ ਲੁਭਾਵੈ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਦਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੈ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਵਿੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੁੱਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨੀਹਾਂ ਉਹਾਂ ਨਾਨਕ ਤੇ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹੇ ਕਰਨ ਨਾਦ
0: ਦੇ ਪ੍ਰਸਾਦ ਭੇਖਿਆ ਵਿਸਮਾਦ
1: ਦੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਕਰ ਚਲਹੇ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹੇ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਤ ਹੂੰ ਧਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤਾਂ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧ ਕਾ ਸੰਗ ਨਾ ਕਭ ਹੂੰ ਧਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਸ਼ਵਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘਰ ਘੜ ਦੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ।
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदे को चिंदन लेप
1: ब्रह्म ज्ञानी का यह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जिन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भय
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उप्रयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होए सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होए अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बलबल जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी का सगलवान माहे
1: ब्रह्म ज्ञानी का कौन जाने थे
0: ब्रह्म ज्ञानी को सदादेश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब सृष्ट का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी अपनकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में देखै भगवान निमक निमक
0: ठाकुर नमस्कार नानक ओह अपरस सगल निस्तार
1: मिथ्या नाही रसना परस
0: मन में प्रीत नरंजन दर्श
1: कत्रिया रूप न देखै नेत्र
0: साधक टहल संत संग हेत
1: कर्णन सुने काहू की निंदा
0: सब ते जाने आपस को मंदा
1: और प्रसाद विथिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते हुए भिन्न
1: कर्म कर्त हो वै ने कर्म
0: इस वैष्णो का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावै
0: नानको वैष्णो परम गत पावै
1: भगवती भगवंत भगत का रंग
0: सगल त्याग दुष्ट का संग
1: मन से बिन सह सगला भ्रम
0: कर पूजे सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्णु प्रीत
1: हर के चरण हृदय बसावै
0: नानक ऐसा भगवती भगवंत को पावै
1: सो पंडित जो मन प्रबुद्ध है
0: राम नाम आत्म सुध है
1: राम नाम सार रस पीवै
0: उस पंडित के उपदेश जग जीवै
1: हर की कथा हृदय बसावै
0: सो पंडित फिर जोन न आवे
1: वेद पुराण सिमरत बूझै मूल
0: सुख मै जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर्व को ज्ञान
0: जो वरना मैं जपे को नाम
1: जो जो जपे तिसकी गत होए
0: सा संग पावै जन कोय
1: कर कृपा अंतर उतार है
0: बस प्रेत मुक्त पात्र को उतार है
1: सर्व रोग का औखद नाम
0: ज्ञान रूप मंगल गुण गाम
1: काहू जुगत कितै न पाइया धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करै
0: जिस दास को सब सोजी पर
1: सगल संग आत्म उदास
0: ऐसी जुगत नानक राम दास
1: सब की आज्ञा आत्म हितावै
0: जीवन मुक्त सो कहावै
1: ऐसा हरक तैसा उस होग
0: सदा अनंत नाही वियोग
1: ऐसा स्वर्ण तैसी उस माटी
0: ऐसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानको पुरख कहिए जीवन मुक्त
1: पार ब्रह्म के सगले ठाओ
0: जित जित घर रखे तैसा तिन नाम
1: आपे करन करावन जोग
0: भावै सोई पन होग
1: असरियो आप होए अंत तरंग
0: लखन जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार ਪ੍ਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਾਈ ਤੀਰਥ ਵਾਸੀ
0: ਕਈ ਕੋਟ ਮਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੀ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਾਤਨ ਨਾਮ ਧਿਆਵਹੇ
0: ਨਾਨ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਾਈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਕ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮਾ ਹੈ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਥਰ ਬਿਰਖ ਨਿਕ ਜਾਏ
1: ਕਈ ਕੋਟ ਪਵਨ ਪਾਣੀ ਬੈਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸਿਆ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਸ਼ਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਥਾਨ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਦੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ
1: ਸਾਥੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤਰਿਆ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵਹਿ ਮਰਹਿ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮਾ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਵਹਿ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਆਪ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਮਹਿ ਸਮਾਤ
1: ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਹਾਰੇ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵਹਿ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਤਾਪ ਉਤਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਕਾ ਭਾਵੈ ਮਨੋ ਗਤ ਪਾਵੈ
0: ਕਾ ਭਾਵੈ ਤਾਂ ਪਾਤਰ ਤਰਾਵੈ
1: ਕਾ ਭਾਵੈ ਬਿਨ ਸਾਸ ਤੇ ਰੱਖੈ
0: ਕਾ ਭਾਵੈ ਤਾਂ ਹਰ ਗੁਣ ਭਾਖੈ
1: ਕਾ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਨ ਵਿਚਾਰੈ
1: ਦੋਹਾਂ ਸ੍ਰੀਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਕਿਸ ਕੇ ਹਾਥ ਹੋਏ ਤਾਂ ਸਤ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ
0: ਨਮਕ ਮਾਹੀ ਚਾਰ ਕੁੰਡ ਫਿਰਿਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਇਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ਼
0: ਨਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਸਹਾਤ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭੂ ਊਚ ਨੀਚ ਮੈਂ ਬਸੈ
0: ਪ੍ਰਭੂ ਸੋਗ ਹਰ ਕਰੰਗ ਹੱਸੈ
1: ਪ੍ਰਭੂ ਨਿੰਦ ਚਿੰਦ ਵਿਵਹਾਰ
0: ਪ੍ਰਭੂ ਊਬਕ ਆਸ ਪਿਆਲ
1: ਪ੍ਰਭੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭੂ ਨਿਰਤ ਕਰੈ ਬਹੁ ਭਾਂਤ
0: ਪ੍ਰਭੂ ਸੋਏ ਰਹੇ ਦਿਨ ਰਾਤ
1: ਪ੍ਰਭੂ ਮਹਾ ਕ੍ਰੋਧ ਵਿਕਰਾਲ
0: ਪ੍ਰਭੂ ਸਰਬ ਕੀ ਹੋਤਰ ਵਾਲ
1: ਪ੍ਰਭੂ ਹੋਏ ਬਹਿ ਬੜ ਰਾਜਾ
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ
1: ਪ੍ਰਭੂ ਆਪ ਕੀਰਤ ਮੈਂ ਆਵੈ
0: ਪ੍ਰਭੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭੂ ਹੋਏ ਪੰਡਤ ਕਰੇ ਵਖਿਆਨ
0: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭੂ ਤਟ ਤੀਰਥ ਇਸ਼ਨਾਨ
0: ਪ੍ਰਭੂ ਸਿੱਤ ਸਾਧਕ ਮੁਖ ਗਿਆਨ
1: ਪ੍ਰਭੂ ਪੀਠ ਹਸ ਪਤੰਗ ਹੋਏ ਦੀਆ
0: ਅਨਕ ਜੋਨ ਪਰਮੈ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭੂ ਸਾਧ ਸੰਗ ਤੇ ਪਾਵੈ
0: ਉਸ ਸਥਾਨ ਤੇ ਬੋਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇੱਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮਹਿ ਜਲ ਆਏ ਖਟਾਨਾ
0: ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतर राज अभिमान
0: सो नरक पाती होवत स्वान
1: जो जाने मैं जो बनवंत
0: सो होवत विष्टा का जंत
1: पाप को कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नान की है मुक्ति अगै सुख पावे
1: धनवंता होए कर गर्भावे
0: तरण समान का संग न जावे
1: बहु लश्कर मानुख ऊपर करे आस
0: और भीतरता का हुए विनाश
1: सब ते आप जाने बलवंत
0: होए जाए पसमंत
1: सेना बदे आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो तारी
0: शरम पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: इसे भलाई निकट में आवे
1: सर्प की रेन जा का मन होए
0: कहो नानक ताके निर्मल सोए
1: जब लग जाने मुझते कश होए
0: तब इस सुख नाही कोई
1: जब यह जाने मैं किस करता
0: तब लग गर्भ जोन में फिरता
1: जब धारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा ते बंधन टूटे
0: गुरु साधना अनक हो छुटे
1: सहस कटे लख कोट पावे
0: रतन आवे माया पाछे पावे
1: अनक भोग विखिया के करे
0: नैत पतावे खप खप मरे
1: बिना संतोख नहीं को राजे
0: सुपन मनोरथ फिर से सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप प्रभ सोए
1: जो किस पीनो सो अपने रंग
0: तब ते दूर सब हूं कै संग
1: दूजे देखे करे विवेक
0: आपे एका पया ने
1: मरे न बिनसे आवे न जाए
0: नानक सधी रह समाए
1: आप उपदेश समझे आप
0: आपे रचिया सब के साथ
1: आप कीनो अपन विस्तार
0: सब कुछ उसका हो करने हार
1: पोस्ते पेन कहो किस होए
0: आंत नंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नै बखियानी
1: सच सच सत सब कीना
0: कोट मदय के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुनी सरवन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत सरन जो

0: ਪਤ ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤ ਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾ
1: ਹੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਸੋ ਪ੍ਰਾਣੀ ਲੋਚੈ ਕੋਈ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਜਾਂ ਸਭ ਕੁਛ ਤਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕਹੂ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਦੇਖੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋਂ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉਂ ਮੰਦਰ ਕੋ ਥੰਮੈ ਥੰਮਨ
0: ਜਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉਂ ਪਾਖਾਨ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੈ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਾਨ ਲਿਹੁ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਇਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਨੇ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਤ।

0: ਅਸ਼ਟਪਦੀ
1: ਅਪਣਾ ਸਿਮਰਨ ਮਨ ਮਹਿ ਰਾਖ
0: ਮਨ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾਂ ਜੋਗ
0: ਕਿਰਪਾਇਆ ਸੋਈ ਹੋ
1: ਹਰਨ ਭਰਨ ਜਾ ਕਾ ਨੇਤਰ ਫੋਰ
0: ਮੰਤਰ ਨਾ ਜਾਣੇ ਹੋਰ
1: ਅੰਧ ਰੂਪ ਮੰਗਲ ਸਦ ਜਾ ਕੈ
0: ਸਰਵ ਥੋਕ ਸੁਣੀਏ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਅਪਮਤ ਪੀਸਰ ਕ੍ਰਿਸ਼ਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿੰਨੋ ਵਿਸਾਰ
0: ਰੱਬ ਬਨਾਸੀ ਇਕ ਅੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਹੋ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭਾਸ ਖੁਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਨ ਬੂਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸਚ ਜੁਗਾਦ ਸਚ
0: ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਤਨ ਕਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰੇ ਦਾ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭੋ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੇ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਪੂਜੈ ਪੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਬਾਕੀ ਕਦਮਿਤ ਕੋਈ ਨਾ ਲਖੈ
1: ਆਪਕੇ ਸੇਵਕ ਕੋ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਅਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰੇ ਹਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰ ਪ੍ਰਭ ਜਪੀ ਹੈ
0: ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਰਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕਿੰਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਤਿੰਨ ਕੀ ਓਟ ਲੇਹੇ
0: ਮੰਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੇ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਕ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਰਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
0: ਕਹਿ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸਤ ਚਰਨਗਤ ਨਿਰਮਲ ਰੀਤ
1: ਦੇਖਤ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੇ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬੇਕ
1: ਕਾਹੂ ਬੋਲ ਨਾ ਪਹੁੰਚਤ ਪੁਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਮਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਸਿਤ ਪਾਈ ਚੁਕੇ ਭਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਗਾਸ ਸਾਧਕ ਸੰਗ
1: ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰਨ ਨਾਮ ਆਧਾਰ
1: ਅਵਰੋ ਪਾਪ ਸਮੀਤ ਪਸਾਰੋ
0: ਚਰਨ ਕਮਲ ਰਿਧ ਮੈਂ ਉਰਧਾਰ
1: ਕਰਮ ਕਾਮ ਸੋ ਪ੍ਰਭ ਸਮਰਥ
0: ਨਿਰ ਕਰ ਗਹੁ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹਿ
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇਵਾ ਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਚੇ ਹਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਾ ਹਰ ਕੀ ਸਰਨੀ
1: ਅਨਕੋ ਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਾਹ ਪ੍ਰਵਾਨ
1: ਮਨ ਪ੍ਰਭੋ ਦੋ ਹਰ ਕੈ ਨਾਈ
0: ਜਦ ਸਤਾਵ ਤੇ ਆ ਬੈਠਾਏ
1: ਤਾਂ ਕੋ ਬਿਘਨ ਨਾ ਲਾਗੈ ਕੋਈ
0: ਜਾਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਹਿਤ ਕਰ ਜਾਏ ਵਸੈ ਅਬਿਨਾਸੀ
0: ਤੋ ਨਾਨਕ ਕਾਟੀ ਜਮ ਫਾਸੀ
1: ਮਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨ ਚਾਰ ਸਤੇ ਰਹਿ ਧਨਾ
0: ਗਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ
0: ਝੂਠਾ ਡੰਫ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲੇਹ ਜਾਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੀ
0: ਜਨਮ ਜਨਮ ਕੇ ਕਿਲਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵ ਹੋ
0: ਸੰਤ ਕਹਿਤ ਰਹਿਤ ਗਤ ਪਾਵ ਹੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਬਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਬਿਨਸ ਗਾਏ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸਬਦਰ ਗਾ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ
0: नानक की प्रभ बेनती अपनी भगती लाए अष्टपदी।
1: जाचक जन जाचै प्रभ दान
0: कृपा देव हर नाम
1: साधना की मांगो धूर
0: पार ब्रह्म शब्दा पूर
1: सदा सदा प्रभ की गुण गावो
0: शास्त्रोक्त में ध्यावो
1: चरण कमल से लागे प्रीत
0: करो प्रभ की नित नीत
1: एको आधार
0: नानक मांगे नाम प्रभ सार
1: प्रभ की दृष्ट महा सुख होए
0: रस पावे बिरला कोए
1: जिन चाख्या से जान तृप्ताने
0: पूर्ण पुरुष नहीं डोलाने
1: सुभर भरे प्रेम रस रंग
0: जाओ साधक संग
1: परि शरण आन सत्याग
0: अंतर प्रकाश अंधन निवलाग
1: बड़ भागी जपया प्रभ सोए
0: नानक नावरते सुख होए
1: सेवक की मनसा पूरी पई
0: सतगुरु दे निर्मल मत लई
1: जान को प्रभ होए दयाल
0: सेवक की नो सदा निहाल
1: बंधन काट मुक्त जन भया
0: जन मरण दुख प्रम गया
1: जिस पुन्नी श्रद्धा सा पूरी
0: जब रहया सत्संग हजूरी
1: जिसका सा तिन लिया मिलाए
0: नानक भक्ति नाम समाये
1: सोक्यो बिसरै जे काल न भान
0: सोको बिसरै जे किया जाने
1: सोक्यो बिसरै जिन सब कुछ दिया
0: सोको बिसरै जे जीवन जिया
1: सोक्यो बिसरै जी अग्न मह रख है
0: गुर प्रसाद को बिरला लख है
1: सोक्यो बिसरै जी बिख ते कट है
0: जनों जनों का टूटा गंढ है
1: गुर पूरा तत ए है बुझाया
0: प्रभ अपना नानक जन ध्याया
1: साजन संत करो एह काम
0: आन त्याग जपो हर नाम
1: सिमर सिमर सिमर सुख पावो
0: आप जपो अबरह नाम जपावो
1: भगत भाई तरिया संसार
0: भक्ति तन होशी सार
1: सर्व कल्याण सूप निध नाम
0: मूर्त जात पाए विश्राम
1: सगल दुख का होवत नास
0: नानक नाम जपो गुणतास
1: उपजी प्रीत प्रेम रस जाओ
0: मंत्र अंतर ही स्वाओ
1: नेत्रों देख दर्श सुख होए
0: मन बिक सह साध चरण धोए
1: भक्त जना कै मन तन रंग
0: बिरला को पावे संग
1: एक बस दीजै करमया
0: प्रसाद नाम जप लिया
1: ताकि उपमा कही न जाए
0: नानक रहया सर्व समाये
1: प्रभ बख्शांत दीन दयाल
0: भगत बशल सदा कृपाल
1: नाथ नाथ गोविंद गोपाल
0: सर्व घटा कृत प्रतपाल
1: आदि पुरख कारण करतार
0: भक्त जना के प्राण आधार
1: जो जो जपै सो होए पुनीत
0: भक्त पाए लावे मन हीत
1: हम निर्गुण यार नीच अजान
0: नानक तुमरी शरण पुरख भगवान
1: सर्व वैकुंठ मुक्त मोख पाए
0: एक निमक हर के गुण गाए
1: अनक राज भोग बड़े आई
0: हर के नाम की कथा मन पाई
1: वो भोजन का प्रसन्न गीत
0: रसना जपती हर हर नीत
1: भली सो करनी शोभा धनवंत
0: हृदय वसे पूर्ण गुरु मंत
1: साध संत प्रभ देहो निवास
0: सर्व सुख नानक परगा श्लोक
1: स्वर्गुण निर्गुण निरंकार
0: सुन समाधि आप अपन किया नानका आप ही फिर जाप अष्टपदी
1: जब अकार एहो कछ ना दिष्टेता
0: आपन तब कहते होता
1: जब धारी आपन सुन समाध
0: वैर विरोध के संग कमात
1: जब इसका वर्ण चेह न जापत
0: जब हर किसो को कसै व्यापत
1: जब आपन आप आर ब्रह्म
0: जब मोह कहा किसो होवत परम
1: आपन खेल आप वर्ती जा
0: नान करने हार न दूजा
1: जब होवत प्रभ केवल धनी
0: जब बंद मुगत कहो किसको गनी
1: जब एक ही हर अगम अपार
0: जब नरक स्वर्ग कहो कौन अवतार
1: जब निर्गुण प्रभ सह सुपाई
0: जब शिव शक्त कहो होगत ठाए
1: जब आप ही आप अपनी जोत धरै
0: जब कवन न डर कवन कत डरै
1: आपन चलित आप करने हार
0: नानक ठाकुर अगमय पार
1: अवनासी सुख आपन आसन
0: तै जन्म मरण कहो कहाँ विनाशन
1: जब पूर्ण करता प्रभ सोए
0: तब जम की त्रास कहो किस होए
1: जब अवगत अगोचर प्रभ एका
0: तब चित्र गुप्त किस पूछत लेखा
1: जब नाथ निरंजन अगोचर अगाते
0: तब कौन छुटे कौन बंधन बाधे
1: आपन आप ही अचरजा
0: नानक आपन रूप आप ही उपर जा
1: जह निर्मल पुरख पत होता
0: जह बिन मैल कहो क्या तोता
1: जह निरंजन निरंकार निर्वाण
0: जय कौन कमान कौन अपमान
1: जय स्वरूप केवल जगदीश
0: जय शल छिद्र लगत कहो कीस
1: जय ज्योत स्वरूपी ज्योत संग समावे
0: तै किसै भूख कवन तृप्तावे
1: कर्ण करावन करने हार
0: नानक करते का नाहे सुमार
1: जब अपनी शोभा आपन संग बनाई
0: तब कवन माए बाप मित्र सुत भाई
1: जय सर्व कला आपे प्रवीण
0: जय वेद देव कहा को चीन
1: जब आपन आप आप पुरता है
0: शगन अप शगन कहा विचार है
1: जय आपन ऊंच आपन आप नेरा
0: जय कौन ठाकुर कौन कहिए चेरा
1: विस्मन विस्म रहे विस्माद
0: नानक अपनी गत जन हो
1: जय छल अशेद अभेद समाया
0: वहाँ किसे व्यापत माया
1: आप उसको आप ही आदेश
0: गुण का ना ही प्रवेश
1: जय एक ही एक एक भगवंता
0: जय कौन अचिंत किस लागे चिंता
1: जय आपन आप पतियारा
0: जय कौन कथा कौन सुनने हारा
1: बहु बेअंत ऊंच ते ऊंचा
0: नानक आप उसको आपे पहुँचा
1: जय आप रचियो प्रपंच आकार
0: गुण मैं की नो विस्तार
1: पाप पुन तह पई कहावत
0: ओ नरक को स्वर्ग विशावत
1: काल जाल माया जंजाल
0: मैं मोह परम पै भार
1: दुख सुख मान अपमान
0: अनक प्रकार की उपख्यान
1: अपन खेल आप कर देखै
0: खेल संकोचै तो नानक एक है
1: जय अवगत भगत है आप
0: जय पसरै पसार संत प्रताप
1: तुम पाप आपे धनी
0: उनकी शोभा उन्हों बनी
1: आपे कौतुक करै अनब जोज
0: आपे रस भोग निर्जोग
1: जिस भावै तिस आपन नाई लावै
0: जिस भावै तिस खेल खिलावै
1: बेशुमार अथाह अगन

0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਤਾਰ
1: ਜਾਂਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਇ ਨ ਮਾਰੈ
0: ਸੋ ਮੂਹ ਅਜ ਸਮਹੁ ਬਿਸਾਰੈ
1: ਜਿਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਇਕ ਕੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇ ਰੁਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਗਿਆ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਰਾਮ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਕੋਈ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਤ
0: ਕਹਿ ਨਾ ਜਾਈਏ ਚਰਤ ਵਿਸਮਾਦ
1: ਦਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਦਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕਾ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਥਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਅਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਕਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: Kifate.
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
2: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ।

0: कर्म धार्मिक कर्म नहीं होते, नहीं होता। बहुत सारियां धार्मिक क्रियावां दिखाई दे रही हैं, धार्मिक क्रिया है, धार्मिक नहीं है। कारण जब प्रभु दी समझ नहीं ते गुरु दी समझ नहीं तो फिर किस तरह धार्मिक कर्म होगा। प्रभु नू कहंदे ने ओ घर है, घर है। गुरु नू कहंदे ने ओ दर है, ते गुरबाणी कहंदी है दर घर की सोजी ना। बड़ी कीमती पंक्ति है, ना दर दा पता ना घर दा पता। सतगुर ए सवालिया फिकरा भी उच्चारण करदे ने, सो दर कहा सो घर कहा जित बै सर्व संभाले। जिंदगी एवें कर्म कांड दे चना लंघ जाए, कुछ उद्यम करो, उपराले करो। असी अरदास दे चे शब्द जोड़े हुए ने, सही संत गुरमुख प्यारे मेल जिन्ना मिलिया तेरा नाम चेते। तेरे जिन्ना मिलिया तेरी याद चल पे, जिन्ना दे संदनिया मेरी दुरमत वंजे। मित्र असाजड़े से मुख्तसर में अर्ज करा, धार्मिक मंदिर बना लेना सेवा है। सेवा नाल बनते ने मंदिर गुरुद्वारे मस्जिदां। दान नाल, दान सेवा है। मेहनत नाल धन कमाया, धन दान दे दिता, सेवा है। दान सिमरन नहीं है, और दान नाल कोई मन निर्मल नहीं होता। अगर सिमरन ना होवे तो दानी महाहंकारी होता, दानी महा बेईमान होता, गुस्ताखी माँ है। बहुत वड्डा दानी पर बहुत वड्डा बेईमान है। बेईमानी करके धन कमाया, दानी बने होया। सती पाप कर सत कमाए, बड़ी कीमती पंक्ति है। सती पता है किसे नूं कहिंदे ने? दानी नूं। सत कमाए, सती पाप कर सत कमाए। दानी पाप करके धन कठा करदा है, फिर दान देंदा है, कहिंदा मैं धार्मिक कर्म कीता, हद हो गई। जिहड़ा तू कमाया ही पाप नालो दित्ता होया, पुन किस तरह हो गया, किवें हो गया? गुरबाणी बहुत गहराई जांदी, इतना ना समझ लेना। आ मैनू कई मिल पैंदे ने गैनी जी, अज असी चार सुखमनी साहब दे पाठ कीते ने। मैं कह तेरे चेहरे दे उते ते इक पंक्ति दी झलक भी नहीं मिलदी, एक पंक्ति दी झलक भी नहीं मिलती। तेरे व्यवहार दे ते एक पंक्ति दी झलक भी नहीं मिलती। की होया तू चार सुखमनी साहब दे पाठ कर लै? दान सेवा है। दो दानी लड़ पैंदे ने, दान दे नाल हंकार जांदा नहीं, कई दफा वध जांदा है, बड़ा भयंकर वध जांदा है। कुछ गल्लां सामने आईयां ने, मैं नहीं कह रहा, इस वास्ते संकोच करके वापस पिया करदा। सती पाप कर सत कमाए, बहुत वड्डा दानी है, जरूर बहुत वड्डा बेईमान होवेगा, क्योंकि पापा बाजों होवे ना ही मोया साथ ना जाए। बहुत वड्डे पाप ना कीते जान तो इतना धन कठा ही नहीं होगा। फिर पाप का बोझ लाण वास्ते दान, महाराज कहंदे ने किस तरह हो सकता है? जिहड़ा कठा कीता है पाप नाल, प्राप्त कीता है पाप नाल, उहदे देण नाल पुन किस तरह हो गया? सती पाप कर सत कमा। खैर, धार्मिक इकट्ठ, धार्मिक सूझ बूझ नू पैदा करन वास्ते गुरु द्वारे होए सोझी पाइस। इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर दे च प्रवेश उसनों मिलदा जिहड़ा पहले दर ते पहुंचे। पहले दर ते पहुंचना होंदा, दरवाजा पहले होंदा है। घर वाद दे सो दर के हा, सो घर के हा जित बै सर्व संभाले। एक होर भी अर्ज करदे हां, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ, ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ, ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ, ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ, ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ, ਨਾ ਗੰਗਾ ਨਾ ਜਮਨਾ, ਨਾ ਸਤਲੁਜ ਨਾ ਬਿਆਸ, ਨਾ ਰਾਵੀ ਨਾ ਚਨਾਬ, ਨਾ ਗੋਦਾਵਰੀ ਨਾ ਨਰਮਦਾ, ਨਾ ਦਜਲਾ ਨਾ ਫਿਰਾਤ, ਨਾ ਨੀਲ ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ਼ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ ਉਹਨਾਂ ਦੇ ਬੱਚਿਆਂ ਨੂੰ ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ। ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ, ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਨੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ। ਭੀੜ ਦੇਖ ਰਹੀਏ ਸੂਲੀ ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ, ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ये तन नहीं जा सकता। तन तो इत्थे रह जाएगा। निरंकार दे देश साडा मन जा सकता है, साडा मन जा सकता है। कारण ये मन आया भी सीधा सीधे रूप दे निरंकार तो आया। इस वास्ते गुरबाणी कहती है तन ते मिट्टी, ये मिट्टी इत्थे रह जाएगी। मन जोत है, ये जोत दिच जोत हो सकता है। मन तो जोत स्वरूप है, अपना मूल पछा। मन सूक्ष्म शरीर है, इनरल बॉडी है। शरीर दे अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करते ने। वक्ती तौर ते सूक्ष्म शरीर का संबंध अस्थूल शरीर नाल तोड़ भी देंदे ने, कुछ दिनों लई, कुछ घंटियां लई, कुछ समय लई। सनातन जग दे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा। ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना है। मेरी देही दा ख्याल रखें, मेरे शरीर दा ख्याल रखें। राम राय मसंदा नू मौका मिल गया, राम राय दी देही नू अगला देईए ते आपां खुद गुरु बने। ए विचकार रोड़ है, इनू हटाओ। अर्थी सजा ली, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए। मैनू कह गए ने 7 दिन बाद मैं आवांगा, उड़ीक करो। नहीं, ये मर गए ना, ये मर गए। बड़े उसने तरले पाए, बड़े उसने रुदन कीता। मसंदा दी ताकत ले गए शमशान घाट, अग ला दिती, अद्धा शरीर जल गया। राम राय दा सूक्ष्म शरीर आया। पर पिंजरा जल चुकिया सी, घर जल चुकिया सी, घर रहने दे लायक नहीं रहा सी। फिर भी उस सूक्ष्म शरीर ने अस्थूल शरीर दे प्रवेश करने दी पूरी कोशिश की थी। अग उस सूक्ष्म शरीर नो नहीं साड़दी, पानी नहीं डोबदा। उस शरीर देच प्रवेश करके राम राय उच्ची आवाज देच बोले, दुष्टो मसंदो, तुसी मैनु जिंदा साड़िया, गुरु थानू जिंदा साड़ेगा। तुसी मैनु जिंदा जला दिता है, गुरु थानू जिंदा जलाएगा। इन्हां सारिआं मसंदा नू देहरादून देच जिंदा जलाया गया। इस तरह दी अनेकां घटनावां ने। आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होण, कि किसे सत्संग नूं मन भावदा उह देख लैन दूरों, ते शरीर नाल पहुंचना बड़ा औखा होवे, सूक्ष्म शरीर कढ लैंदे ने पहुंचा। प्रथम। दूसरा, जिन्हां दी मौत हो गई, शरीर दी मौत हो गई, इहदी मौत ढेरी हो जांदा है, मिट्टी हो जांदा है। सूक्ष्म शरीर ना जलाया जांदा है, ना ढेरी होंदा है। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ, ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤੇ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ ਹੈ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰ ਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰ ਨਾਕਸ ਕਹਿੰਦਾ ਤੂੰ ਜਪਿਆ ਕਰ, ਜਲ ਹਰ ਨਾਕਸ, ਥਲ ਹਰ ਨਾਕਸ, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ ਹੈ। ਪਰਮਾਤਮਾ ਸੁਣਦਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ بنایا اے ظفر خالق نے کب انسان سے بڑھ کر ملک کو دیو کو جن کو پری کو اورے گلما کو منکھ تو ود پرماتما نے کسے نو نہیں بنایا کیونکہ منکھ دا ہی بھوش ہے پرماتما ہونا پشواں دا بھوش اجے منکھ ہونا ہے بنسپتی دا بھوش اجے پشو ہونا ہے پتھراں دا بھوش تے اجے بنسپتی ہونا ہے کیول منکھ دا بھوش ہے پرماتما ہونا اے فروری دا مہینہ پچھلیا اس سال دے جو لنگے میں کانپور دے سی سجن متر نال سن امرت ویلے میں نت نیم پیا کراں تے فون آئی دلی تو میں کہ خیر ہوئے سی اے امرت ویلے 4:30 کہ کون فون کرتا دلی تو ایک نوجوان پوچھنا چاہتا ہے مینو کوئی مسکین جی سنے ہیں تسی بھوش وقت آؤ بھوش جان دے ہو میں کہ ہاں جاننا بھوش وقت آؤ بھوش جاننا کہنے لگے کہ پھر تسی آ رہے ہو نا دلی کی بائی سنت بابا اتر سنگھ جی دی برسی تے میں پہنچنا سی تسی آ رہے ہو اسی پوسٹر پڑھے نے اسی تھوڑے کول آواں گے اپنا بھوش جانن واسطے میں کہو دو تے گل بہت لمبی ہو جائے گی بہت دن پئے نے میں تھانو ہونے ہی بھوش دس دینا تسی ہونے ہی پوچھ لو کہندے ہونے ہی دس دو گے فون تے دس دو گے میں کہ ہونے ہی دس دیاں تو میرا بھوش کی ہے میں کہ کیول تیرا ہی نہیں تیرے سارے پروار دا سارے سنسار دے منکھاں دا ایک کوئی بھوش ہے پرماتما ہونا اور کوئی بھوش نہیں چنگا پروار مل گیا ترپتی نہیں ملے گی چنگا کاروبار مل گیا ہے پریشانیاں نہیں جان گی بڑی دھن سمپدا مل گئی رہن نو اچا محل مکان مل گیا ہے بے چینی نہیں جائے گی بڑا بینک بیلنس ہو گیا ہے نوٹاں دے امبار لگ گئے نے بیاکلتا نہیں جائے گی دکھ نہیں جائے گا دکھ نہیں جائے گا بے چینی نہیں جائے گی پریشانی نہیں جائے گی چنتا نہیں جائے گی یہ سب کچھ ادو مٹن گئے جس دن پرماتما ملے گا اس تو پہلے نہیں دکھ بھی بنیا رہے گا سنتاپ بھی بنیا رہے گا کی ہویا تو چوٹی دا دھنوان ہو دکھ بھی بنیا رہے گا چنتا بھی بنی رہے گی کی ہویا تو دارشنک تے فلاسفر ہو دکھ بھی بنیا رہے گا کلیش بھی بنیا رہے گا کی ہویا تو بہت بڑا شکتیشالی راجنیتک ہو جائے دھنوان ہو جائیں کی ہویا تیرا محل اچھا ہو گیا مکان بہت بڑا ہو گیا دل دی بیاکلتا نہیں جائے گی یہ سب کچھ اس دن مٹے گا جس دن تو پرماتما ہو جائے گا ہر جن ایسا چاہیے جیسا ہر ہی ہوئے بھگت کبیر اعلانیہ کہندے نے بگریو کبیرا رام دھوائی ساچ بھیو ان کتے نہ جائے کہندا سنتاں دی سنگت وچ اپاں ایسے تبدیل ہوئے کی ہو گئے سچ ہو گئے ہن سچ تے پرماتما تو کبیر کہندن ہوے گا پرماتما سچ اپاں بھی سچ ہو گئے دھیان نال سننا بگریو کبیرا رام دوہائی ساچ بھیو ان کتے نہ جائی میں سچ ہو گیا اب تو جائے چڑے سنگاسن ملے ہیں سارنگ پانی رام کبیرا ایک بھے ہیں کوئی نہ سکے پچھانی میں کہ سارے منکھاں دا ایک کوئی بھوش ہے رام ہو جانا بھگوان ہو جانا پرماتما ہو جانا تے پرماتما ہون دے وسیلے پرماتما نے بخشے ہوئے نے ساریاں نو دتے ہوئے نے سیمت نے یہ اسیم ہو سکتے نے انہوں یاد کر کر کے کیویں اس نو یاد کریے پہلے در تک پہنچیے پھر در نہیں گھر دے پرویش کرا دینا ہے اتنی سیوا اس وقت قبول کرنی پروان کرنی ساریاں دا اور مکھی سجنا دا بار بار دھنواد پل چک دی شما واہگرو جی کا خالصہ
1: You're listening to KRPI 1550 Radio, Ferndale, Washington. 1550 KRPI रेडियो ते चल रहा है लाइव फ्रॉम गुरु नानक सिख गुरुद्वारा साहिब स्कॉट रोड सरी।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਏ, ਕੋਟਾਨ ਕੋਟ ਸ਼ੁਕਰ ਹੈ ਆਪ ਸੰਗਤਾਂ ਦੇ ਚਰਨਾਂ ਵਿਚ। ਬੇਨਤੀ, ਗੁਰੂ ਘਰ ਵਿਖੇ ਮੇਰੀ ਪੀਰੀ ਦਿਵਸ ਨੂੰ ਸਮਰਪਿਤ ਸਮਾਗਮ ਆਰੰਭ ਹਨ। ਕਥਾ ਦਰਬਾਰ ਸੰਪੂਰਨ ਹੋ ਚੁੱਕੇ ਹਨ। ਢਾਡੀ ਦਰਬਾਰ 22 ਜੁਲਾਈ ਤੱਕ ਚੱਲੇਗਾ।

0: ਜੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਆਓ, ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸਾਨੂੰ ਕਿ ਸਿਮਰਨ ਕਰਨਾ ਹੈ, ਤਾਂ ਫਿਰ ਸਾਡਾ ਮੁੱਖ ਅਤੇ ਸਾਡੀਆਂ ਅੱਖਾਂ, ਸਾਡੇ ਕੰਨ ਕੀ ਕਰਨ। ਅਤੇ ਮਹਾਰਾਜ ਕਹਿੰਦੇ ਹਨ, ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਹਰ ਭਜਮਨਾ, ਪਰੇ ਨਾ ਜਮ ਕੇ ਧਾਮ। ਕਿ ਸਾਡਾ ਮੁੱਖ ਗੁਰਮੰਤਰ ਜਪਣ ਦੇ ਵਿੱਚ, ਬੋਲਣ ਦੇ ਵਿੱਚ ਲੱਗ ਜਾਵੇ ਅਤੇ ਕੰਨ ਜਪਦਿਆਂ ਜਪਦਿਆਂ ਸੁਣਨ ਦੇ ਵਿੱਚ ਲੱਗ ਜਾਣ, ਨੇਤਰ ਬੰਦ ਕਰਕੇ ਇਹ ਅਭਿਆਸ ਨੂੰ ਕਰੀ ਜਾਣਾ ਹੈ। ਇਹ ਮਹਾਰਾਜ ਦਾ ਸਾਨੂੰ ਹੁਕਮ ਹੈ ਕਿ ਸੰਗਤ ਦੇ ਵਿੱਚ ਆਈਏ ਜਾਂ ਆਪਣਾ ਸਿਮਰਨ ਨਿੱਜੀ ਤੌਰ 'ਤੇ ਕਰੀਏ, ਅਤੇ ਇਹ ਅਭਿਆਸ ਆਪਾਂ ਕਰੀ ਜਾਣਾ ਹੈ। ਸੋ ਆਓ, ਆਪਾਂ ਸਾਰੇ ਇੱਕੋ ਲੈਅ ਦੇ ਵਿੱਚ, ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
0: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
1: Why? ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru

गुरु वाह गुरु वाह गुरु वाह गुरु वाह गुरु वाह

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु वाहे गुरु।

Guru Vai Guru Vai Guru Vai Guru Vai Guru Vai Guru Vai Guru Vai

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੰਮਾਂ ਕਾਜਾਂ ਵਿੱਚ ਬਰਕਤਾਂ, ਬੱਚਿਆਂ ਨੂੰ ਸਿੱਖੀ ਸਿੱਧਕ ਬਖਸ਼ੋ, ਜੀ ਸਿੱਖ ਕੌਮ ਨੂੰ ਅਪਣਾ, ਖਾਲਸਾ ਰਾਜ ਪਾ, ਕੌਮੀ ਘਰ ਖਾਲਿਸਤਾਨ ਦੀ ਦਾਤ।

ਬਖਸ਼ਣ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਐਸੇ ਸਤਿਗੁਰਾਂ ਦਾ ਮੀਰੀ ਪੀਰੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 18 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਸ਼ਾਮ ਨੂੰ 6 ਤੋਂ 7:35 ਤੱਕ

ਤਿਆਰ ਹੋਵੇਗਾ। ਜਿਨ੍ਹਾਂ ਨੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਸੰਗਤ ਜੀ, ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਸਮਾਗਮਾਂ ਦੇ ਵਿੱਚ ਆਪਣੀ ਕਿਰਤ ਵਿੱਚੋਂ ਦਸਵੰਧ ਭੇਟ ਕਰਕੇ ਆਪਣੀ ਕਿਰਤ

ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿਚਾਰਦਾ ਸੇਵਾ ਨਿਭਾ ਰਹੇ ਹਨ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ, ਭਜੰਗੀ ਤੇਗ ਸਿੰਘ ਜੀ, ਆਓ ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ। ਦਾਸਰਿਆਂ ਦੀਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ, ਅੱਗੇ ਤੋਂ ਸਮਰਥ ਬਖਸ਼ਣੀ।

ਧਨ ਰਹਿਮਤਾਂ ਦੇ ਸਾਗਰ, ਗੁਰੂ ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਤਖ਼ਤ ਸਾਹਿਬਾਨਾਂ ਉੱਪਰ ਸੁਭਾਏ ਮਾਨ ਹੋ ਕਰਕੇ ਪਾਤਸ਼ਾਹ ਜੀ ਵੱਲੋਂ ਜੀਵਾਂ ਦੇ ਕਲਿਆਣ ਲਈ, ਦੁਨੀਆਂ ਦੇ ਭਲੇ ਲਈ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਕਥਾ ਵਿਚਾਰਾਂ ਦਾ ਸਮਾਂ ਹੋਇਆ ਹੈ। ਆਓ ਮਾਨ ਚਿੱਤ ਬਿਰਤੀਆਂ ਏਕਾਗਰ ਕਰੀਏ, ਸ਼ਰਧਾ ਪ੍ਰੇਮ ਭਾਵਨਾ ਦੇ ਨਾਲ

0: ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਆਪਣਿਆਂ ਚਰਨਾਂ ਦੀ ਸ਼ਰਨ ਬਖਸ਼ਣਾ ਕੀਤੀ ਹੈ। ਅੱਜ ਦੇ ਪਵਿੱਤਰ ਹੁਕਮਨਾਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਵੱਲੋਂ ਉਚਾਰਨ ਕੀਤੀ ਪਵਿੱਤਰ ਗੁਰਬਾਣੀ ਸੂਹੀ ਰਾਗ ਦੇ ਅੰਦਰ 773 ਔਰ 74 ਅੰਗ ਦੇ ਉੱਪਰ ਸੁਭਾਏ ਮਾਨ ਹੈ। ਇਹ ਜੋ ਪਵਿੱਤਰ ਲਾਮਾ ਦੀ ਗੁਰਬਾਣੀ ਹੈ, ਸਿੱਖ ਧਰਮ ਦੇ ਅੰਦਰ ਵੱਡਾ ਮਹੱਤਵ ਰੱਖਦੀ ਹੈ। ਸੰਗਤ ਜੀ, ਜਿੱਥੇ ਪਾਤਸ਼ਾਹ ਨੇ ਦੋ ਸਰੀਰਾਂ ਦਾ ਮੇਲ ਕਰਵਾਇਆ ਹੈ, ਉੱਥੇ ਇਸੇ ਗੁਰਬਾਣੀ ਦੇ ਅੰਦਰ ਜਿਹੜਾ ਭਗਤ ਹੈ, ਨੇਮੀ ਹੈ, ਪ੍ਰੇਮੀ ਹੈ, ਜਗਿਆਸੂ ਰੂਪ ਇਸਤਰੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੇ ਨਾਲ ਵੀ ਮੇਲ ਕਰਵਾਇਆ ਹੈ। ਦੋ ਰੂਹਾਂ ਦਾ ਮੇਲ ਹੈ। ਪਾਤਸ਼ਾਹ ਨੇ ਇਹ ਗੁਰਬਾਣੀ ਉਸ ਵੇਲੇ ਉਚਾਰਨ ਕੀਤੀ ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੋਂ ਚਾਲੇ ਪਾ ਕਰਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹੁਕਮਾਂ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਵਸ ਗਏ ਸਨ ਪਾਤਸ਼ਾਹ ਜੀ। ਮਹਾਰਾਜ ਜੀ ਦੁੱਖ ਪੰਜਣੀ ਬੇਰੀ ਦੇ ਥੱਲੇ ਬੈਠੇ ਨੇ, ਤਮਾਮ ਗੁਰਸਿੱਖ ਮਹਾਰਾਜ ਜੀਆਂ ਦੇ ਇਰਦ ਗਿਰਦ ਬੈਠੇ। ਉਸ ਵੇਲੇ ਸੰਗਤ ਜੀ ਇੱਕ ਬੇਹਾਲ ਹੋਇਆ, ਦੁਖੀ, ਬਹੁਤ ਚਿੰਤਾ ਦਾ ਗ੍ਰਸਿਆ ਹੋਇਆ ਬ੍ਰਾਹਮਣ ਆਇਆ ਹੈ, ਆ ਕੇ ਬੇਨਤੀ ਕੀਤੀ। ਉਹ ਬੜਾ ਗਰੀਬ ਸੀ ਸੰਗਤ ਜੀ। ਉਹ ਸਮੇਂ ਸੰਗਤ ਜੀ ਜਿਹੜੇ ਧਰਮੀ ਲੋਕ ਸਨ ਨਾ ਬ੍ਰਾਹਮਣ ਲੋਕ ਸਨ, ਇਹ ਅਤ ਦਰਜੇ ਦੇ ਮਾਇਆ ਧਾਰੀ ਹੋ ਗਏ ਸਨ। ਬਹੁਤਾਤ ਤ੍ਰਿਸ਼ਨਾ ਸੀ, ਗਰੀਬਾਂ ਨੂੰ ਵਧੇਰੇ ਲੁੱਟਣਾ ਕਰਦੇ ਸੀ। ਉਸ ਗਰੀਬ ਦੀ ਧੀ ਦਾ ਵਿਆਹ ਸੀਗਾ। ਸੰਗਤ ਜੀ ਇੱਕ ਪਰਿਵਾਰ ਦੇ ਨਾਲ ਮੇਲ ਹੋਇਆ, ਲੜਕੇ ਵਾਲੇ ਪਰਿਵਾਰ ਨੂੰ ਆਪਣਾ ਦੁੱਖ ਦੱਸਿਆ ਵੀ ਮੈਂ ਅਤ ਦਰਜੇ ਦਾ ਗਰੀਬ ਹਾਂ ਭਾਈ, ਮੇਰੇ ਕੋਲ ਤੇ ਕੇਵਲ ਲੜਕੀ ਹੀ ਲੜਕੀ ਹੈ। ਉਹ ਅੱਗੋਂ ਪਰਿਵਾਰ ਬੜਾ ਚੰਗਾ ਸੀ, ਆਖਣ ਲੱਗੇ ਭਾਈ ਸਾਨੂੰ ਇੱਕ ਸੁਸ਼ੀਲ ਕੰਨਿਆ ਦੀ ਲੋੜ ਹੈ, ਬਸ ਹੋਰ ਕੁਝ ਨਹੀਂ ਚਾਹੀਦਾ। ਜਿਵੇਂ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਜਦੋਂ ਵਿਆਹ ਆਨੰਦ ਕਾਰਜ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਹੋਇਆ ਹੈ, ਉਦੋਂ ਮਾਤਾ ਗੁਜਰ ਕੌਰ ਜੀਆਂ ਦੇ ਪਰਿਵਾਰ ਨੇ ਵੀ ਇਹੀ ਬੇਨਤੀ ਕੀਤੀ ਸੀ, ਪਾਤਸ਼ਾਹ ਜੀ ਸਾਡੇ ਕੋਲ ਦੇਣ ਨੂੰ ਹੋਰ ਕੁਝ ਨਹੀਂ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਬੋਲ ਸਨ, ਭਾਈ ਤੁਹਾਡੇ ਘਰ ਦੇ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਤੁਸੀਂ ਮੈਨੂੰ ਦੇ ਚੱਲੇ ਹੋ, ਹੋਰ ਤੁਹਾਡੇ ਕੋਲ ਕੀਮਤੀ ਚੀਜ਼ ਹੈ ਵੀ ਕਿਹੜੀ ਹੈ? ਸਭ ਤੋਂ ਕੀਮਤੀ ਤੇ ਉਹ ਜਿਹਨੂੰ 9 ਮਹੀਨੇ ਪੇਟ ਚ ਰੱਖਿਆ ਹੈ, ਪਾਲਿਆ, ਪਲੋਸ਼ਿਆ, ਪੜਾਇਆ ਹੈ, ਤੁਸੀਂ ਉਹੀ ਦੇ ਚੱਲੇ ਹੋ, ਹੋਰ ਤੁਹਾਡੇ ਕੋਲ ਕੀਮਤੀ ਚੀਜ਼ ਬਚੀ ਵੀ ਕੋਈ ਨਹੀਂ। ਘਰ ਦੀ ਕੀਮਤੀ ਚੀਜ਼ ਧੀਓ ਹੀ ਹੁੰਦੀ ਹੈ। ਏਦਾਂ ਹੀ ਸੰਗਤ ਜੀ, ਇਹ ਗਰੀਬ ਜਿਸ ਵੇਲੇ ਬ੍ਰਾਹਮਣ ਦੇ ਕੋਲ ਗਿਆ ਏ ਕਿ ਮੇਰੀ ਧੀ ਦਾ ਰਿਸ਼ਤਾ ਪੱਕਾ ਹੋ ਗਿਆ ਹੈ, ਪੰਡਿਤ ਜੀ ਆਪ ਜੀ ਕਿਰਪਾ ਕਰਕੇ ਫੇਰੇ ਕਰਵਾ ਦੇਣੇ, ਵਿਆਹ ਕਰਵਾ ਦੇਣ। ਇਸ ਨੇ ਸੰਗਤ ਜੀ ਉਸ ਵੇਲੇ 25 ਰੁਪਈਏ ਭੇਟਾ ਮੰਗੀ ਸੀ ਵੀ 25 ਰੁਪਈਏ ਲਵਾਂਗਾ, ਫਿਰ ਤੁਹਾਡੀ ਧੀ ਦਾ ਜਿਹੜਾ ਵਿਆਹ ਉਹ ਕਰਵਾ ਦੇਵਾਂਗਾ। ਉਹ ਗਰੀਬ ਆਖਣ ਲੱਗਾ ਜੀ ਮੇਰੇ ਕੋਲ ਤੇ ਮਾਇਆ ਇਤਨੀ ਹੈ ਹੀ ਨਹੀਂ, ਇਤਨੀ ਮਾਇਆ ਮੈਂ ਕਿੱਥੋਂ ਲੈ ਕੇ ਆਵਾਂਗਾ, ਮੇਰੇ ਕੋਲੋਂ ਤੇ ਬਰਾਤ ਦੀ ਸੇਵਾ ਵੀ ਨਹੀਂ ਹੋਣੀ ਮਾਇਆ ਦੇ ਕਰਕੇ। ਇਸ ਲਈ ਉਹਨਾਂ ਨੇ ਬਸ ਆਉਣਾ ਹੈ, ਲੜਕੀ ਨੂੰ ਵਿਆਹ ਕੇ ਮੁੜ ਜਾਣਾ ਹੈ, ਜਲ ਪਾਣੀ, ਪ੍ਰਸ਼ਾਦਾ ਪਾਣੀ ਉਹਨਾਂ ਨੇ ਆਪਣੇ ਘਰ ਹੀ ਜਾ ਕੇ ਛਕਣਾ ਹੈ, ਮੈਂ ਤੇ ਉਹ ਵੀ ਨਹੀਂ ਛਕਾ ਸਕਦਾ। ਬ੍ਰਾਹਮਣ ਆਖਣ ਲੱਗਾ ਵੀ ਨਹੀਂ ਭਾਈ, ਇਹ ਤੇ ਸਾਡੀ ਜਿਹੜੀ ਵਿਆਹ ਦੀ ਮਰਿਆਦਾ ਹੈ, ਭੇਟਾ ਲਈ ਤੋਂ ਬਿਨਾਂ ਤੇ ਤੁਹਾਡਾ ਵਿਆਹ ਪੂਰਨ ਹੀ ਨਹੀਂ ਹੋਵੇਗਾ। ਉਹ ਆਖਣ ਲੱਗਾ ਵੀ ਠੀਕ ਹੈ ਪੰਡਿਤ ਜੀ, ਹਜੇ ਕੁਝ ਸਮਾਂ ਬਚਿਆ ਹੈ, ਮੈਂ ਉਹਨਾਂ ਸਮਾਂ ਕੋਈ ਦਿਹਾੜੀ ਦੱਪਾ ਕਰਕੇ ਮੰਗ ਤੰਗ ਕੇ ਤੁਹਾਡੀ ਭੇਟਾ ਦੇ ਦੇਵਾਂਗਾ। ਸੰਗਤ ਜੀ, ਉਹ ਦਿਨ ਆ ਗਿਆ ਜਿਸ ਦਿਨ ਉਸਦੀ ਲੜਕੀ ਦਾ ਵਿਆਹ ਸੀ, ਬਰਾਤ ਆ ਗਈ ਹੈ, ਘਰ ਵਿੱਚ ਸਾਰੀ ਤਿਆਰੀ ਹੋ ਗਈ ਹੈ ਤੇ ਇਹ ਦੌੜ ਕੇ ਬ੍ਰਾਹਮਣ ਕੋਲ ਗਿਆ ਏ ਗਰੀਬ। ਆਓ ਬ੍ਰਾਹਮਣ ਜੀ, ਬਰਾਤ ਆ ਗਈ ਹੈ, ਸਾਰੀ ਤਿਆਰੀ ਹੈ, ਆਪ ਜੀ ਕਿਰਪਾ ਕਰਕੇ ਆਵੋ, ਵਿਆਹ ਕਰਵਾਵੋ। ਉਹ ਬ੍ਰਾਹਮਣ ਆਖਣ ਲੱਗਾ, ਭਾਈ ਹੁਣ ਮੈਂ 25 ਨਹੀਂ 50 ਰੁਪਈਏ ਲਵਾਂਗਾ, ਫੇਰ ਵਿਆਹ ਕਰਾਵਾਂਗਾ। ਉਹ ਬੜਾ ਚਿੰਤਾ ਵਿੱਚ ਗਰਸਿਆ ਗਿਆ ਵੀ ਮਾਇਆ ਤੇ ਮੈਂ 25 ਮਸਾਂ ਇਕੱਠੇ ਕੀਤੇ ਨੇ, 50 ਕਿੱਥੋਂ ਕਰਕੇ ਦੇਵਾਂ। ਬ੍ਰਾਹਮਣ ਆਖਣ ਲੱਗਾ ਵੀ ਜੇਕਰ 50 ਰੁਪਈਏ ਦੇਵੇਗਾ ਫਿਰ ਤੇ ਮੈਂ ਆ ਜਾਂਦਾ ਹਾਂ, ਤੇ ਨਹੀਂ ਮੈਂ ਆਵਾਂਗਾ। ਉਹ ਵਾਪਸ ਮੁੜ ਆਇਆ, ਸੰਗਤ ਜੀ ਹੁਣ ਕੀ ਮੂੰਹ ਦਿਖਾਵੇ, ਬਰਾਤ ਦਰਵਾਜ਼ੇ ਤੇ ਖਲੋਤੀ ਹੈ। ਉਸ ਵਿਆਹ ਦੇ ਵਿੱਚ ਇੱਕ ਸੰਗਤ ਜੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਘਰ ਦਾ ਸਿੱਖ ਵੀ ਪਹੁੰਚਿਆ ਸੀ ਤੇ ਜਿਸ ਵੇਲੇ ਉਸ ਸਿੱਖ ਨੇ ਪੁੱਛਿਆ, ਭਾਈ ਕੀ ਕਾਰਨ ਹੈ, ਤੇਰਾ ਮੂੰਹ ਉਤਰਿਆ ਹੈ, ਤੁਸੀਂ ਵਿਆਹ ਕਰਦੇ ਕਿਉਂ ਨੀ, ਸਮਾਂ ਲੰਘ ਰਿਹਾ ਹੈ। ਉਹਨੇ ਫਿਰ ਆਪਣਾ ਸਾਰਾ ਦੁੱਖ ਦੱਸਿਆ ਵੀ ਕਹਾਣੀ ਤੇ ਇਹ ਬਣ ਗਈ ਹੈ। ਬ੍ਰਾਹਮਣ ਨੇ ਜਵਾਬ ਦੇ ਦਿੱਤਾ ਹੈ, ਮਾਇਆ ਮੇਰੇ ਕੋਲ ਹੈ ਨਹੀਂ, ਹੁਣ ਕੀ ਕੀਤਾ ਜਾਵੇ। ਉਹ ਗੁਰਸਿੱਖ ਆਖਣ ਲੱਗਾ ਵੀ ਏਦਾਂ ਕਰ, ਤੂੰ ਮੇਰੇ ਨਾਲ ਚੱਲ, ਬਰਾਤ ਹਜੇ ਬੈਠੇਗੀ ਕੁਝ ਘੜੀ, ਆਪਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦੇ ਹਾਂ। ਉਹ ਗੁਰੂ ਕਾ ਸਿੱਖ ਉਸ ਗਰੀਬ ਨੂੰ ਲੈ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆਇਆ ਹੈ ਤੇ ਸਾਰੀ ਵਾਰਤਾਲਾਪ ਦੱਸੀ ਹੈ, ਮਹਾਰਾਜ ਕਹਾਣੀ ਆ ਬਣ ਗਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੈਠੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਸਾਲੋ ਜੀ, ਇਹਨਾਂ 5 ਗੁਰਸਿੱਖਾਂ ਨੇ ਉੱਠ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ ਜੀ, ਲਾਜ ਰੱਖੋ ਇਸ ਗਰੀਬ ਦੀ। ਬਰਾਤ ਮੁੜ ਗਈ ਤੇ ਮਹਾਰਾਜ ਫਿਰ ਯੋਗ ਵਰ ਕੋਈ ਨਹੀਂ ਮਿਲਦਾ ਲੜਕੀਆਂ ਨੂੰ ਵਿਆਹਣ ਲਈ, ਮਸਾਂ ਮਸਾਂ ਤੇ ਭਲਾ ਪਰਿਵਾਰ ਮਿਲਿਆ ਹੈ। ਸਤਿਗੁਰਾਂ ਨੇ ਆਖਿਆ, ਭਾਈ ਦੋਵੇਂ ਪਰਿਵਾਰ ਇੱਥੇ ਆ ਜਾਵ, ਲੜਕੀ ਵਾਲਾ ਲੜਕੇ ਵਾਲਾ ਦੋਵੇਂ ਪਰਿਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਹੁੰਚੇ ਨੇ, ਸੁੰਦਰ ਵਿਛਾਈ ਕਰਵਾ ਦਿੱਤੀ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੁੱਖ ਭੰਜਣੀ ਬੇਰੀ ਥੱਲੇ ਬੈਠ ਗਏ। ਲੜਕਾ ਲੜਕੀ ਨੂੰ ਹਾਜ਼ਰ ਕੀਤਾ ਹੈ ਤੇ ਉੱਥੇ ਫਿਰ ਮਹਾਰਾਜ ਜੀਆਂ ਨੇ ਸੂਹੀ ਰਾਗ ਦੇ ਅੰਦਰ ਇਹ 4 ਲਾਵਾਂ ਉਚਾਰਨ ਕੀਤੀਆਂ ਸੰਗਤ ਜੀ, ਔਰ 4 ਪ੍ਰਕਰਮਾ ਵੀ ਹੋਈਆਂ। ਮਹਾਰਾਜ ਗੁਰੂ ਰਾਮਦਾਸ ਜੀਆਂ ਦੇ ਇਰਦ ਗਿਰਦ, ਗੁਰੂ ਨਾਨਕ ਮਹਾਰਾਜ ਜੀਆਂ ਦੀ ਗੱਦੀ ਦੇ ਇਰਦ ਗਿਰਦ 4 ਪ੍ਰਕਰਮਾ ਹੋਈਆਂ, 4 ਲਾਵਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ, ਔਰ ਉਸ ਵੇਲੇ ਗੁਰਸਿੱਖਾਂ ਨੂੰ ਹਦਾਇਤ ਵੀ ਦਿੱਤੀ, ਭਾਈ ਅੱਜ ਤੋਂ ਬਾਅਦ ਇਹਨਾਂ ਵੇਦਾਂ ਦੁਆਲੇ, ਅਗਨੀ ਦੁਆਲੇ ਅਸੀਂ ਕੋਈ ਕਰਮ ਕਾਂਡ ਨਹੀਂ ਕਰਾਂਗੇ, ਕਿਉਂਕਿ ਸਾਡੇ ਵੱਡੇ ਸਤਿਗੁਰਾਂ ਨੇ ਇਸ ਚੀਜ਼ ਦੀ ਨਿਖੇਧੀ ਕਰ ਦਿੱਤੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿਆਹਣ ਲਈ ਮਾਤਾ ਸੁਲੱਖਣੀ ਜੀਆਂ ਨੂੰ ਸੰਗਤ ਜੀ ਅਜਿੱਤੇ ਰੰਧਾਵੇ ਪੱਖੋ ਕੇ ਰੰਧਾਵੇ ਬਟਾਲੇ ਪਹੁੰਚੇ ਨੇ, ਪਾਤਸ਼ਾਹ ਦੇ ਨਾਲ ਵਧੇਰੀ ਗਿਣਤੀ ਵਿੱਚ ਸੰਗਤ ਜੀ ਬਰਾਤ ਸੀ, ਬੜੇ ਸਾਧੂ ਜਨ ਸਨ, ਸੰਗਤ ਜੀ ਵਿਦਵਾਨ ਪੰਡਿਤ ਸਨ, ਮਹਾਰਾਜ ਜੀਆਂ ਦੇ ਨਾਲ ਪ੍ਰੇਮ ਕਰਨ ਵਾਲੇ। ਜਦੋਂ ਪਤਾ ਲੱਗਿਆ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਰਾਤ ਜਾ ਰਹੀ ਹੈ, ਜਿਸ ਜਿਸ ਨਗਰ ਵਿੱਚ ਦੀ ਲੰਘਦੇ ਸਨ ਉੱਥੋਂ ਹੀ ਲੋਕ ਨਾਲ ਰਲ ਜਾਂਦੇ ਸਨ ਸੰਗਤ ਜੀ, ਵੱਡੀ ਗਿਣਤੀ ਵਿੱਚ ਪਹੁੰਚੇ ਸਨ ਮਹਾਰਾਜ ਬਟਾਲੇ, ਜਾ ਕਰਕੇ ਬੈਠੇ, ਜਲ ਪਾਣੀ ਛਕਾਇਆ ਹੈ ਤੇ ਸੰਗਤ ਜੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀਆਂ ਨੇ ਧੂੰਆਂ ਜੇ ਉੱਡਦਾ ਵੇਖਿਆ। ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਵੀ ਇਹ ਧੂੰਆਂ ਕਾਹਦਾ ਉੱਡਦਾ ਏ? ਮਹਾਰਾਜ ਸਾਰੀ ਸਮੱਗਰੀ ਤਿਆਰ ਕਰਵਾ ਲਈ ਹੈ, ਪੁਰੋਹਿਤ ਬ੍ਰਾਹਮਣ ਆ ਗਏ ਨੇ ਜਿਨ੍ਹਾਂ ਨੇ ਤੁਹਾਡਾ ਵਿਆਹ ਕਰਨਾ ਹੈ। ਪਾਤਸ਼ਾਹ ਜੀ ਉੱਠ ਕੇ ਕੋਲ ਗਏ, ਭਾਈ ਇਹ ਤੁਸੀਂ ਕੀ ਕਰ ਰਹੇ ਹੋ? ਮਹਾਰਾਜ ਏਦਾਂ ਹੀ ਵਿਆਹ ਹੁੰਦੇ ਨੇ, ਅਸੀਂ ਤੇ ਜਦੋਂ ਦੇ ਵੇਖਦੇ ਏਦਾਂ ਹੀ ਹੁੰਦੇ। ਮਹਾਰਾਜ ਕਹਿੰਦੇ, ਕਿੱਦਾਂ ਭਾਈ? ਮਹਾਰਾਜ ਇਹ ਵੇਦਾਂ ਦੁਆਲੇ ਆਪ ਜੀਆਂ ਦਾ ਵਿਆਹ ਹੋਵੇਗਾ, 7 ਫੇਰੇ ਹੋਵਣਗੇ, 4 ਫੇਰਿਆਂ ਚ ਆਪ ਜੀ ਅੱਗੇ ਚੱਲੋਗੇ, 3 ਫੇਰਿਆਂ ਵਿੱਚ ਲੜਕੀ ਅੱਗੇ ਚੱਲੇਗੀ। ਮਹਾਰਾਜ ਆਖਦੇ, ਭਾਈ ਜੇਕਰ ਇਹ ਵੇਦ ਨਾ ਹੋਵਣ ਫਿਰ ਮਹਾਰਾਜ ਅਸੀਂ ਅਗਨੀ ਦਵਾਲੇ, ਜੇ ਅਗਨੀ ਵੀ ਨਾ ਹੋਵੇ ਫਿਰ ਮਹਾਰਾਜ ਵਿਚਕਾਰ ਪੰਡਿਤ ਬਹਿ ਜਾਂਦਾ ਹੈ, ਇਹ ਵੇਦਾਂ ਦੀਆਂ ਸਰੁਤੀਆਂ ਪੜ੍ਹੀ ਜਾਂਦਾ ਹੈ ਤੇ ਏਦਾਂ 7 ਫੇਰੇ ਹੋ ਜਾਂਦੇ। ਮਹਾਰਾਜ ਕਹਿੰਦੇ, ਭਾਈ ਅਸੀਂ ਨਹੀਂ ਏਦਾਂ ਕਰਨਾ। ਮਹਾਰਾਜ, ਫਿਰ ਹੋਰ ਕਿਵੇਂ ਕਰੋਗੇ? ਪੰਡਿਤ ਹਰਦਿਆਲ ਜੀ ਵਰਗੇ ਵੀ ਨਾਲ ਸਨ, ਜਿਨ੍ਹਾਂ ਨੇ 8-9 ਸਾਲ ਦੀ ਉਮਰ ਵਿੱਚ ਪਾਤਸ਼ਾਹ ਦੇ ਕੌਤਕ ਵੇਖ ਲਏ ਸੀ। ਉਹ ਸਿਆਣੇ ਬ੍ਰਾਹਮਣਾਂ ਨੇ ਅੱਗੇ ਹੋ ਕੇ ਹੱਥ ਜੋੜੇ, ਮਹਾਰਾਜ ਆਪ ਜੀ ਸ੍ਰਿਸ਼ਟੀ ਦੇ ਮਾਲਕ ਹੋ, ਕਰਤਾ ਧਰਤਾ ਹੋ, ਅਸੀਂ ਤੁਹਾਨੂੰ ਕੀ ਦੱਸ ਸਕਦੇ ਹਾਂ? ਆਪ ਜੀ ਕਿਰਪਾ ਕਰਕੇ ਸਾਨੂੰ ਮਰਿਆਦਾ ਦੱਸੋ ਵੀ ਕਿਵੇਂ ਕਰੀਏ ਆਪ ਜੀਆਂ ਦੇ ਵਿਆਹ ਉਦਾਂ ਹੀ ਹੋ ਜਾਵਣਗੇ। ਪਾਤਸ਼ਾਹ ਨੇ ਇੱਕ ਕਾਗਜ਼ ਮੰਗਾਇਆ ਹੈ, ਸ਼ਾਹੀ ਦੁਆਤ ਮੰਗਾਈ ਹੈ ਤੇ ਸੰਗਤ ਜੀ ਸੰਪੂਰਨ ਉਹਦੇ ਉੱਪਰ ਮੂਲ ਮੰਤਰ ਲਿਖ ਦਿੱਤਾ ਹੈ, ਕਿਉਂਕਿ ਪਾਤਸ਼ਾਹ ਨੇ ਪਹਿਲਾਂ ਹੀ ਬੇਈ ਨਦੀ ਦੇ ਅੰਦਰ ਸਮਾਧੀ ਲਾ ਕਰਕੇ ਸੰਗਤ ਜੀ ਸੱਚਖੰਡ ਚੋਂ ਮੂਲ ਮੰਤਰ ਮਹਾਰਾਜ ਲੈ ਆਏ ਸਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਪਾਤਸ਼ਾਹ ਜੀ ਪਹਿਲਾਂ ਹੀ ਲੈ ਆਏ ਸਨ, ਪਰ ਮੂਲ ਮੰਤਰ ਦੇ ਦੁਆਲੇ ਪਰ ਪਾਤਸ਼ਾਹ ਨੇ ਸੰਗਤ ਜੀ ਪਰਿਕਰਮਾ ਕੀਤੀਆਂ ਸਨ। ਇਸ ਲਈ ਪਹਿਲਾਂ ਹੀ ਇਹਨਾਂ ਵੇਦਾਂ ਦੀਆਂ ਸ਼ਰੁਤੀਆਂ ਦਾ ਜਾਂ ਸੰਗਤ ਜੀ ਇਹ ਕਰਮ ਕਾਂਡ ਦਾ ਖੰਡਨ ਗੁਰੂ ਨਾਨਕ ਪਾਤਸ਼ਾਹ ਨੇ ਕਰ ਦਿੱਤਾ ਸੀ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਮਰਿਆਦਾ ਦੱਸਣੀ ਕੀਤੀ, ਭਾਈ ਸਿੱਖੋ ਅੱਜ ਤੋਂ ਬਾਅਦ ਇਸ ਗੁਰਬਾਣੀ ਦਾ ਉਚਾਰਨ ਹੋਵੇਗਾ ਚਾਰਾਂ ਲਾਵਾਂ ਦਾ, ਚਾਰ ਪਰਿਕਰਮਾ ਹੋਵਣਗੀਆਂ, ਆਨੰਦ ਕਾਰਜ ਸੰਪੂਰਨ ਹੋਵਣਗੇ। ਸੰਗਤ ਜੀ ਅਸੀਂ ਵਿਆਹ ਸ਼ਬਦ ਵਰਤ ਲੈਂਦੇ ਹਾਂ, ਜਿਵੇਂ ਸੰਗਤ ਜੀ ਕ੍ਰਿਸਚਨਾਂ ਦੀ ਅੰਗਰੇਜ਼ਾਂ ਦੀ ਮੈਰਿਜ ਹੁੰਦੀ ਹੈ, ਮੁਸਲਮਾਨਾਂ ਦਾ ਨਿਕਾਹ ਹੁੰਦਾ ਹੈ, ਸਨਾਤਨੀ ਹਿੰਦੂ ਲੋਕਾਂ ਦਾ ਵਿਆਹ ਹੁੰਦਾ, ਸਾਡੇ ਤੇ ਭਾਈ ਆਨੰਦ ਕਾਰਜ ਹੁੰਦੇ ਨੇ, ਜਿਸ ਕਾਰਜ ਦੇ ਵਿੱਚ ਉਸ ਪਰਮੇਸ਼ਰ ਦਾ ਆਨੰਦ ਹੀ ਆਨੰਦ ਹੋਵੇ, ਜਿਸ ਕਾਰਜ ਵਿੱਚ ਉਸ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ ਹੋਵੇ, ਸੋ ਕਹੀਏ ਆਨੰਦ ਕਾਰਜ, ਆਨੰਦ ਵਾਲਾ ਕੰਮ ਸੰਗਤ ਜੀ। ਫਿਰ ਇੱਥੇ ਮਹਾਰਾਜ ਨੇ ਇਹ ਵੀ ਦੱਸਿਆ, ਭਾਈ ਜਿਹੜੇ ਲੋਕ ਸਿੱਖਾਂ ਦੇ ਘਰੇ ਜੰਮ ਕਰਕੇ ਚਾਰ ਪਰਿਕਰਮਾ ਚਾਰ ਲਾਵਾਂ ਨਹੀਂ ਕਰਨਗੇ, ਹੁਣ ਜਿਵੇਂ ਸੰਗਤ ਜੀ ਕੋਰਟ ਮੈਰਿਜਾਂ ਚੱਲੀ ਜਾਂਦੀਆਂ ਨੇ ਜਾਂ ਸਿੱਖਾਂ ਦੇ ਪੁੱਤਰ ਸੰਗਤ ਜੀ ਹੋਰਾਂ ਧਰਮਾਂ ਵਿੱਚ ਵਿਆਹ ਕਰਵਾਈ ਜਾਂਦੇ ਨੇ, ਪਾਤਸ਼ਾਹ ਆਖਣ ਲੱਗੇ ਜਿਹੜਾ ਗੁਰੂ ਕਾ ਸਿੱਖ ਹੋਵੇਗਾ ਪਰਿਕਰਮਾ ਤੋਂ ਲਾਵਾਂ ਤੋਂ ਹੀਣਾ ਹੋ ਕੇ ਗ੍ਰਿਸਤ ਦੇ ਅੰਦਰ ਆਵੇਗਾ, ਉਹਨੂੰ ਭਾਈ ਟੇਢੀਆਂ ਮੇਢੀਆਂ ਜੂਨਾਂ ਪ੍ਰਾਪਤ ਹੋਵਣਗੀਆਂ। ਉਹ ਫਿਰ ਸੰਗਤ ਜੀ ਟੇਢੀਆਂ ਮੇਢੀਆਂ ਜੂਨਾਂ ਦੇ ਅੰਦਰ ਭਟਕਦਾ ਫਿਰੇਗਾ, ਐਸਾ ਮਹਾਰਾਜ ਜੀਆਂ ਨੇ ਸੰਗਤ ਜੀ ਸਾਨੂੰ ਸਬਕ ਦਿੱਤਾ ਹੈ। ਇਸ ਲਈ ਮਹਾਰਾਜ ਜੀਆਂ ਨੇ ਫਿਰ ਉੱਥੇ ਸੰਗਤ ਜੀ ਉਹ ਗਰੀਬ ਜਿਹੜਾ ਭਾਈ ਸੀ ਉਹਦੀ ਲੜਕੀ ਦਾ ਸ਼ੁਭ ਆਨੰਦ ਕਾਰਜ ਕਰਵਾਇਆ, ਪਰਿਕਰਮਾ ਕੀਤੀਆਂ। ਉਥੇ ਹੋਰ ਸੰਤ ਲੋਕ, ਜਗਿਆਸੂ ਲੋਕ, ਨੇਮੀ ਪ੍ਰੇਮੀ ਬੈਠੇ ਸਨ। ਮਹਾਰਾਜ ਦੁਨੀਆਂ ਦੇ ਅੰਦਰ ਆਪ ਜੀਆਂ ਨੇ ਦੋ ਸਰੀਰਾਂ ਦਾ ਤੇ ਮੇਲ ਕਰਵਾ ਦਿੱਤਾ ਹੈ, ਸਾਨੂੰ ਵੀ ਦੱਸੋ ਸਾਡੀ ਆਤਮਾ ਉਸ ਪਰਮਾਤਮਾ ਦੇ ਲੜ ਕਿਵੇਂ ਲੱਗੇ। ਇੱਥੇ ਤੇ ਤੁਸੀਂ ਲੜਕਾ ਲੜਕੀ ਲਾ ਦਿੱਤੇ ਇੱਕ ਦੂਜੇ ਦੇ, ਆਪ ਜੀ ਕਿਰਪਾ ਕਰਕੇ ਦੱਸੋ ਵੀ ਇੱਥੇ ਜਿਹੜੀ ਜੀਵ ਰੂਪ ਇਸਤਰੀ ਆਤਮਾ ਹੈ ਜਿਸ ਦਾ ਪਤੀ ਪਰਮਾਤਮਾ ਹੈ ਉਹਦੇ ਲੜ ਕਿਵੇਂ ਲੱਗੇ, ਉਹਦੇ ਨਾਲ ਕਿਵੇਂ ਵਿਆਹੀ ਜਾਵੇ। ਫਿਰ ਪਾਤਸ਼ਾਹ ਨੇ ਇਸ ਗੁਰਬਾਣੀ ਦੇ ਅੰਦਰ ਸੰਗਤ ਜੀ ਨੇਮੀਆਂ ਪ੍ਰੇਮੀਆਂ ਨੂੰ ਵੀ ਉਪਦੇਸ਼ ਦਿੱਤਾ ਹੈ ਔਰ ਦੁਨੀਆਂ ਨੂੰ ਵੀ ਉਪਦੇਸ਼ ਦਿੱਤਾ ਹੈ। ਜਿਸ ਕਦਰ ਮਹਾਰਾਜ ਜੀ ਇਸ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ, ਸਰਵਣ ਕਰੀਏ ਜੀ।
1: ਸੂਹੀ ਮਹੱਲਾ ਚੌਥਾ।
0: ਸੂਹੀ ਰਾਗ ਦਾ ਨਾਮ ਹੈ, ਕੱਤੀਆਂ ਰਾਗਾਂ ਵਿੱਚੋਂ ਸੂਹੀ ਰਾਗ ਹੈ ਔਰ ਸੰਗਤ ਜੀ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਐਸੇ ਸੱਚੇ ਸਤਿਗੁਰਾਂ

ਸੰਸਕ੍ਰਿਤ ਦੇ ਅੰਦਰ ਲਾਭ ਦਾ ਅਰਥ ਹੁੰਦਾ ਹੈ ਸੰਗਤ ਜੀ, ਡਾਹਣੀ ਤੋਂ ਫੁੱਲ ਨੂੰ ਜੁਦਾ ਕਰਨਾ, ਫੁੱਲ ਨੂੰ ਤੋੜ ਦੇਣਾ। ਪੰਜਾਬੀ ਦੇ ਅੰਦਰ ਲਾਭ ਕਈਆਂ ਭਾਸ਼ਾਵਾਂ ਇਲਾਕਿਆਂ ਦੇ ਵਿੱਚ ਸੰਗਤ ਜੀ ਰੱਸੀ ਨੂੰ ਵੀ ਆਖਿਆ ਜਾਂਦਾ, ਜਿੱਥੇ ਦੋ ਰੱਸੀ ਦੇ ਦੋਵੇਂ ਸਿਰੇ ਕਿਸੇ ਨੇ ਪਕੜੇ ਹੋਵਣ, ਉਸ ਨੂੰ ਵੀ ਲਾਭ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਅੰਦਰ ਡਾਹਣੀ ਨਾਲੋਂ ਫੁੱਲ ਨੂੰ ਜੁਦਾ ਕਰਨਾ, ਜਿਵੇਂ ਫੁੱਲਾਂ ਵਰਗੀ ਧੀ ਹੁੰਦੀ ਹੈ, ਮਾਤਾ ਪਿਤਾ ਬੜੇ ਪ੍ਰੇਮ ਦੇ ਨਾਲ ਪਾਲਦੇ ਨੇ, ਪੜ੍ਹਾਉਂਦੇ ਲਿਖਾਉਂਦੇ ਨੇ, ਫਿਰ ਇੱਕ ਦਿਨ ਐਸਾ ਹੁੰਦਾ ਹੈ ਕਿ ਉਹ ਫੁੱਲਾਂ ਵਰਗੀ ਧੀ ਸੰਗਤ ਜੀ ਮਾਤਾ ਪਿਤਾ ਤੋਂ ਜੁਦਾ ਹੋ ਜਾਂਦੀ ਹੈ, ਪਤੀ ਦੇ ਲੜ ਲੱਗ ਜਾਂਦੀ ਹੈ। ਇੱਦਾਂ ਲਾਭ ਦਾ ਅਰਥ ਜੁਦਾ ਹੈ, ਰੱਸੀ ਹੈ। ਇੱਥੇ ਫਿਰ ਸੰਗਤ ਜੀ ਲਾਭ ਦਾ ਅਰਥ ਪਰਕਰਮਾ ਵੀ ਹੈ, ਸਿੱਖਿਆ ਵੀ ਹੈ, ਜਾਂ ਸੰਗਤ ਜੀ ਭੂਮਿਕਾ ਵੀ ਹੈ, ਲਗਾਨ ਵੀ ਹੈ। ਕਈ ਅਰਥ ਇੱਥੇ ਮਹਾਰਾਜ ਨੇ ਸੰਗਤ ਜੀ ਬਖਸ਼ਿਸ਼ ਕੀਤੇ ਨੇ। ਪਾਤਸ਼ਾਹ ਜੀ ਇੱਥੇ ਚਾਰ ਅਵਸਥਾ ਦੀ ਵੀ ਗੱਲ ਕਰਦੇ ਨੇ ਔਰ ਚਾਰਾਂ ਯੁਗਾਂ ਦੀ ਵੀ ਗੱਲ ਕਰਦੇ ਨੇ ਵੀ ਚਾਰ ਯੁਗ ਸਤਯੁਗ ਦੇ ਅੰਦਰ ਬੜਾ ਸੱਤ ਵਰਤਦਾ ਸੀ, ਤ੍ਰੇਤੇ ਦੇ ਅੰਦਰ ਬੜਾ ਚੰਗਾ ਸਮਾਂ ਸੀ, ਫਿਰ ਸੰਗਤ ਜੀ ਦੁਆਪਰ ਦੇ ਅੰਦਰ ਐਸਾ ਸਮਾਂ ਸੀ, ਫਿਰ ਕਲਯੁਗ ਦੇ ਅੰਦਰ ਆ ਕਰਕੇ ਕਲਯੁਗ ਦਾ ਵਧੇਰੇ ਯੋਗ ਵੱਧ ਗਿਆ, ਵਿਸ਼ੇ ਵਿਕਾਰ ਬਹੁਤੇ ਪ੍ਰਬਲ ਹੋ ਗਏ ਤੇ ਇਹਨਾਂ ਤੋਂ ਕਿਵੇਂ ਬਚਣਾ ਹੈ। ਪਾਤਸ਼ਾਹ ਨੇ ਇਹਨਾਂ ਸੰਗਤ ਜੀ ਚਾਰਾਂ ਲਾਵਾਂ ਦੇ ਅੰਦਰ ਮਾਨੋ ਸਾਰੀ ਸ੍ਰਿਸ਼ਟੀ ਖੰਡਾਂ ਬ੍ਰਹਿਮੰਡਾਂ ਸੰਗਤ ਜੀ ਪਤਾਲ ਮਾਤ ਲੋਕ ਅਸਮਾਨ ਸਾਰਾ ਜ਼ਿਕਰ ਹੀ ਕਰ ਦਿੱਤਾ ਹੈ ਵੀ ਜਿੱਥੇ ਜਿੱਥੇ ਵੀ ਜੀਵਾਂ ਦਾ ਵਾਸਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੇ ਨਾਲ ਕਿਵੇਂ ਮਿਲ ਸਕਦੀਆਂ ਨੇ। ਸੱਚੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਰ ਪਹਿਲੜੀ ਲਾਭ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ। ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ, ਕਿਹੜਾ ਕਰਮ ਦ੍ਰਿੜਾਉਣਾ ਕੀਤਾ ਵੀ ਧਰਮ ਦੇ ਵਿੱਚ ਪਰਵਿਰਤ ਕਿਵੇਂ ਹੋਣਾ ਹੈ, ਧਰਮ ਦੇ ਵਿੱਚ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ। ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਐਸੇ ਅਕਾਲ ਪੁਰਖ ਵਾਹਿਗੁਰੂ ਤੋਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਅਸੀਂ ਬਲਰਾਮ ਜੀਓ ਬਾਰ ਨੇ ਬਲਿਹਾਰ ਨੇ ਜਾਂਦੇ ਹਾਂ, ਜੋ ਸਰਬ ਥਾਂ ਤੇ ਵਿਆਪਕ ਰਮਿਆ ਹੋਇਆ ਰਾਮ ਹੈ ਉਹਦੇ ਤੋਂ ਬਾਰ ਨੇ ਬਲਿਹਾਰ ਨੇ ਜਾਂਦੇ ਹਾਂ। ਇੱਥੇ ਮਾਤ ਲੋਕ ਦੇ ਅੰਦਰ ਮਨ ਮੁਖਤਾ ਦੇ ਅੰਦਰ ਜਿਹੜੇ ਜੀਵ ਭਟਕਦੇ ਫਿਰਦੇ ਸੀ ਤੇ ਪਰਮੇਸ਼ਰ ਨੇ ਉਹਨਾਂ ਨੂੰ ਪਰਵਿਰਤੀ ਕਰਮ ਦ੍ਰਿੜਾਇਆ, ਧਰਮ ਦੇ ਅੰਦਰ ਪਰਵਿਰਤ ਕਰਨ ਦਾ ਐਸਾ ਜਿਹੜਾ ਕਰਮ ਹੈ, ਨਾਮ ਹੈ, ਸਤਸੰਗਤ ਹੈ, ਜਿੰਨੇ ਵੀ ਧਰਮ ਦੇ ਕਰਮ ਨੇ, ਸੇਵਾ ਸਿਮਰਨ ਨੇ, ਇਹ ਦ੍ਰਿੜ ਕਰਵਾ ਦਿੱਤੇ ਵੀ ਜੀਵਾਂ ਦਾ ਭਲਾ ਹੋ ਜਾਵੇ। ਐਸਾ ਪਾਤਸ਼ਾਹ ਨੇ ਸਾਡੇ ਤੇ ਪਰ ਉਪਕਾਰ ਕੀਤਾ, ਇਸ ਲਈ ਅਸੀਂ ਬਲਰਾਮ

ਜਿਸ ਬਾਣੀ ਨੂੰ ਪੜ ਕਰਕੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ। ਜਿਹੜੀ ਬ੍ਰਹਮੇ ਦੀ ਵੀ ਬਾਣੀ ਹੈ ਨਾ, ਜਿਹੜੇ ਵੇਦ ਹਨ ਉਹ ਵੀ ਨਾਮ ਦੀ ਹੀ ਵਡਿਆਈ ਕਰਦੇ ਨੇ ਵੀ ਨਾਮ ਹੀ ਸਭ ਤੋਂ ਵੱਡਾ ਹੈ। ਜਾਂ ਇਹ ਕਹਿ ਲਈਏ ਪਾਤਸ਼ਾਹ ਜੀ ਆਖਦੇ ਜਿਹੜੀ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਦੀ ਗੁਰਬਾਣੀ ਹੈ, ਨਾਮ ਹੈ ਇਹ, ਜਿਹੜੀ ਜਿਵੇਂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀਆਂ ਨੇ ਆਖਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਸਰੂਪ ਦੀ ਗੁਰਬਾਣੀ ਹੈ। ਉਥੇ ਮਹਾਰਾਜ ਆਖਦੇ ਬ੍ਰਹਮਾ ਵੇਦ ਧਰਮ ਦ੍ਰਿੜ ਹਾ, ਪਾਪ ਤਜਾਇਆ ਬਲਰਾਮ ਜੀਓ। ਐਸੇ ਸਤਿਗੁਰਾਂ ਤੋਂ ਬਾਰ ਨੇ ਬਲਿਹਾਰ ਨੇ ਜਾਂਦੇ ਹਾਂ ਜਿਨ੍ਹਾਂ ਨੇ ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ ਤੇ ਪਾਪ ਤਜਾਇਆ। ਜੀਵ ਨੇ ਉਸ ਨਾਮ ਨੂੰ ਅਪਣਾ ਕਰਕੇ ਪਾਪਾਂ ਦਾ ਤਿਆਗ ਕਰ ਦਿੱਤਾ ਹੈ। ਐਸੇ ਸੱਚੇ

ਸਿਮਰਤੀਆਂ ਦੇ ਅੰਦਰ ਵੀ 27 ਸਿਮਰਤੀਆਂ ਨੇ, ਉਹਨਾਂ ਵਿੱਚ ਵੀ ਨਾਮ ਦੀ ਪਰਪੱਕ ਮਹਿਮਾ ਕੀਤੀ ਗਈ ਹੈ। ਧਰਮ ਦ੍ਰਿੜ੍ਹ ਹਰ ਨਾਮ ਤੇ ਆਵਹੁ, ਸਤਿਗੁਰੂ ਜੀ ਆਖਦੇ ਧਰਮ ਨੂੰ ਦ੍ਰਿੜ੍ਹ ਨਾ ਕਰੋ, ਦ੍ਰਿੜ੍ਹ ਪਰਪੱਕ ਹੋਵੇ ਹਰ ਨਾਮ ਤੇ ਆਵਹੁ। ਹਰੀ ਵਾਹਿਗੁਰੂ ਦਾ ਨਾਮ ਧਿਆਉਣਾ ਕਰੋ, ਕਿਵੇਂ ਜਿਵੇਂ ਇੱਕ ਇਸਤਰੀ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ, ਹਰ ਵੇਲੇ ਸੁਚੱਜੀ ਗੁਣਵੰਤੀ ਜਿਹੜੀ ਬੀਬੀ ਹੈ ਨਾ, ਆਪਣੇ ਪਤੀ ਦੀ ਯਾਦ ਦੇ ਵਿੱਚ ਏਦਾਂ ਸੰਗਤ ਜੀ ਖੁੱਭੀ ਰਹਿੰਦੀ ਹੈ, ਪਰ ਪੁਰਸ਼ਾਂ ਦਾ ਉਹਨੂੰ ਧਿਆਨ ਹੀ ਨਹੀਂ ਰਹਿੰਦਾ ਵੀ ਕੌਣ ਮੇਰੇ ਕੋਲ ਹੈ, ਕੌਣ ਨਹੀਂ, ਕੌਣ ਲੰਘਿਆ, ਕੌਣ ਕੀ ਹੈ, ਕੀ ਬੋਲਦਾ ਹੈ। ਉਹਦੀ ਸਾਰੀ ਸੁਰਤੀ ਬਿਰਤੀ ਆਪਣੇ ਪਤੀ ਦੇ ਚਰਨਾਂ ਵਿੱਚ ਲੱਗੀ ਰਹਿੰਦੀ, ਉਹਦੇ ਪ੍ਰੇਮ ਵਿੱਚ ਲੱਗੀ ਰਹਿੰਦੀ ਹੈ। ਤਾਂ ਹੀ ਭਾਈ ਗੁਰਦਾਸ ਜੀਆਂ ਨੇ ਬੋਲ ਆਖੇ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ। ਕਿ ਗ੍ਰਿਸਤੀ ਦਾ ਜੀਵਨ ਤੇ ਐਸਾ ਹੈ, ਜਿਹੜੇ ਆਪਣੇ ਤੋਂ ਛੋਟੇ ਨੇ ਉਹਨਾਂ ਨੂੰ ਪੁੱਤਰਾਂ ਸਮਾਨ ਸਮਝਣਾ ਹੈ, ਬਰਾਬਰ ਦਿਆਂ ਨੂੰ ਭੈਣਾਂ ਭਰਾਵਾਂ ਸਮਾਨ ਸਮਝਣਾ ਹੈ, ਵੱਡਿਆਂ ਨੂੰ ਮਾਤਾ ਪਿਤਾ ਕਰਕੇ ਜਾਣਨਾ ਹੈ। ਏਕਾ ਨਾਰੀ ਜਤੀ ਹੋਏ, ਇੱਕੋ ਹੀ ਔਰਤ ਪੁਰਸ਼ ਨੇ ਜਾਤ ਸਤ ਵਿੱਚ ਪਰਪੱਕ ਰਹਿਣਾ ਹੈ, ਬਾਕੀਆਂ ਨਾਲ ਰਿਸ਼ਤੇ ਕੋਈ ਹੋਰ ਰੱਖਣੇ ਨੇ, ਮਾਤਾ ਪਿਤਾ ਦਾ ਰਿਸ਼ਤਾ, ਭੈਣ ਭਰਾਵਾਂ ਦਾ ਰਿਸ਼ਤਾ, ਬੱਚਿਆਂ ਧੀਆਂ ਪੁੱਤਰਾਂ ਦਾ ਰਿਸ਼ਤਾ ਕਰਕੇ ਜਾਣਨਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਨ, ਐਸੀ ਪਰਪੱਕਤਾ ਰੱਖਣੀ ਹੈ। ਜੀਵ ਰੂਪ ਇਸਤਰੀ ਨੇ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਤੀ ਜਾਣਨਾ ਹੈ, ਤੇ ਜਿਹੜੇ ਬਾਕੀ ਦੰਭੀ ਪਖੰਡੀ ਦੇਵੀ ਦੇਵਤੇ ਨੇ ਇਹਨਾਂ ਨਾਲ ਕਿਸੇ ਪ੍ਰਕਾਰ ਦਾ ਨਾਤਾ ਨਹੀਂ ਰੱਖਣਾ। ਜਿਹੜੇ ਰੱਖਦੇ ਨੇ ਪਾਤਸ਼ਾਹ ਆਖਦੇ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋਡਿਆ ਘਰ ਆਪਣਾ ਪਰ ਪੁਰਖ ਹੈ ਨਾਲ ਪਿਆਰ, ਆਪਣੇ ਪਤੀ ਨੂੰ ਛੱਡ ਦਿੱਤਾ ਹੈ, ਹੁਣ ਪਰਾਏ ਪੁਰਖਾਂ ਦੇ ਚੱਕਰਾਂ ਵਿੱਚ ਪੈ ਗਈ ਹੈ ਜੀਵ ਰੂਪ ਇਸਤਰੀ। ਪਰਾਏ ਪੁਰਖ ਕਿਹੜੇ? ਮੜੀਆਂ ਮਸਾਣੀਆਂ, ਦੰਭੀ ਪਖੰਡੀ ਦੇ ਧਾਰੀ ਸੰਗਤ ਜੀ, ਇਹਨਾਂ ਤੋਂ ਕਿਨਾਰਾ ਰੱਖਣਾ ਹੈ। ਜਿਵੇਂ ਇੱਕ ਇਸਤਰੀ ਆਪਣੇ ਪਤੀ ਦੇ ਜਤ ਸਤ ਵਿੱਚ ਪਰਪੱਕ ਰਹਿਣਾ ਹੈ, ਏਦਾਂ ਹੀ ਜੀਵ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਰੱਖਣੀ ਹੈ। ਧਰਮ ਦ੍ਰਿੜ ਹੋ ਹਰ ਨਾਮ ਧਿਆਵ, ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆ ਧਿਆ ਕੇ ਧਰਮ ਦੇ ਵਿੱਚ ਦ੍ਰਿੜ

ਸਤ ਗੁਰ ਜਿਹੜਾ ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ। ਸਤ ਗੁਰ ਗੁਰ ਪੂਰਾ ਆਰਾਧ ਹੈ, ਸਭ ਕਿਲ ਬਿਖ ਪਾਪ ਗਵਾਇਆ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਨਾ ਕਰੀਏ, ਜਿਸ ਨੂੰ ਜਪਣ ਦੇ ਨਾਲ ਸੰਗਤ ਜੀ ਕਿਲ ਬਿਖ ਸਮੂਹੀ ਜਿਹੜੇ ਪਾਪ ਹਨ ਉਹ ਨਾਸ਼ ਹੋ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਜਿਵੇਂ ਪੰਡਿਤ ਨਿਹਾਲ ਜੀ ਆਖਦੇ, ਦਰਸ ਪਰਸ ਕੀ ਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਉਹ ਪੁੰਨਾਂ ਦਾ ਰੂਪ ਧਾਰਨ ਕਰ ਲੈਂਦੇ ਪਾਤਸ਼ਾਹ ਦੇ ਦਰਸ਼ਨ ਕਰਕੇ। ਏਦਾਂ ਉਸ ਸੱਚੇ ਸਤਿਗੁਰਾਂ ਨੂੰ

ਹੋਵੇਗਾ ਕਿ ਜੀਵਨ ਅੰਦਰ ਸਹਿਜ ਆ ਜਾਵੇਗਾ। ਸਹਿਜ ਆਨੰਦ ਹੋਆ ਵਡਭਾਗੀ, ਫਿਰ ਜੀਵਨ ਦੇ ਅੰਦਰ ਸੰਗਤ ਜੀ ਸਹਿਜ ਆ ਜਾਵੇਗਾ। ਮਨ ਹਰ ਹਰ ਮੀਠਾ ਲਾਇਆ, ਜਦੋਂ ਮਨ ਨੂੰ ਔਰ ਸੰਗਤ ਜੀ ਬਾਣੀ ਨੂੰ ਦੋ ਵਾਰੀ ਹਰ ਹਰ ਸ਼ਬਦ ਵਰਤਿਆ, ਮਨ ਕਰਕੇ ਔਰ ਬਾਣੀ ਕਰਕੇ ਮੀਠਾ ਲਾਇਆ, ਉਹ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਜਾਵੇਗਾ। ਜਿਵੇਂ ਕੋਈ ਪਦਾਰਥ ਸਵਾਦ ਲੱਗਦਾ ਹੈ, ਪਰ ਸੰਗਤ ਜੀ ਉਸ ਨੂੰ ਵਾਰ ਵਾਰ ਖਾਣ ਦਾ ਮਨ ਹੁੰਦਾ ਹੈ। ਜਿਹੜੇ ਸੰਤ ਲੋਕ ਨੇ, ਸਤਪੁਰਸ਼ ਲੋਕ, ਜਗਿਆਸੂ ਨੇਮੀ ਪ੍ਰੇਮੀ ਨੇ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਇਸ ਕਦਰ ਮਿੱਠਾ ਲੱਗਦਾ ਹੈ, ਫਿਰ ਉਹ ਵਾਰ ਵਾਰ ਚੱਖਣਾ ਕਰ

0: ਕਹਿੰਦੇ ਭਾਈ ਉਸ ਪਰਮੇਸ਼ਰ ਨੇ ਇਹ ਕਾਰਜ ਆਰੰਭ ਕਰ ਦਿੱਤਾ ਹੈ। ਕਿਹੜਾ ਜਨ ਕਾ ਹੈ ਨਾਨਕ ਲਾਭ, ਪਹਿਲੀ ਆਰੰਭ ਕਾਰਜ ਰਚਾਇਆ ਸੇਵਾ ਸਿਮਰਨ ਦਾ, ਜਿਸ ਨੂੰ ਕਰਕੇ ਜੀਵ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਰ ਨੂੰ ਮਿਲ ਸਕਦੀ ਹੈ। ਜਨ ਕਾ ਹੈ ਨਾਨਕ ਲਾਭ ਪਹਿਲੀ, ਲਾਭ ਦੇ ਅੰਦਰ ਸੰਗਤ ਜੀ ਉਹੀ ਸ਼ਬਦ ਦੇ ਅਰਥ ਕਿ ਇੱਥੇ ਸਿੱਖਿਆ ਹੈ, ਪਰਕਰਮਾ ਹੈ, ਲਗਾਨ ਹੈ, ਭੂਮਿਕਾ ਹੈ। ਇਹ ਮਹਾਰਾਜ ਨੇ ਕਾਰਜ ਆਰੰਭ ਕਰ ਦਿੱਤਾ ਹੈ ਧਰਮ ਦੇ ਵਿੱਚ ਪ੍ਰਵਿਰਤ ਹੋਣ ਦਾ, ਪਤੀ ਨੂੰ ਮਿਲਣ ਦਾ, ਜੀਵ ਰੂਪ ਇਸਤਰੀ ਨੂੰ ਇਹ ਰਸਤਾ ਦੱਸ ਦਿੱਤਾ ਹੈ।
1: ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ,
0: ਪਹਿਲੀ ਲਾਭ ਦੇ ਅੰਦਰ ਰਸਤਾ ਦੱਸ ਦਿੱਤਾ ਹੈ, ਹੁਣ ਦੂਸਰੀ ਲਾਭ ਦੇ ਅੰਦਰ ਕੋਈ ਇਸ ਰਸਤੇ ਤੇ ਤੁਰ ਪਵੇ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਬਾਰ ਨੇ ਬਲਿਹਾਰ ਨੇ ਜਾਣੇ ਐਸੇ ਸੱਚੇ ਸਤਿਗੁਰਾਂ ਤੇ ਜਿਨ੍ਹਾਂ ਨੇ ਪੂਰੇ ਸੱਚੇ ਸਤਿਗੁਰਾਂ ਦੇ ਨਾਲ ਮਿਲਾਪ ਕਰਾ ਦਿੱਤਾ, ਉਹਦੇ ਨਾਲ ਮੇਲ ਕਰਵਾ ਦਿੱਤਾ। ਜਿਵੇਂ ਵਿਚੋਲੇ ਹੁੰਦੇ ਨੇ ਸੰਗਤ ਜੀ ਦੋਹਾਂ ਰਿਸ਼ਤਿਆਂ ਨੂੰ ਜੋੜ ਦਿੰਦੇ ਨੇ, ਏਦਾਂ ਸੱਚੇ ਸਤਿਗੁਰੂ ਜੀ ਵਿਚੋਲਾ ਬਣ ਕੇ ਆਏ ਨੇ। ਜਿਹੜੇ ਸੰਤ ਲੋਕ ਹੁੰਦੇ ਨੇ ਇਹ ਵਿਚੋਲੇ ਹੁੰਦੇ ਨੇ, ਇਹ ਜੁਗਤੀਆਂ ਦੱਸ ਦਿੰਦੇ ਨੇ। ਉਹ ਸੰਗਤ ਜੀ ਜਦੋਂ ਦੋ ਰਿਸ਼ਤੇ ਜੁੜਦੇ ਨੇ, ਵਿਚੋਲੇ ਦਾ ਕੰਮ ਹੁੰਦਾ ਹੈ ਵੀ ਲੜਕੀ ਵਾਲਿਆਂ ਕੋਲ ਲੜਕੇ ਦੀ ਵਡਿਆਈ ਕਰਨੀ ਔਰ ਲੜਕੇ ਵਾਲਿਆਂ ਕੋਲ ਲੜਕੀ ਦੀ ਵਡਿਆਈ ਕਰਨੀ। ਏਦਾਂ ਪਰ ਸੰਤ ਲੋਕ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੱਸਦੇ ਨੇ, ਜਿਸ ਕਰਕੇ ਪਰ ਸੰਗਤ ਜੀ ਜਿਹੜੀ ਜੀਵ ਰੂਪ ਇਸਤਰੀ ਆ ਇਹਦਾ ਮਨ ਕਰੇ ਆਉਂਦਾ ਹੈ ਵੀ ਹਾਂ ਉਹ ਬੜਾ ਚੰਗਾ ਹੈ, ਉਹ ਬੜਾ ਭਲਾ ਹੈ, ਉਹਦੇ ਨਾਲ ਮਿਲਾਪ ਹੋ ਜਾਵੇਗਾ ਤੇ ਮੇਰੀ ਜੂਨ ਸੁਧਰ ਜਾਵੇਗੀ, ਜੀਵਨ ਸੁਧਰ ਜਾਵੇਗਾ। ਏਦਾਂ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਜਿਹੜਾ ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲ ਮੇਲ ਕਰਵਾਇਆ ਐਸੇ ਸਤਿਗੁਰਾਂ ਤੋਂ, ਬਾਰ ਨੇ ਬਲਿਹਾਰ ਨੇ ਜਾਂਦੇ
1: ਹਾਂ ਬਲਰਾਮ ਜੀਓ।
0: ਫਿਰ ਸੰਗਤ ਜੀ ਮਨ ਨਿਰਭਉ ਹੋ ਜਾਂਦਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਵੇਂ ਪਤੀ ਦੇ ਹੁੰਦਿਆਂ ਪਤਨੀ ਨੂੰ ਕੋਈ ਭੈ ਨਹੀਂ ਹੁੰਦਾ, ਸੰਗਤ ਜੀ ਡਰ ਨਹੀਂ ਹੁੰਦਾ, ਨਿਰਭਉ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਪਤੀ ਪਰਮੇਸ਼ਰ ਨੂੰ ਮਿਲ ਕਰਕੇ ਜਿਹੜੀ ਮਨ ਦੀ ਹੰਗਤਾ ਸੀ, ਹੰਕਾਰ ਸੀ, ਜਾਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹ, ਉਹ ਸਾਰੀ ਜਿਹੜੀ ਮੈਲ ਹੈ ਉਹ ਲੈ ਗਈ, ਅਸੀਂ ਗਵਾ ਦਿੱਤੀ ਹੈ। ਫਿਰ ਨਿਰਭਉ ਹੋ ਜਾਂਦੀਆਂ ਨੇ ਸੰਗਤ ਜੀ ਔਰਤਾਂ। ਜਦੋਂ ਪਤੀ ਪਰਮੇਸ਼ਰ ਦੇ ਨਾਲ ਮੇਲ ਹੋ ਗਿਆ ਫਿਰ ਉਹ ਕਿਸੇ ਦਾ ਭੈ ਨਹੀਂ ਮੰਨਦੇ। ਹੁਣ ਭਾਈ ਮਨੀ ਸਿੰਘ ਨੂੰ ਕਿਸ ਦਾ ਭੈ ਸੀ, ਕਿਸੇ ਦਾ ਨਹੀਂ, ਬੰਦ ਬੰਦ ਕਟਵਾ ਲਿਆ। ਭਾਈ ਤਾਰੂ ਸਿੰਘ ਹੁਣਾਂ ਨੇ ਖੋਪੜ ਲਵਾ ਲਿਆ, ਮਤੀ ਦਾਸ ਹੁਣਾਂ ਨੇ ਸੰਗਤ ਜੀ ਆਪਣਾ ਤਨ ਚਰਵਾ ਲਿਆ, ਸਤੀ ਦਾਸ ਹੁਣੀ ਦੇਗਾਂ ਚ ਉਬਾਲੇ ਗਏ। ਏਦਾਂ ਭਾਈ ਦਿਆਲੇ ਵਰਗੇ ਦੇਗਾਂ ਵਿਚ ਉਬਾਲੇ ਗਏ, ਕਿਸੇ ਦਾ ਭੈ ਨਹੀਂ ਸੀ ਸੰਗਤ ਜੀ। ਜਦੋਂ ਭੈ ਹੁੰਦਾ ਫਿਰ ਜੀਵ ਡੋਲ ਜਾਂਦਾ, ਕਿਉਂ ਨਹੀਂ ਸੀ ਭੈ, ਕਿਉਂਕਿ ਨਿਰਭਉ ਨੂੰ ਜਪਦੇ ਸੀ, ਇਸ ਲਈ ਸਗਲ ਭਉ ਮਿਟੈ, ਸਾਰੇ ਭੈ ਮਿਟ ਜਾਂਦੇ ਨੇ। ਦੁਨਿਆਵੀ ਤੌਰ ਤੇ ਵੀ ਪਤੀ ਘਰ ਨਾ ਹੋਵੇ ਤੇ ਪਤਨੀ ਘਰ ਦੇ ਅੰਦਰ ਡਰਦੀ ਰਹਿੰਦੀ ਹੈ, ਭਾਵੇਂ ਉਥੋਂ ਸਾਲਾਂ ਪ੍ਰਤੀ ਰਹਿੰਦੀ ਹੈ ਤਾਂ ਵੀ ਉਹਨੂੰ ਭੈ ਬਣਿਆ ਰਹਿੰਦਾ ਵੀ ਪਤੀ ਘਰ ਨਹੀਂ। ਤੇ ਜਿਹੜੀਆਂ ਜੀਵ ਰੂਪ ਇਸਤਰੀਆਂ ਦੇ ਕੋਲ ਪਤੀ ਨਹੀਂ ਹੁੰਦਾ ਉਹਨਾਂ ਨੂੰ ਪਰ ਜਮਾਂ ਦਾ ਭੈ ਬਣਿਆ ਰਹਿੰਦਾ, ਜਨਮ ਮਰਨ ਦਾ ਡਰ ਲੱਗਿਆ ਰਹਿੰਦਾ, ਜੂਨਾਂ ਦੇ ਵਿੱਚ ਸੰਗਤ ਜੀ ਗੇੜ ਦਾ ਭੈ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਆਖਦੇ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ, ਜਿਸ ਦੇ ਮੇਲ ਦੇ ਨਾਲ ਹਉਮੈ ਵਰਗੇ ਵੱਡੇ ਰੋਗ ਮਿਟ ਜਾਂਦੇ ਨੇ। ਸੰਗਤ ਜੀ ਇੱਕ ਰਾਜੇ ਦੀਆਂ ਪੰਜ ਸੱਤ ਸੰਗਤ ਜੀ ਰਾਣੀਆਂ ਸਨ, ਸਭ ਤੋਂ ਛੋਟੀ ਸੰਗਤ ਜੀ ਬਹੁਤ ਹੀ ਸੁੰਦਰ, ਉਹਨੂੰ ਵੀ ਵਿਆਹ ਲਿਆਂਦਾ, ਪਰ ਇਸ ਵੇਲੇ ਹੁਣ ਰਾਜਾ ਬਜ਼ੁਰਗ ਹੋ ਚੁੱਕਿਆ ਸੀਗਾ। ਇੱਕ ਦਿਨ ਸੰਗਤ ਜੀ ਐਸਾ ਸਮਾਂ ਆਇਆ ਵੀ ਹੁਣ ਰਾਜਾ ਬਜ਼ੁਰਗ ਹੈ, ਰਾਣੀ ਜਵਾਨ ਸੀ, ਜਿਸ ਕਾਰਨ ਉਹਦੀ ਪੂਰਤੀ ਹੋ ਨਾ ਸਕੀ। ਇੱਕ ਦਿਨ ਰਾਜਾ ਸ਼ਿਕਾਰ ਨੂੰ ਖੇਡ ਕੇ ਵਾਪਸ ਆਇਆ ਹੈ ਤੇ ਉਹ ਸੰਗਤ ਜੀ ਪਰ ਪੁਰਸ਼ ਦੇ ਨਾਲ ਕੋ ਕਰਮ ਕਰਦੀ ਵੇਖ ਲਈ ਤੇ ਦਰਵਾਜ਼ਾ ਬੰਦ ਕਰਕੇ ਚਲਿਆ ਗਿਆ। ਫਿਰ ਜਿਸ ਵੇਲੇ ਕੁਝ ਸਮਾਂ ਬਤੀਤ ਹੋਇਆ ਤੇ ਸੰਗਤ ਜੀ ਰਾਜਾ ਚੜਾਈ ਕਰ ਗਿਆ, ਸਾਰੀਆਂ ਰਾਣੀਆਂ ਰੋਵਣ, ਪਰ ਹੁਣ ਜਿਹੜੀ ਸਭ ਤੋਂ ਛੋਟੀ ਰਾਣੀ ਉਹ ਬਹੁਤ ਜ਼ਿਆਦਾ ਰੋਵੇ। ਵੱਡੀਆਂ ਰਾਣੀਆਂ ਨੇ ਪੁੱਛਿਆ ਛੋਟੀ ਨੂੰ ਵੀ ਤੈਨੂੰ ਇਹਦਾ ਕੀ ਸੁੱਖ ਸੀ, ਤੇਰੀ ਤੇ ਸਗੋਂ ਜ਼ਿੰਦਗੀ ਖਰਾਬ ਕੀਤੀ ਇਸ ਨੇ। ਸਾਡਾ ਤੇ ਰੋਣ ਦਾ ਹੱਕ ਬਣਦਾ ਇਹਦੇ ਨਾਲ ਬੜੇ ਜ਼ਿੰਦਗੀ ਦੇ ਆਨੰਦ ਮਾਣੇ। ਧੀਆਂ ਪੁੱਤਰਾਂ ਦੀ ਪੈਦਾਸ਼ ਹੋਈ, ਬੜਿਆਂ ਦੇਸ਼ਾਂ ਵਿਦੇਸ਼ਾਂ ਦੀ ਸੈਰ ਕੀਤੀ, ਤੇ ਤੈਨੂੰ ਇਹਦਾ ਕੀ ਸੁੱਖ ਸੀ ਜਿਹੜਾ ਇੰਨਾ ਵਿਰਲਾਪ ਕਰ ਰਹੀ ਹੈ। ਉਹਦੇ ਬੋਲ ਸਨ ਕਿ ਮੈਨੂੰ ਪਤਾ ਹੈ ਕਿ ਭਾਵੇਂ ਇਹਨੇ ਜ਼ਿੰਦਗੀ ਵਿੱਚ ਮੈਨੂੰ ਕੋਈ ਸੁੱਖ ਨਹੀਂ ਦਿੱਤਾ, ਪਰ ਇਹਦੇ ਬਿਨਾਂ ਮੇਰਾ ਕਿਸੇ ਨੇ ਪੜਦਾ ਨਹੀਂ ਟਕਣਾ। ਇਹ ਮੇਰਾ ਪੜਦਾ ਸੀ, ਪਤੀ ਪਤਨੀਆਂ ਦੇ ਪੜਦੇ ਹੁੰਦੇ ਨੇ ਸੰਗਤ ਜੀ। ਜਦੋਂ ਪਤੀ ਸਿਰ ਤੋਂ ਉੱਠ ਜਾਂਦਾ ਹੈ, ਪਰ ਦੁਨੀਆਂ ਦੇ ਲੋਕ ਪੜਦੇ ਦਾ ਭੈ ਮੰਨਦੇ ਨਹੀਂ, ਪਰ ਬੋਲ ਕਬੋਲ ਮਨ ਚਾਇਆ ਬੋਲਦੇ ਨੇ ਔਰਤ ਤਾਈ। ਪਰ ਜਿੰਨਾ ਸਮਾਂ ਖਸਮ ਸਿਰ ਤੇ ਹੈ, ਪਤੀ ਸਿਰ ਤੇ ਹੈ, ਉਦੋਂ ਪਰ ਨੀਵੀਂ ਪਾ ਕੇ ਲੰਘ ਜਾਂਦੇ ਵੀ ਇਹਦੇ ਸਿਰ ਦਾ ਸਾਈ ਜੇ ਆਉਂਦਾ ਹੈ। ਇਸ ਲਈ ਪਰ ਜਿਨ੍ਹਾਂ ਦੇ ਸਿਰ ਦੇ ਉੱਪਰ ਜੀਵ ਰੂਪ ਇਸਤਰੀਆਂ ਦੇ ਸਿਰ ਦਾ ਸਾਈ ਪਤੀ ਪਰਮੇਸ਼ਰ ਹੈ ਨਾ, ਉਹਨਾਂ ਵੱਲ ਫਿਰ ਜਾਮ ਅੱਖ ਨਹੀਂ ਚੁੱਕਦੇ। ਜਮ ਲੱਜਾਏ ਕਰ ਭਾਗਾ ਹੈ, ਲੱਜਾ ਖਾ ਕੇ ਨੀਵੀਆਂ ਪਾ ਲੈਂਦੇ ਨੇ ਜਮ, ਜਿਨ੍ਹਾਂ ਨੇ ਉਸ ਨਿਰਭਉ ਅਕਾਲ

0: ਸੰਗਤ ਜੀ ਨਿਰਮਲ ਭਾਉ ਪਾਇਆ, ਜਿਹੜਾ ਮੈਲ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਕਿਵੇਂ ਪਾਇਆ ਹਰੀ ਦੇ ਗੁਣਾਂ ਨੂੰ ਗਾ ਗਾ ਕੇ ਜਪ ਜਪ ਕੇ, ਹਰ ਵੇਖਾ ਰਾਮ ਹਦੂਰੇ। ਫਿਰ ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਘਰ ਵਿੱਚ ਤੁਰਿਆ ਫਿਰਦਿਆਂ ਵੇਖਦੀ ਹੈ, ਕੋਲ ਬੈਠਿਆਂ ਵੇਖਦੀ ਹੈ, ਏਦਾਂ ਹੀ ਪਰ ਜਿਹੜੇ ਜਗਿਆਸੂ ਨੇ ਉਹ ਪਤੀ ਪਰਮੇਸ਼ਰ ਨੂੰ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ

શરીર સ્વસ્થ ખીણ સમય સિમરંત નાનક રામ દામોદર માધવે ગુરુ રૂપ સત્સંગ જીવો સનેવર ફતેહ પ્રવાન કરની વાહેગુરુ જી કા ખાલસા વાહેગુરુ જી કી ફતેહ. ધાર્મિક વિદ્વાન એસા મનદે ને દુનિયા ભર દે જ્ઞાન નો સિર્ફ દો હિસ્સિયાં ચ હી તકસીમ કીતા જા સકદા હૈ, જ્યાદા હિસ્સિયાં ચ નહીં. ਇੱਕ ਪਦਾਰਥ ਦਾ ਗਿਆਨ, ਇੱਕ ਪਰਮਾਤਮਾ ਦਾ ਗਿਆਨ, ਇੱਕ ਸੰਸਾਰ ਦਾ ਗਿਆਨ, ਇੱਕ ਨਿਰੰਕਾਰ ਦਾ ਗਿਆਨ, ਇੱਕ ਬਾਹਰ ਦਾ ਗਿਆਨ, ਇੱਕ ਅੰਦਰ ਦਾ ਗਿਆਨ. ਗਿਆਨ ਦੀਆਂ ਸਾਰੀਆਂ ਧਾਰਾਵਾਂ ਇਹਨਾਂ ਹੀ ਦੋ ਸਾਗਰਾਂ ਵਿੱਚ ਲੀਨ ਹੋ ਜਾਂਦੀਆਂ. ਗਿਆਨ ਕੁਛ ਵੀ ਹੋਵੇ, ਜਾਂ ਬਾਹਰ ਦਾ ਹੈ ਜਾਂ ਅੰਦਰ ਦਾ ਹੈ, ਜਾਂ ਪਦਾਰਥ ਦਾ ਹੈ ਜਾਂ ਪਰਮਾਤਮਾ ਦਾ ਹੈ. ਇਹ ਜੋ ਦੋ ਪ੍ਰਕਾਰ ਦਾ ਗਿਆਨ ਹੈ, ਇਸ ਦਾ ਫਲ, ਇਸ ਦੇ ਹਾਸਲ ਕਰਨ ਦਾ ਮਕਸਦ ਜੋ ਧਾਰਮਿਕ ਵਿਦਵਾਨ ਦੱਸਦੇ ਨੇ ਉਹ ਇਹ ਹੈ, ਪਦਾਰਥ ਦਾ ਗਿਆਨ ਹਾਸਲ ਕਰਕੇ ਪਦਾਰਥ ਨੂੰ ਆਪਣੇ ਅਨੁਕੂਲ ਕਰਨਾ, ਆਪਣੇ ਅਨੁਕੂਲ ਕਰਨਾ. ਸਮਝ ਆਈਏ ਮਨੁੱਖ ਨੂੰ, ਅਗਰ ਪਦਾਰਥ ਮੇਰੇ ਅਨੁਕੂਲ ਨਹੀਂ ਹੈ, ਮੈਂ ਇਸ ਤੋਂ ਸੁੱਖ ਨਹੀਂ ਲੈ ਸਕਦਾ, ਇਸ ਤੋਂ ਸੁੱਖ ਨਹੀਂ ਲੈ ਸਕਦਾ. ਹਵਾ ਬਹੁਤ ਗਰਮ ਹੈ, ਜਿਹਨੂੰ ਕਹਿੰਦੇ ਲੋਹ ਚੱਲ ਰਹੀ ਹੈ, ਦਰਜਾ ਹਰਾਰਤ 50-52 ਤੋਂ ਵੀ ਅੱਗੇ ਚਲਾ ਗਿਆ. ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਾਤਾ ਅਨੁਕੂਲ, ਹਵਾ ਨੂੰ ਆਪਣੇ ਅਨੁਕੂਲ ਕਰਨਾ. ਜਿਸ ਤਰ੍ਹਾਂ ਦੀ ਹਵਾ ਮੈਨੂੰ ਚਾਹੀਦੀ ਹੈ, ਮੈਂ ਇਸ ਨੂੰ ਆਪਣੇ ਅਨੁਕੂਲ ਕਰਨਾ. ਪਾਣੀ ਦਾ ਸੁਭਾਵ ਤੇ ਹੈ ਨਿਵਾਣ ਦੀ ਤਰਫ ਚੱਲਣਾ, ਪਰ ਮੈਂ ਰਹਿੰਦਾ 8ਵੀਂ ਮੰਜ਼ਿਲ ਤੇ 10ਵੀਂ ਮੰਜ਼ਿਲ ਤੇ, ਮੈਨੂੰ ਉੱਪਰ ਚਾਹੀਦਾ ਪਾਣੀ. ਹੁਣ ਮੈਂ ਪਾਣੀ ਦੀ ਧਾਰਾ ਨੂੰ ਆਪਣੇ ਅਨੁਕੂਲ ਕਰਨਾ, ਭਾਵੇਂ ਵਗਦੀ ਹੈ ਨਿਵਾਣ ਦੀ ਤਰਫ, ਮੈਂ ਇਹਨੂੰ ਵਗਾਉਣਾ ਚੜ੍ਹਾਈ ਦੀ ਤਰਫ. ਬਾਹਰ ਦਾ ਗਿਆਨ, ਪਦਾਰਥ ਦਾ ਗਿਆਨ, ਪਦਾਰਥ ਨੂੰ ਆਪਣੇ ਅਨੁਕੂਲ ਕਰਨਾ. ਜੋ ਮੇਰੇ ਅਨੁਕੂਲ ਨਹੀਂ, ਉਹ ਮੈਨੂੰ ਸੁੱਖ ਨਹੀਂ ਦੇ ਸਕਦਾ, ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ. ਆਪ ਦੀ ਗਿਆਤ ਲਈ ਅਰਜ਼ ਕਰਾਂ,

ਮਨੁੱਖ ਦੀ ਸੇਵਾ ਵਿੱਚ ਜੁਟੀ ਹੋਈ ਹੈ, ਕਿਧਰੇ ਭੋਜਨ ਬਣਾ ਰਹੀ ਹੈ, ਕਿਧਰੇ ਰੇਲਾਂ ਮੋਟਰਾਂ ਗੱਡੀਆਂ ਚਲਾ ਰਹੀ ਹੈ, ਕਿਧਰੇ ਬੜੇ ਬੜੇ ਕਾਰਖਾਨੇ ਪਏ ਚੱਲਦੇ ਨੇ। ਮੂਲ ਕਾਰਨ ਅਗਨੀ ਹੋਵੇਗਾ, ਅੱਗ ਇੱਕ ਸ਼ਕਤੀ। ਪਦਾਰਥ ਦੀ ਸ਼ਕਤੀ ਨੂੰ ਆਪਣੇ ਅਨੁਕੂਲ ਕਰਨਾ, ਆਪਦੀ ਗੈਥਲੀ ਅਰਜ਼ ਕਰਾਂ, ਮਨੁੱਖ ਦਾ ਤਨ ਵੀ ਪੰਜ ਤੱਤਾਂ ਦਾ ਪੁਤਲਾ ਹੈ ਤੇ ਪੰਜ ਦੇ ਪੰਜੇ ਹੀ ਤੱਤ ਪਦਾਰਥ ਨੇ। ਜਦ ਇਹ ਮਨੁੱਖ ਦੀ ਸਮਝ ਵਿੱਚ ਆਇਆ ਕਿ ਮੈਂ ਆਪਣੇ ਅਨੁਕੂਲ ਕਰਾਂ ਤਾਂ ਹੀ ਮੈਂ ਸੁੱਖ ਲੈ ਸਕਦਾ, ਫਿਰ ਮਨੁੱਖ ਦੀ ਫਿਤਰਤ ਨੇ ਇਹ ਕੰਮ ਵੀ ਸ਼ਰਮ ਅੰਜਾਮ ਦਿੱਤਾ ਕਿ ਮੈਂ ਬੰਦਿਆਂ ਨੂੰ ਵੀ ਆਪਣੇ ਅਨੁਕੂਲ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ। ਬੜੇ ਬੜੇ ਜ਼ਾਲਮ ਰਾਜੇ ਮਹਾਰਾਜੇ ਡਿਕਟੇਟਰ ਇੱਥੋਂ ਹੀ ਪੈਦਾ ਹੋਏ, ਮਨੁੱਖ ਆਪਣੀ ਚਾਲ ਨਾ ਚੱਲੇ ਸਾਡੀ ਚਾਲ ਚੱਲੇ, ਮਨੁੱਖ ਆਪਣੀ ਮਰਜ਼ੀ ਦੇ ਮੁਤਾਬਕ ਨਾ ਜੀਵੇ ਮੇਰੇ ਹੁਕਮ ਦੇ ਮੁਤਾਬਕ ਜੀਵੇ, ਮਨੁੱਖ ਆਪਣੀ ਮਨ ਮਰਜ਼ੀ ਮੁਤਾਬਕ ਕੁਛ ਨਾ ਕਰੇ, ਜੋ ਮੇਰੀ ਮਰਜ਼ੀ ਹੈ ਉਹ ਕਰੇ। ਜਿਤਨੀ ਮਨੁੱਖ ਦੀ ਸ਼ਕਤੀ ਵਧੀ ਤਾਕਤ ਵਧੀ, ਜਦ ਉਸਨੇ ਦੇਖਿਆ ਮੈਂ ਪਦਾਰਥਾਂ ਨੂੰ ਆਪਣੇ ਅਨੁਕੂਲ ਕਰ ਸਕਦਾ ਤਾਂ ਹੁਣ ਮਨੁੱਖਾਂ ਨੂੰ ਕਿਉਂ ਨਾ ਆਪਣੇ ਅਨੁਕੂਲ ਕਰਾਂ। ਮਨੁੱਖੀ ਇਤਿਹਾਸ ਵਿੱਚ ਐਸੇ ਐਸੇ ਰਾਜੇ ਮਹਾਰਾਜੇ ਸ਼ਹਿਨਸ਼ਾਹ ਹੋਏ ਨੇ ਜਿਨ੍ਹਾਂ ਨੂੰ ਮਨੁੱਖ ਕਹਿਣਾ ਵੀ ਮਨੁੱਖਤਾ ਦੀ ਤੋਹੀਨ। ਲਾਸ਼ਾਂ ਦੇ ਉੱਪਰ ਚੰਗੇਜ਼ ਖਾਨ ਦੇ ਘੋੜੇ ਲੰਘਦੇ ਸਨ, ਹੱਸਦਾ ਸੀ, ਤੜਪਦੇ ਹੋਏ ਮਨੁੱਖਾਂ ਨੂੰ ਵੇਖ ਕੇ ਹਲਾਕੂ ਨੂੰ ਖੁਸ਼ੀ ਮਿਲਦੀ ਸੀ, ਬਹੁਤ ਵੱਡੀ ਖੁਸ਼ੀ ਮਿਲਦੀ ਸੀ। ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਔਰੰਗਜ਼ੇਬ ਸਾਰਾ ਦਿਨ ਨੱਚਦਾ ਰਿਹਾ ਸੀ, ਢੋਲ ਵਜਾ ਕੇ ਨੱਚਦਾ ਰਿਹਾ ਸੀ, ਬੜਾ ਖੁਸ਼, ਬੜਾ ਪ੍ਰਸੰਨ। ਇਹਨਾਂ ਭੇਰਾਵਾਂ ਨੂੰ ਕਿਉਂ ਮਾਰਿਆ ਹੈ, ਇਹ ਮੇਰੇ ਅਨੁਕੂਲ ਨਹੀਂ ਚੱਲ ਸਕਦੇ, ਖਤਮ ਕਰਨਾ ਹੈ। ਪਿਓ ਨੂੰ ਜੇਲ੍ਹ ਦੀ ਤੰਗ ਤਾਰੀਖ ਕੋਠੜੀ ਚ ਕਿਉਂ ਪਾਇਆ, ਇਹ ਵੀ ਮੇਰੇ ਅਨੁਕੂਲ ਨਹੀਂ ਚੱਲ ਸਕਦਾ, ਤੜਪਾ ਤੜਪਾ ਕੇ ਪਿਆਸਾ ਮਾਰਿਆ ਹੈ। ਅਗਨ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਜੈਸਾ ਮੈਨੂੰ ਚਾਹੀਦਾ ਜਿੱਥੇ ਮੈਨੂੰ ਚਾਹੀਦਾ ਇਹਨੂੰ ਉੱਥੇ ਆਉਣਾ ਚਾਹੀਦਾ। ਠੀਕ ਹੈ, ਵਗਦਾ ਨਿਵਾਣ ਦੀ ਤਰਫ ਵਗੇ ਪਿਆ, ਮੈਂ ਰਹਿਣਾ 50 ਮੰਜ਼ਿਲ ਤੇ, ਮੈਨੂੰ ਇੱਥੇ ਚਾਹੀਦਾ। ਪਦਾਰਥ ਨੂੰ ਆਪਣੇ ਅਨੁਕੂਲ ਹੁੰਦਾ ਵੇਖ ਮਨੁੱਖ ਦਾ ਹੰਕਾਰ ਵਧਦਾ ਗਿਆ, ਜਿਤਨਾ ਹੰਕਾਰ ਵਧਦਾ ਗਿਆ ਉਤਨਾ ਮਨੁੱਖ ਨਿਰੰਕਾਰ ਤੋਂ ਦੂਰ ਹੁੰਦਾ ਗਿਆ, ਦੂਰ ਹੁੰਦਾ ਗਿਆ। ਇਹ ਸਦੀ ਅਜੋਕਾ ਯੁੱਗ ਬੜਾ ਪ੍ਰਬਲ ਹੰਕਾਰੀ ਯੁੱਗ, ਬਹੁਤ ਪ੍ਰਬਲ ਹੰਕਾਰੀ ਯੁੱਗ। ਸਿਰਫ ਬਾਦਸ਼ਾਹ ਜਾਂ ਰਾਜੇ ਮਹਾਰਾਜੇ ਹੀ ਮਨੁੱਖਾਂ ਨੂੰ ਆਪਣੇ ਅਨੁਕੂਲ ਚਲਾ ਕੇ ਖੁਸ਼ ਨਹੀਂ ਆਉਂਦੇ ਸਨ, ਬਲਕਿ ਕੁਝ ਧਾਰਮਿਕ ਪਖੰਡੀ ਗੁਰੂ, ਉਹਨਾਂ ਦੀ ਵੀ ਹੋਈ ਕੋਸ਼ਿਸ਼ ਸਾਡੇ ਅਨੁਕੂਲ ਚੱਲਣ, ਸਾਡੀ ਮਰਜ਼ੀ ਦੇ ਮੁਤਾਬਕ ਚੱਲਣ, ਸਾਡੇ ਚੇਲੇ ਬਣਨ। ਮੈਂ ਹੈਰਾਨ ਹੋਣਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਜੇ ਸੰਬੋਧਨ ਕਰਦੇ ਨੇ, ਕੋਈ ਰੱਬ ਦੀ ਗੱਲ ਕਰਦੇ ਨੇ, ਸਾਧੂ ਕਰਕੇ ਕਹਿੰਦੇ ਨੇ, ਸੰਤ ਕਰਕੇ ਕਹਿੰਦੇ ਨੇ, ਭਾਈ ਕਰਕੇ ਕਹਿੰਦੇ ਨੇ, ਔਰ ਫਿਰ ਬੇਨਤੀ ਕਰਦੇ ਨੇ, ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਮੈਂ ਬੇਨਤੀ ਕਰਨਾ। ਚੇਲੇ ਤੇ ਹੁਕਮ ਕੀਤਾ ਜਾ ਸਕਦਾ, ਚੇਲੇ ਅੱਗੋਂ ਬੇਨਤੀ ਕਰਨ ਦੀ ਕੀ ਲੋੜ ਹੈ? ਚੇਲੇ ਦੇ ਉੱਤੇ ਹੁਕਮ ਕੀਤਾ ਜਾ ਸਕਦਾ,

0: ਨਹੀਂ ਉਹ ਤੇ ਬੇਨਤੀ ਕਰਦੇ ਨੇ। ਫਿਰ ਚੇਲਾ ਨਹੀਂ ਕਹਿੰਦੇ, ਮਿੱਤਰ ਕਹਿੰਦੇ ਨੇ, ਮਿੱਤਰ ਕਹਿੰਦੇ ਨੇ। ਜੇ ਕਿਸੇ ਦੇ ਅੰਦਰ ਕੁਝ ਖਾਮੀਆਂ ਦੇਖੀਆਂ ਨੇ, ਪ੍ਰਬਲ ਹੰਕਾਰ ਦੇਖਿਆ, ਉਹਨੂੰ ਵੀ ਸਮਝਾਉਣ ਦਾ ਢੰਗ ਕੀ ਹੈ? ਸਾਧੋ ਮਨ ਕਾ ਮਾਨ ਤਿਆ, ਕਹਿਣਾ ਸਾਧੂ ਹੈ। ਹੰਕਾਰੀ ਨੂੰ ਸਾਧੂ ਕਹਿਣ ਦੀ ਲੋੜ ਕੀ ਹੈ? ਨਹੀਂ, ਕਹਿਣਾ ਸਾਧੂ। ਜੇ ਦੂਜੇ ਦਾ ਹੰਕਾਰ ਹੋਣਾ, ਹੰਕਾਰ ਦਾ ਮਤਲਬ ਕੀ ਹੈ? ਅਹੰ, ਮੈਂ ਬਹੁਤ ਵੱਡਾ, ਅਗਲਾ ਛੋਟਾ। ਅਗਲੇ ਨੂੰ ਛੋਟਾ ਕਰਨਾ ਜੇ ਗੁਨਾਹ ਹੈ, ਅਗਲੇ ਨੂੰ ਛੋਟਾ ਸਮਝਣਾ ਵੀ ਗੁਨਾਹ ਹੈ। ਗੁਸਤਾਖੀ ਮਾਂ, ਬਹੁਤ ਸਾਰੇ ਲੋਕ ਦੂਸਰੇ ਨੂੰ ਛੋਟਾ ਕਰਦੇ ਤੇ ਨਹੀਂ, ਛੋਟਾ ਸਮਝਦੇ ਪਰ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਦੂਜੇ ਨੂੰ ਛੋਟਾ ਸਮਝਦੇ ਵੀ ਨਹੀਂ, ਸਾਧੂ ਕਹਿੰਦੇ ਨੇ। ਠੀਕ ਹੈ, ਹੰਕਾਰੀ ਇਹ ਬੜਾ ਮਨ ਦੇ ਚ ਗੁਮਾਨ ਹੈ, ਪਰ ਫਿਰ ਵੀ ਉਹਨੂੰ ਸਾਧੂ ਕਰਕੇ ਮੁਖਾਤਬ ਕਰਨਾ ਹੈ। ਸਾਧੋ ਮਨ ਕਾ ਮਾਨ ਤੇ। ਅਕਸਰ ਮੈਂ ਅਰਜ ਕਰਦਾ ਹੁੰਦਾ, ਹਰਿਦੁਆਰ ਦੇ ਬ੍ਰਾਹਮਣਾਂ ਨੇ ਜਦ ਪੁੱਛ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਇਹ ਜੋ ਬੜੀ ਸੁੰਦਰ ਰਬਾਬ ਵਜਾਉਂਦਾ, ਤੁਹਾਨੂੰ ਹਰੀ ਜਸ ਸੁਣਾਉਂਦਾ, ਇਹ ਤੁਹਾਡਾ ਚੇਲਾ ਹੈ? ਮਹਾਰਾਜ ਕਹਿਣ ਲੱਗੇ, ਨਹੀਂ, ਮੇਰਾ ਚੇਲਾ ਨਹੀਂ ਹੈ। ਫਿਰ ਨੌਕਰ ਹੈ, ਸੇਵਕ ਹੈ? ਨਹੀਂ, ਮੇਰਾ ਸੇਵਕ ਵੀ ਨਹੀਂ। ਹੁਣ ਇਹੀ ਭਾਸ਼ਾ ਜਾਣਦਾ ਸੀ ਬ੍ਰਾਹਮਣ ਗਿਆਨੀ। ਜਿਤਨਾ ਵੱਡਾ ਗਿਆਨੀ ਹੋਵੇਗਾ, ਦੂਜੇ ਨੂੰ ਅਗਿਆਨੀ ਸਮਝੇਗਾ, ਛੋਟਾ ਸਮਝੇਗਾ, ਛੋਟਾ ਸਮਝੇਗਾ। ਸਭ ਤੋਂ ਪ੍ਰਬਲ ਹੰਕਾਰ ਗਿਆਨ ਦਾ ਹੁੰਦਾ ਹੈ, ਉਸ ਤੋਂ ਬਾਅਦ ਸ਼ਕਤੀ ਦਾ ਹੁੰਦਾ ਹੈ, ਧਨ ਦਾ ਹੁੰਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਕਹਿੰਦੇ ਨੇ ਇੱਕ ਫਲ ਦਾ ਇੱਕੋ ਹੀ ਬੀਜ ਆਉਂਦਾ ਹੈ, ਇੱਕ ਬੀਜ ਦੇ ਚ ਇੱਕੋ ਹੀ ਫਲ ਪੈਦਾ ਹੁੰਦਾ ਹੈ। ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗਦੇ ਨੇ, ਅੰਬ ਨਹੀਂ, ਤੇ ਅੰਬ ਦੇ ਦਰਖਤ ਨੂੰ ਅੰਬ ਲੱਗਦੇ ਨੇ, ਕੇਲੇ ਨਹੀਂ। ਕਣਕ ਦੇ ਚੋਂ ਕਣਕ ਪੈਦਾ ਹੁੰਦੀ ਹੈ, ਚਣੇ ਨਹੀਂ। ਚਣਿਆਂ ਦੇ ਚੋਂ ਚਣੇ ਪੈਦਾ ਹੁੰਦੇ ਨੇ, ਮਕਈ ਨਹੀਂ। ਪਰ ਹੰਕਾਰ ਦੇ ਤੇ ਹਜ਼ਾਰਾਂ ਬੀਜ ਨੇ, ਇਹ ਬਹੁਤ ਸਾਰੇ ਬੀਜਾਂ ਤੋਂ ਪੈਦਾ ਹੋ ਜਾਂਦਾ। ਕਿੰਨੇ ਬੀਜਾਂ ਤੋਂ ਪੈਦਾ ਹੋ ਜਾਂਦਾ? ਕੁਛ ਇੱਕ ਦੀ ਗਿਣਤੀ ਸਾਨੂੰ ਭਗਤ ਰਵਿਦਾਸ ਨੇ ਕਰਾਈ ਹੈ। ਭਗਤ ਰਵਿਦਾਸ ਸੀ, ਉਹ ਕਹਿੰਦੇ ਨੇ, ਹਮ ਬਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਮੈਂ ਛੋਟਾ ਮੋਟਾ ਕਵੀ ਨਹੀਂ ਹਾਂ, ਬਹੁਤ ਵੱਡਾ ਕਵੀ। ਤੂੰ ਜਿਤਨਾ ਵੱਡਾ ਕਵੀ ਹੈ, ਯਕੀਨ ਜਾਣੋ ਓਨਾ ਹੀ ਹੰਕਾਰੀ ਹੈ। ਮੈਂ ਬਹੁਤ ਨੇੜੇ ਦੇਖੇ ਨੇ, ਚਾਹੇ ਉਹ ਹਿੰਦੀ ਦੇ ਕਵੀ ਨੇ, ਪੰਜਾਬੀ ਦੇ ਕਵੀ ਨੇ, ਚਾਹੇ ਉਰਦੂ ਦੇ ਸ਼ਾਇਰ ਨੇ। ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ, ਪੈਰਾਂ ਦੀ ਖਾਕ ਸਮਝਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹਮ ਬਡ ਕਵ, ਮੈਂ ਛੋਟਾ ਮੋਟਾ ਕਵੀ ਨਹੀਂ, ਬਹੁਤ ਵੱਡਾ ਕਵੀ। ਹਮ ਬਡ ਕਵ ਕੁਲੀਨ, ਕੁਲ ਮੇਰੀ ਕੁਲ ਵੱਡੀ ਹੈ, ਇਸ ਵਾਸਤੇ ਮੈਂ ਵੱਡਾ। ਮੇਰੀ ਕਵਿਤਾ ਮਹਾਨ ਹੈ, ਇਸ ਵਾਸਤੇ ਮੈਂ ਮਹਾਨ ਹਾਂ। ਕਵਿਤਾ ਨਾਲ ਆਪਣੀ ਮਹਾਨਤਾ ਜੋੜ ਲਈ, ਦੂਜੇ ਨੂੰ ਤੁੱਛ, ਕੁਲ ਦੇ ਨਾਲ ਆਪਣੇ ਨੂੰ ਵੱਡਾ ਸਮਝ ਲਿਆ, ਦੂਜਾ ਕੁਛ ਵੀ ਨਹੀਂ। ਹਮ ਬਡ ਕਵ ਕੁਲੀਨ, ਹਮ ਪੰਡਤ, ਪੰਡਤ ਦਾ ਮਤਲਬ ਇੱਥੇ ਵਿਦਵਾਨ। ਬਹੁਤ ਗ੍ਰੰਥ ਪੜ੍ਹੇ ਨੇ, ਬਹੁਤ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਇਆ, ਔਰ ਹਰ ਭਾਸ਼ਾ ਦੇ ਵਿਆਕਰਨ ਨੂੰ ਗ੍ਰੈਮਰ ਨੂੰ ਸਮਝਿਆ ਪੰਡਿਤ। ਹੁਣ ਜਿਤਨਾ ਵੱਡਾ ਪੰਡਿਤ ਉਤਨੀ ਵੱਡੀ ਮੈਂ। ਮੈਂ ਫਿਰ ਅਰਜ਼ ਕਰਾਂ, ਮੈਂ ਹੰਕਾਰ ਇੱਕ ਬੀਜ ਤੋਂ ਨਹੀਂ ਪੈਦਾ ਹੁੰਦਾ, ਬਹੁਤ ਸਾਰੇ ਬੀਜ। ਹਮ ਬਡ ਕਵ ਕੁਲੇਨ ਹਮ ਪੰਡਿਤ ਹਮ ਜੋਗੀ ਸਨਿਆਸੀ। ਜੋਗੀ ਦਾ ਮਤਲਬ ਹੈ ਜੋ ਜੁੜ ਗਿਆ, ਜੋ ਜੁੜ ਗਿਆ, ਜਿਹਦਾ ਹੰਕਾਰ ਸਾਰਾ ਮਿਟ ਗਿਆ। ਪਰ ਜਿਤਨਾ ਵੱਡਾ ਜੋਗੀ ਉਤਨਾ ਵੱਡਾ ਹੰਕਾਰੀ। ਮੈਂ ਪੰਜਾਬ ਦੇ ਚ ਉਹ ਸੰਤ ਜਿਨ੍ਹਾਂ ਦੇ ਨਾਲ ਬਹੁਤ ਵੱਡਪਣੇ ਦਾ ਲਕਬ ਜੁੜਿਆ, ਬਹੁਤ ਵੱਡਪਣੇ ਦਾ ਲਕਬ ਜਗਤ ਨੇ ਜੋੜਿਆ, ਉਤਨੇ ਹੀ ਹੰਕਾਰੀ ਦੇਖੇ, ਦੂਸਰੇ ਨੂੰ ਗਿਣਤੀ ਮਿਣਤੀ ਚ ਨਹੀਂ ਲਿਆਂਦੇ। ਕਬੀਰ ਕਹਿੰਦੇ ਨੇ, ਆਪਸ ਕੋ ਦੀ ਰਗ ਕਰ ਮਾਨੇ ਅਵਰਨ ਕੋ ਲਗਮਾ। ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦੇ ਨੇ, ਦੂਜਿਆਂ ਨੂੰ ਲਗਾ ਮਾਤਰਾ ਸਿਆਰੀ ਬਿਆਰੀ ਔਂਕੜ ਦੋ ਅੰਕੜ। ਦੂਜਿਆਂ ਨੂੰ ਤੇ ਪੂਰਾ ਅੱਖਰ ਮੰਨਦੇ ਹੀ ਨੇ, ਆਪਣੇ ਆਪ ਨੂੰ ਪੂਰਾ ਅੱਖਰ ਮੰਨਦੇ ਨੇ। ਆਪਸ ਕੋ ਦੀ ਰਗ ਕਰ ਮਾਨੇ ਅਵਰਨ ਕੋ ਲਗਮਾ। ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜ਼ਖ ਜਾਂਦੇ। ਇਹ ਮਨੁੱਖ ਮੈਂ ਨਰਕਾਂ ਨੂੰ ਜਾਂਦੇ ਹੋਏ ਦੇਖੇ ਨੇ, ਕਬੀਰ ਕਹਿੰਦੇ ਨੇ। ਇਹ ਮਨੁੱਖ ਕੁੰਭੀ ਨਰਕ ਭੋਗਦੇ ਹੋਏ ਮੈਂ ਦੇਖੇ ਨੇ। ਇਹ ਮਨੁੱਖ ਬੜੇ ਪ੍ਰਬਲ ਦੋਜ਼ਖ ਦੇ ਚ ਜਾਂਦੇ ਹੋਏ ਮੈਂ ਦੇਖੇ ਨੇ। ਹਮ ਬਡ ਕਵ ਕੁਲੀਨ ਹਮ ਪੰਡਿਤ ਹੈ ਤੇ ਹੁਣ ਸਾਰੇ ਹੀ ਧਾਰਮਿਕ ਗੁਣ, ਇਹਨਾਂ ਧਾਰਮਿਕ ਗੁਣਾਂ ਕਰਕੇ ਦੋਜ਼ਖ ਦੋਜ਼ਖ। ਹਮ ਬਡ ਕਵ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ। ਹੋ ਸਕਿਆ ਕਿਸੇ ਵਕਤ ਸੰਨਿਆਸੀ ਸ਼ਬਦ ਨੂੰ ਮੈਂ ਖੋਲਾਂਗਾ। ਸੰਨਿਆਸ ਦੇ ਅਰਥ ਨੇ ਸੁਨ ਦੇ ਚ ਆਸਣ, ਸੁਨ ਸਮਾਦ ਅਨਹਦ ਤੈਨਾਤ ਕਹਿਣ ਨਾ ਜਾਈ ਅਚਰਜ ਬਿਸਮਾ। ਸੁਣ ਦੇ ਚ ਆਸਣ ਲੱਗ ਗਿਆ, ਸੁਣ ਦੇ ਚ ਬੈਠ ਗਿਆ, ਉਹਨੂੰ ਕਹਿੰਦੇ ਨੇ ਸੁਨ ਆਸਣ ਸੰਨਿਆਸ। ਸੁਨ ਆਸਣ ਸੁਣ ਦੇ ਚ ਬੈਠ ਗਏ। ਸੁਣ ਦੇ ਚ ਬੈਠਣ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ, ਫਿਰ ਸੁਣ ਦੇ ਚ, ਫਿਰ ਆਪਣੇ ਤੋਂ ਵੀ ਦੂਰ। ਮਨੁੱਖ ਸੁਣ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਹੈ, ਮਨੁੱਖ ਆਪਣੇ ਨਾਲ ਵੀ ਨਹੀਂ ਬੈਠ ਸਕਦਾ, ਨਹੀਂ ਬੈਠ ਸਕਦਾ। ਮਨੁੱਖ ਪੁੱਤਰ ਨਾਲ ਬੈਠ ਸਕਦਾ ਹੈ, ਮਿੱਤਰ ਨਾਲ ਬੈਠ ਸਕਦਾ ਹੈ, ਪਤਨੀ ਨਾਲ ਬੈਠ ਸਕਦਾ ਹੈ, ਪਤੀ ਨਾਲ ਬੈਠ ਸਕਦਾ ਹੈ, ਨੌਕਰ ਨਾਲ ਵੀ ਬੈਠ ਸਕਦਾ ਹੈ, ਸੇਵਕ ਨਾਲ ਵੀ ਬੈਠ ਸਕਦਾ ਹੈ, ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ, ਟੀਵੀ ਨਾਲ ਬੈਠ ਸਕਦਾ ਹੈ, ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ, ਮਨੁੱਖ ਆਪਣੇ ਨਾਲ ਨਹੀਂ ਬੈਠ ਸਕਦਾ। ਕਿਤਾਬਾਂ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇਹ ਵੀ ਮੈਂ ਅਰਜ਼ ਕਰਾਂ, ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ। ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਮਨੁੱਖ ਪਤਨੀ ਨਾਲ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ। ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀ ਮਜਬੂਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ, ਆਪਣੇ ਨਾਲ ਨਹੀਂ। ਇਸ ਵਾਸਤੇ ਉਸਨੂੰ ਵੀ ਪਤੀ ਦੀਆਂ ਕਮਜ਼ੋਰੀਆਂ, ਮਜਬੂਰੀਆਂ, ਗੁਣਾਂ, ਔਗੁਣਾਂ ਦਾ ਸਭ ਕੁਝ ਪਤਾ, ਸਭ ਕੁਝ ਪਤਾ ਹੈ। ਹੈ ਜੋ ਉਹਦੇ ਕੋਲ ਬੈਠਦੀ ਹੈ, ਉਹਦੇ ਨੇੜੇ ਹੈ। ਜਿਤਨੀ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ, ਉਤਨਾ ਹੀ ਆਪਣੇ ਆਪ ਤੋਂ ਦੂਰ ਹੈ। ਕੋਈ ਜਿਤਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ। ਜੋ ਜਿਤਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ। ਪਰਿਵਾਰ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ। ਪਦਾਰਥਾਂ ਦੇ ਮਨੁੱਖ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਦਾਰਥ ਦੇ ਰਾਜ਼ ਬਾਰੇ, ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ, ਪਦਾਰਥ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ। ਕਹਿੰਦੇ ਨੇ ਪਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸਮਝਣਾ ਪੈਂਦਾ। ਅਪਤਨ ਕਾ ਜੋ ਕਰੇ ਵਿਚਾਰ, ਤਿੰਨ ਜਮ ਕੰਕਰ ਨਹੀਂ ਕਰੇ ਖੁਆਰ। ਜੋ ਪਹਿਲੇ ਆਪਣੇ ਵਿਚਾਰ ਕਰੇ ਮੈਂ ਕੀ ਹਾਂ, ਤੂੰ ਛੱਡ ਰੱਬ ਦੀ ਗੱਲ, ਪਰਮਾਤਮਾ ਦੀ, ਗੁਰੂ ਦੀ, ਪੈਗੰਬਰਾਂ ਦੀ ਗੱਲ ਛੱਡ, ਪਹਿਲੇ ਆਪਣੀ ਗੱਲ ਕਰ, ਆਪਣੇ ਆਪ ਨੂੰ ਸਮਝ। ਅਪਤਨ ਕਾ ਜੋ ਕਰੇ ਵਿਚਾਰ, ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਹੱਕ ਸਮਝ ਹੋਵੇਗੀ, ਕਥਾ ਹੀ ਨਹੀਂ ਹੋ ਸਕੀ। ਔਰ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ, ਗੁਸਤਾਖੀ ਬਾਪ, ਉਹਨੂੰ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇਗਾ, ਭਾਵੇਂ ਕਿਤਨਾ ਵਿਦਵਾਨ ਕਹਿੰਦਾ ਹੋਵੇ, ਉਤਨੀ ਅਕਲ ਉਸਦੀ ਮੋਟੀ ਹੋਵੇਗੀ। ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ, ਪਰਮਾਤਮਾ ਨੂੰ ਸਮਝਣ ਦੇ ਚ ਉਤਨਾ ਹੀ ਅਸਮਰਥ ਹੋ ਜਾਏਗਾ। ਇਸ ਵਾਸਤੇ ਬੜੇ ਬੜੇ ਸੰਸਾਰੀ, ਗਿਆਨੀ, ਵਿਗਿਆਨੀ, ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ, ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣਦੇ, ਉੱਕੀ ਨਹੀਂ ਜਾਣਦੇ, ਬਹੁਤ ਬਾਹਰ ਮੁਖੀ ਨੇ। ਚਲੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ, ਆ ਗਏ ਨੇ ਹੁਣ, ਇੱਥੇ ਤੱਕ ਆ ਗਏ ਨੇ, ਵਾਪਸ ਕਰਨੇ ਔਖੇ ਨੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦਿਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ, ਵੀ ਜਿਸ ਪੈਗੰਬਰ ਦੀ ਇਤਨੀ ਵੱਡੀ ਉਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ, ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈ ਹੈ, ਕੋਈ ਨਵਾਂ ਸਾਲ ਨਹੀਂ ਹੈ, ਹਜ਼ਰਤ ਈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧਿਤ। ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਨਾ, ਤਾਂ ਫਿਰ ਨਵਾਂ ਸਾਲ ਉਸਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਸ਼ੁਰੂ ਹੋਇਆ ਸੀ। ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ, ਹਾਂ ਦਿਨ ਨਹੀਂ ਸੀ, ਸਮਾਂ ਨਹੀਂ ਸੀ, ਵਕਤ ਨਹੀਂ ਸੀ, ਤਾਂ ਫਿਰ ਕੀ ਸੀ? ਗੁਰਬਾਣੀ ਕਹਿੰਦੀ ਦੁੰਦ ਹੀ ਦੁੰਦ ਸੀ, ਅਰਬਦ ਨਰਬਦ ਦੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਾਏਦਾ, ਨਾ ਦਿਨ ਸੀ ਨਾ ਰਾਤ ਸੀ। ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ, ਵਕਤ ਨਹੀਂ ਸੀ, ਵਕਤ ਤੇ ਸ਼ੁਰੂ ਹੁੰਦਾ ਦਿਨ ਨਾਲ, ਵਕਤ ਤੇ ਸ਼ੁਰੂ ਹੁੰਦਾ ਰਾਤ ਨਾਲ। ਸਮੇਂ ਨੂੰ ਕਿਸ ਤਰ੍ਹਾਂ ਨਾਪਦੇ ਹੋ? ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਇੱਕ ਨਿਮਕ, ਇੱਕ ਸੈਕਿੰਡ। ਇੱਕ ਸੈਕਿੰਡ ਕਿਤਨਾ ਆਉਂਦਾ, ਇੱਕ ਨਿਮਕ ਕਿਤਨਾ ਆਉਂਦਾ, ਇੱਕ ਛਿੰਨ ਕਿਤਨਾ ਆਉਂਦਾ, ਇੱਕ ਦਮ ਜਿਤਨਾ, ਇੱਕ ਦਮ ਗਿਆ, ਇਹ ਬਸ ਇੱਕ ਛਿੰਨ, ਇੱਕ ਜੋ ਹੈ ਸੈਕਿੰਡ। ਇਹ ਸਮੇਂ ਦਾ ਛੋਟਾ ਬਾਗ ਤੇ ਸਮੇਂ ਦਾ ਫਿਰ ਸਭ ਤੋਂ ਵੱਡਾ ਬਾਗ ਸਾਲ। ਇਤਨੇ ਸੈਕਿੰਡ, ਇਤਨੇ ਛਿੰਨ ਮਿਲੇ, ਇੱਕ ਪਲ ਬਣਿਆ, ਇਤਨੇ ਪਲ ਬਣੇ, ਇੱਕ ਪਹਿਰ ਬਣਿਆ, ਇਤਨੇ ਪਹਿਰ ਬਣੇ, ਇੱਕ ਦਿਨ ਬਣਿਆ, ਇਤਨੇ ਦਿਨ ਹੋਏ, ਇੱਕ ਮਹੀਨਾ ਬਣਿਆ, ਇਤਨੇ ਮਹੀਨੇ ਹੋਏ, ਇੱਕ ਸਾਲ ਬਣਿਆ, ਫਿਰ ਸਾਲ ਤੋਂ ਅੱਗੇ ਗਿਣਤੀ ਨਹੀਂ ਹੈ। ਸਮੇਂ ਨੂੰ ਨਾਪਣ ਦਾ ਸਭ ਤੋਂ ਵੱਡਾ ਪੈਮਾਨਾ ਸਾਲ, ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਦਮ, ਇੱਕਦਮ। ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਰੱਤੀ, ਭਾਰਤ ਵਿੱਚ ਰੱਤੀਆਂ ਤੋਂ ਇਹ ਪੈਮਾਨੇ ਤੋਲਣ ਦੇ ਸ਼ੁਰੂ ਹੋਏ। ਇਤਨੇ ਰੱਤੀਆਂ ਦਾ ਇੱਕ ਮਾਸਾ, ਇਤਨੇ ਮਾਸਿਆਂ ਦਾ ਇੱਕ ਤੋਲਾ, ਇਤਨੇ ਤੋਲਿਆਂ ਦੀ ਇੱਕ ਛਟਾਕ, ਇਤਨੇ ਛਟਾਕਾਂ ਦਾ ਇੱਕ ਪਾਈਆ, ਇਤਨੇ ਪਾਈਆਂ ਦਾ ਇੱਕ ਸੇਰ, ਇਤਨੇ ਸੇਰਾਂ ਦਾ ਇੱਕ ਮਣ। ਤੋਲਣ ਦਾ ਸਭ ਤੋਂ ਵੱਡਾ ਪੈਮਾਨਾ ਸੀ ਮਣ, ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਸੀ ਰੱਤੀ। ਬੇਲ ਆਉਂਦੀ ਹੈ, ਇਹ ਫਲ ਆਉਂਦਾ ਹੈ। ਦਰਖਤਾਂ ਨੂੰ ਚੜੀਆਂ ਹੋਈਆਂ ਬੇਲਾਂ ਆਉਂਦੀਆਂ ਨੇ, ਇੱਧਰ ਜੰਮੂ ਕਸ਼ਮੀਰ ਦੇ ਚ ਬੜੀਆਂ, ਹਿਮਾਚਲ ਦੇ ਚ ਬਹੁਤ ਨੇ, ਇੱਧਰ ਦਾ ਮੈਨੂੰ ਪਤਾ ਨੇ, ਠੰਡੇ ਇਲਾਕੇ ਚ ਆਉਂਦੀਆਂ। ਇੱਕ ਇੱਕ ਬੇਲ ਨੂੰ ਹਜ਼ਾਰਾਂ ਰੱਤੀਆਂ ਲੱਗਦੀਆਂ ਨੇ, ਲਾਲ ਰੰਗ, ਰੱਤੀ ਤੋਂ ਮੁਰਾਦ ਰੱਤੀ ਹੋਈ, ਰੰਗੀ ਹੋਈ, ਲਾਲ ਰੰਗ। ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ। ਅਗਰ 5000 ਰੱਤੀਆਂ ਲੱਗੀਆਂ ਨੇ ਇੱਕ ਬੇਲ ਨੂੰ, ਤੋਲੋਗੇ ਸਾਰਿਆਂ ਦਾ ਵਜ਼ਨ ਇੱਕੋ ਹੁੰਦਾ। ਕਿਸੇ ਵੀ ਦਰਖਤ ਨੂੰ 1000 ਫਲ ਲੱਗੇ ਨੇ, ਸਾਰਿਆਂ ਦਾ ਵਜ਼ਨ ਇੱਕ ਨਹੀਂ ਹੁੰਦਾ, ਸਾਰਿਆਂ ਦਾ ਰੰਗ ਵੀ ਇੱਕ ਨਹੀਂ ਆਉਂਦਾ, ਸਾਰਿਆਂ ਦਾ ਸਵਾਦ ਵੀ ਇੱਕ ਨਹੀਂ ਆਉਂਦਾ। ਪਰ ਇੱਕ ਰੱਤੀ ਹੈ, ਰੰਗ ਵੀ ਇੱਕੋ, ਆਕਾਰ ਵੀ ਇਤਨਾ ਹੀ, ਵਜ਼ਨ ਵੀ ਇੱਕ ਨਾ, ਔਰ ਸਭ ਕੌੜੀਆਂ ਨੇ, ਸਭ ਕੌੜੀਆਂ। ਸਵਾਦ ਵੀ ਇੱਕੋ, ਵਜ਼ਨ ਵੀ ਇੱਕੋ, ਰੰਗ ਵੀ ਇੱਕੋ, ਆਕਾਰ ਵੀ ਇੱਕੋ। ਇਹ ਤੋਲਣ ਦਾ ਪੈਮਾਨਾ ਬਣਿਆ, ਸਭ ਤੋਂ ਛੋਟਾ ਪੈਮਾਨਾ ਕੀ ਰੱਤੀ, ਸਭ ਤੋਂ ਵੱਡਾ ਪੈਮਾਨਾ ਕੀ ਮਨ। ਮਨ ਸਮੇਂ ਦਾ ਸਭ ਤੋਂ ਛੋਟਾ ਪੈਮਾਨਾ ਦਮ, ਤੇ ਜਦ ਮਨੁੱਖ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ, ਦਮ ਹੀ ਨਹੀਂ ਸੀ। ਤੇ ਜਦ ਦਿਨ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਸੀ, ਸਮਾਂ ਨਹੀਂ ਸੀ। ਜਿਸ ਦਿਨ ਮੈਂ ਕਵਾਂ ਮਜਬੂਰੀ, ਕਿਉਂਕਿ ਦਿਨ ਤੇ ਨਹੀਂ ਸੀ, ਜਿਸ ਦਿਨ ਸਮੇਂ ਦਾ ਜਨਮ ਹੋਇਆ, ਜਾਂ ਇੰਜ ਕਵਾਂ ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ, ਦਿਨ ਦਾ ਜਨਮ ਹੋਇਆ, ਸਮੇਂ ਦਾ ਜਨਮ ਹੋਇਆ, ਉਹ ਦਿਨ ਅਗਰ ਅਸੀਂ ਯਾਦ ਕਰੀਏ, ਉਹ ਨਵਾਂ ਦਿਨ ਹੈ, ਨਵਾਂ ਸਾਲ ਉੱਥੋਂ ਸ਼ੁਰੂ ਹੋਇਆ। ਉਹ ਦਿਨ ਕਿਹੜੇ ਦਿਨ ਹੋਇਆ, ਦਿਨ ਤੇ ਹੈ ਹੀ ਨਹੀਂ ਸੀ। ਉਹ ਦਿਨ ਕਿਸ ਵਕਤ ਹੋਇਆ, ਵਕਤ ਤੇ ਹੈ ਹੀ ਨਹੀਂ ਸੀ। ਤੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਵਾਰ ਨਾ ਕੋਈ, ਜਾ ਕਰ ਤਾ ਸਿਰ ਟੀਕੋ ਸਹਜੇ, ਆਪੇ ਜਾਣੇ ਸੋਈ। ਤੋ ਫਿਰ ਨਵਾਂ ਸਾਲ ਮਨਾਉਣਾ ਗੁਸਤਾਖੀ ਮਾਫ, ਕਹਿੰਦੇ ਜਗਤ ਕੀ ਪੇੜਾ ਚਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਹਜ਼ਰਤ ਈਸਾ ਦਾ ਜਨਮ ਦਿਨ ਇੰਜ ਕਹਿ ਲਓ, 25 ਸਤੰਬਰ ਨੂੰ ਕਿਧਰੇ ਹੋਏ ਸਨ, ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇਹ ਗਣਿਤ ਆਰੰਭ ਆਉਂਦੀ ਹੈ, ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ। ਇਹ ਤੇ ਹਜ਼ਰਤ ਈਸਾ ਦਾ ਜਨਮ ਦਿਨ ਹੋਇਆ, ਨਵਾਂ ਸਾਲ ਥੋੜੀ ਹੋਇਆ। ਇੱਕ ਚੇਤ ਨੂੰ ਰਾਜੇ ਬਿਕਰਮਾਜੀਤ ਦਾ ਜਨਮ ਹੋਇਆ ਸੀ, ਬਿਕਰਮੀ ਸੰਵਤ। ਇਹ ਜੀ ਬਿਕਰਮੀ ਸਾਲ ਹੈ, ਸਾਲ ਤੇ ਪਰਮਾਤਮਾ ਨੇ ਬਣਾਏ ਨੇ, ਗੱਲ ਖਤਮ। ਬਿਕਰਮਾਜੀਤ ਦਾ ਜਨਮ ਹੋਇਆ ਸੀ। ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ, ਤੁਸੀਂ ਕਿਸੇ ਅਰਬ ਦੇਸ਼ ਦੇ ਚ ਨਹੀਂ ਦੇਖੋਗੇ। 22-23 ਦੇਸ਼ ਨੇ ਇਸਲਾਮੀ, ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ, ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ। ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ, ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ। ਨਵਾਂ ਸਾਲ ਤੇ ਉਸ ਦਿਨ ਆਰੰਭ ਆਉਂਦਾ ਜਿਸ ਦਿਨ ਨਵਾਂ ਦਿਨ ਸੀ, ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ, ਕੁਛ ਨਹੀਂ ਪਤਾ, ਕੁਛ ਵੀ ਨਹੀਂ, ਸਭ ਕਲਪਨਾ ਹੀ ਕਲਪਨਾ, ਕਪੋਲ ਕਲਪਨਾ। ਮੈਂ ਤੇ ਦਿੱਲੀ ਦੇ ਚ ਬਹੁਤ ਵੱਡੇ ਇਕੱਠ ਦੇ ਚ ਕਹਿ ਕੇ ਆਇਆ, ਨਾਨਕ ਸ਼ਾਹੀ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੀ, 1 ਜਨਵਰੀ ਜੋ ਹੈ ਨਵਾਂ ਸਾਲ ਹੈ, ਇਸ ਕੈਲੰਡਰ ਦੀ ਕੀ ਲੋੜ ਹੈ। ਜਵਾਬ ਨਹੀਂ ਸੀ ਕਿਸੇ ਕੋਲ। ਖੈਰ, ਮੁਕਤਸਰੇ ਤੇ ਮੇ ਵਿਚਕਾਰ ਜੋ ਹੈ ਗੱਲ ਆ ਗਈ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾ ਨਾ ਕੋਈ, ਜਾਕਰ ਤਾ ਸ੍ਰੀ ਟੀਕੋ ਸਾਜੇ, ਆਪੇ ਜਾਣੇ ਸੋਈ। ਹਜ਼ਰਤ ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ, ਬੜਾ ਭਾਰੀ ਪ੍ਰਭਾਵ ਹੈ, ਕੁਛ ਮਨੋਚਿੰਤਕ ਤੇ ਮੰਨਦੇ ਨੇ ਬਾਹਰ ਦੇ ਰੂਪ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦਿੰਦਾ, ਜੈਨੀ ਦਿਖਾਈ ਦਿੰਦਾ, ਬੋਧੀ ਦਿਖਾਈ ਦਿੰਦਾ, ਸਿੱਖ ਦਿਖਾਈ ਦਿੰਦਾ। ਬਹੁਤਾਤ ਦੇ ਸਭ ਕ੍ਰਿਸਚਨ ਹੀ ਨੇ। ਉਹਨਾਂ ਦੇ ਰਸਮੋ ਰਿਵਾਜ, ਬੱਚੇ ਦਾ ਜਨਮ ਦਿਨ ਮਨਾਉਣਾ, ਕੇਕ ਕੱਟੋ, ਮੋਮਬੱਤੀਆਂ ਫੂਕੋ ਜਾਂ ਜਲਾਓ, ਇਹਦੇ ਸਭ ਈਸਾਈ ਰਸਮਾਂ ਨੇ। ਭਾਸ਼ਾ, ਪਹਿਰਾਵਾ, ਤਮੀਜ਼, ਔਰ ਤਮੱਦਨ, ਕਲਚਰ, ਸਭ ਦੇ ਤੇ ਈਸਾਈਅਤ ਛਾਈ ਹੋਈ ਹੈ, ਸਭ ਤੇ ਛਾਈ ਹੋਈ ਹੈ। ਵਿਦਵਾਨ ਕਹਿੰਦੇ ਨੇ ਕੀ ਹੋਇਆ, ਜੈਨੀ ਹੈ, ਬੋਧੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਸਭ ਤੇ ਈਸਾਈਅਤ ਛਾਈ ਹੋਈ ਹੈ, ਵਿਆਪਕ ਰੂਪ ਦੇ ਛਾਈ ਹੋਈ ਹੈ। ਪਹਿਰ ਵਿਚਕਾਰ ਗੱਲ ਆ ਗਈ। ਇਹ ਪੈਗੰਬਰ ਜਿਸ ਦੀ ਇਤਨੀ ਵੱਡੀ ਉਮਤ ਹੈ, ਇਤਨਾ ਵੱਡਾ ਪ੍ਰਭਾਵ ਹੈ, ਪਤਾ ਕੀ ਕਹਿੰਦਾ? ਇਹਨੂੰ ਮੈਂ ਕਈ ਦਿਨ ਸੋਚਿਆ, ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੇ ਮੈਂ ਨਹੀਂ ਲਿਆਂਦਾ ਸੀ। ਮੈਂ ਸੋਚਦਾ ਸੀ ਨਹੀਂ, ਇਹਨੂੰ ਨਿਰੀਖਣ ਕਰਨਾ ਪਏਗਾ, ਘੋਖਣਾ ਪਏਗਾ, ਇਹ ਗੱਲ ਕਿਸ ਹੱਦ ਤੱਕ ਸਹੀ ਹੈ। ਫਿਰ ਮੈਨੂੰ ਮਹਿਸੂਸ ਹੋਇਆ, ਨਹੀਂ, ਮੈਂ ਗਲਤੀ ਤੇ ਹਾਂ, ਇਹ ਵਕਤ ਦਾ ਪੈਗੰਬਰੀ ਪੁਰਸ਼ ਠੀਕ ਹੈ, ਠੀਕ ਕਹਿ ਰਿਹਾ। ਈਸਾ ਕਹਿੰਦਾ, ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉੱਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ, ਲੰਘ ਗਿਆ, ਕਹਿੰਦਾ ਮੈਂ ਮੰਨ ਲਵਾਂਗਾ, ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ, ਮੈਂ ਸ਼ੱਕ ਸ਼ੁਬਾ ਨਹੀਂ ਕਰਾਂਗਾ, ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ, ਮੈਂ ਤਸਲੀਮ ਕਰ ਲਵਾਂਗਾ। ਹੋ ਗਿਆ ਹੋਵੇਗਾ, ਹੋ ਗਿਆ ਹੋਵੇਗਾ, ਸ਼ਾਇਦ ਇਤਨਾ ਛੋਟਾ ਉੱਠ ਹੋਵੇ, ਜੇ ਕੋਈ ਸੂਈ ਦਾ ਨੱਕਾ ਇਤਨਾ ਵੱਡਾ ਹੋਵੇ, ਚਲੋ ਮੈਂ ਮੰਨ ਲਵਾਂਗਾ। ਕਿਉਂਕਿ ਜਿਸ ਇਲਾਕੇ ਵਿੱਚ ਰਹਿਣ ਵਾਲੇ ਸਨ, ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ ਚ, ਔਰ ਮਰੂਥਲ। ਤੋ ਈਸਾ ਕਹਿੰਦੇ ਨੇ, ਅਗਰ ਮੈਨੂੰ ਕੋਈ ਇਹ ਆਖੇ ਕਿ ਉੱਠ ਸੂਈ ਦੇ ਨੱਕੇ ਵਿੱਚੋਂ ਲੰਘ ਗਿਆ, ਬਿਨਾ ਸ਼ੱਕੋ ਸ਼ੁਬਾ ਦੇ ਮੈਂ ਮੰਨ ਲਵਾਂਗਾ, ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਈਸਾ ਦੇ ਇਹ ਬੋਲ ਹੈਰਾਨਗੀ ਹੋਈ। ਕਿਉਂ ਕਿਉਂ? ਧਨਵਾਨ ਬਾਹਰ ਮੁਖੀ ਆਉਂਦਾ, ਉਹਦੀ ਮਨੋਬਿਰਤੀ, ਉਹਦੀ ਦਿਮਾਗੀ ਸ਼ਕਤੀ, ਉਹਦੀ ਸਰੀਰਕ ਸ਼ਕਤੀ ਸਭ ਬਾਹਰ ਉਲਝੀ ਹੋਈ ਆਉਂਦੀ, ਅੰਤਰਮੁਖੀ ਹੁੰਦਾ ਹੀ ਨਹੀਂ। ਤੇ ਅੰਤਰਮੁਖੀ ਹੋਏ ਬਿਨਾ ਧਾਰਮਿਕ ਹੋਣਾ ਔਖ ਹੈ, ਅੰਤਰਮੁਖੀ ਹੋਏ ਬਿਨਾ ਪਰਮਾਤਮਾ ਦੇ ਨੇੜੇ ਜਾਣਾ ਔਖ ਹੈ। ਕਿਉਂਕਿ ਪਰਮਾਤਮਾ ਨੂੰ ਕਿੱਥੋਂ ਲੱਭਾਂਗੇ? ਸਾਗਰ ਦੇ ਚੋਂ, ਜ਼ਮੀਨ ਦੇ ਚੋਂ, ਆਸਮਾਨ ਦੇ ਚੋਂ, ਸੂਰਜ ਚੰਦ ਤਾਰਿਆਂ ਦੇ ਚੋਂ? ਨਹੀਂ, ਆਪਣੇ ਵਿੱਚੋਂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ, ਇਹ ਕਿਸ ਤਰ੍ਹਾਂ ਧਾਰਮਿਕ ਹੋਵੇਗਾ? ਜਿਹੜਾ ਮਨੁੱਖ ਗੁਸਤਾਖੀ, ਮਾਫ਼, ਮੈਂ ਬਾਰ ਬਾਰ ਮਾਫ਼ੀ ਮੰਗ ਲਵਾਂ, ਮਹਾਂਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਰਿਹਾ, ਜਿਹੜਾ ਮਨੁੱਖ ਜਿਤਨਾ ਬਾਹਰ ਮੁਖੀ ਹੋਵੇਗਾ, ਉਤਨਾ ਹੀ ਅਧਾਰਮਿਕ ਹੋਵੇਗਾ, ਉਤਨਾ ਹੀ ਅਧਾਰਮਿਕ ਹੋਵੇਗਾ, ਉਤਨਾ ਹੀ ਸੰਸਾਰੀ ਹੋਵੇਗਾ, ਜਾਂ ਨਾਲ ਕਹਿ ਦੋ ਉਤਨਾ ਹੀ ਹੰਕਾਰੀ ਹੋਵੇਗਾ। ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ, ਉਤਨਾ ਹੀ ਉਹ ਪਰਮਾਤਮਾ ਦੇ ਨੇੜੇ ਹੋਵੇਗਾ। ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ, ਉਹਨੇ ਤੇ ਪਰਮਾਤਮਾ ਦਾ ਦੁਆਰ ਖਟਖਟਾ ਦਿੱਤਾ ਹੈ। ਧਰਮਾ ਦੇਠਾਂ ਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ ਵਾੜ, ਹੇ ਪ੍ਰਭੂ ਆਪਣਾ ਦਰਵਾਜ਼ਾ ਖੋਲੋ। ਇਹਦਾ ਮਤਲਬ ਕਬੀਰ ਕਹਿ ਰਹੇ ਨੇ, ਮੈਂ ਅੰਤਰਮੁਖੀ ਹੋ ਗਿਆ, ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ, ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ, ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ, ਤੇਰਾ ਦਰ ਖੋਲ ਨਹੀਂ ਸਕਦਾ, ਇਹ ਦਰ ਤੂੰ ਆਪ ਖੋਲ। ਧਰਮਾ ਦੇ ਠਾਂਡੇ ਦਰਬਾਰ, ਧਰਮਾ ਦੇ, ਮੈਂ ਤੇਰੇ ਦਰ ਤੇ ਖੜਾ, ਆ ਗਿਆ ਤੇਰੇ ਦਰ, ਬੜੀ ਵੱਡੀ ਗੱਲ ਹੈ। तो किस तरह मन लईए कबीर तू पहुंच गया परमात्मा दे दर ते, किसी मंदिर दे च पहुंच गया, मस्जिद दे च पहुंच गया, गुरुद्वारे पहुंच गया, गुरुद्वारे दे बूहे ते पहुंच गया, किसी मंदिर दे दरवाजे ते पहुंच गया, किसी मस्जिद दे, किसी चर्च दे दरवाजे दे, नहीं अपने जीवन दे द्वार ते पहुंच गया, अंतर्मुखी। हो सके किसे वक्त मैं खोलांगा, महाराज ने दर की व्याख्या भी की थी है, जित दर वसे रामकली मल्ला पहला, जित दर वसे कवन दर कही है, जिथे तू रहना है वह दर किथे है, उस दर नू की आख देना, जित दर वसे कवन दर कही है, दरा भीतर दर कवन लै, ये जो भीतर है अंदर है दरवाजा, बाहर दा नहीं है, इस अंदर दे दरवाजे तक कौन पहुंचे, इस भीतर दे दर तक कौन पहुंचे, अंतर्मुखी हर मनुख नहीं आता। जितनी लाइफ बिजी हो जाए, मसरूफ हो जाए, उतना ही बारमुखी होता है। कला संगीत कविता नृत्य संगत राशि, तरह तरह की कला का जन्म इसनों उना लोगों ने दिता है जो थोड़े जे अपने नेड़े आए, जिन्ह ने समा कढ़िया अपने आप दे नेड़े आण दा। ते धर्म दा जन्म ते उन्हां दे अंदर होया जो बिल्कुल अपने अंदर प्रवेश कर गए, अपने अंदर प्रवेश कर गए। दो शब्द मैनु कहण देना, जितना बाहर मुखी मनुख होवेगा उतना ही अधार्मिक, कुछ भी समझ नहीं होवेगा। अपने नेड़े आके कुछ परमात्मा की महक का पता चलता है, अपने नेड़े आके कुछ परमात्मा के नूर का पता चलता है, अपने नेड़े आके कोई परमात्मा के गीत नाद का पता चलता है, अपने नेड़े आके कुछ परमात्मा के रस का पता चलता है, कोई रस है, कोई नाद है, कोई रूप है, कोई रंग है, ऐसा रंग जो आकार नहीं रखता फिर भी रंग है, ऐसा रूप जो आकार नहीं रखता फिर भी अनुपम है, अरूप है अनूप है कलगीधर पातशाह, कोई रूप नहीं तेरा फिर भी तू बहुत सुंदर है, बहुत सुंदर है, तो पहली हो गई, जब आकार ही नहीं है तो तू सुंदर है, बहुत सुंदर है, बहुत सुंदर है, अरूप है अनूप है, इस चीज का पता कदों चलता है, जब मनुख थोड़ा जहा अपने नेड़े आता है। तो मैं फिर दोहरा देवा, एक मनुख जितना पदार्थ दे नेड़े है, अपने नेड़े नहीं, पदार्थों बारे बहुत कुछ जानता है, एक विज्ञानक बहुत कुछ जानता है, मनुख जितना परिवार दे नेड़े है, अपने नेड़े नहीं, परिवार बारे बहुत कुछ जानता है, अपने बारे कुछ भी नहीं जानता, कुछ भी नहीं जानता। एक मनुख जितना पत्नी दे नेड़े है, अपने नेड़े नहीं है, पत्नी बारे बहुत कुछ जानता है, बहुत कुछ जानता है, अपने बारे कुछ भी नहीं जानता। अप तन काल जो करे विचार, तिस जम कंकर नहीं करे ख्वार, मनुख इतना बार मुखी क्यों हो गया। धार्मिक मनोविज्ञान कहिंदा है, बार जो ये पदार्थ दा जगत है, इनू अपने अनुकूल करना है, हवा नू अपने अनुकूल करना है, पानी नू अपने अनुकूल करना है, धरती नू अपने अनुकूल करना है, अग्नि नू अपने अनुकूल करना है, जो मेरे अनुकूल नहीं है उस तो मैं सुख नहीं ले सकता, मैं बंदे नू अपने अनुकूल करना है, मैं हुक्म कीता ते उनू मनना पै, मनना। इको ही मनुख हुक्म मनदा है, बाकी नहीं, वो नौकर है, सारा देश हुक्म मनदा है, हुक्मरान है, हुक्मरान है, ये राजा है, ये बादशाह है, अजय मेरा हुक्म सिर्फ एको ही बंदे ते चलता है, जो मेरा मुलाजम है, जो मेरा नौकर है। अंदर पीड़ा रहती है, इससे ते मेरा हुक्म चलता है, बाकिया ते नहीं, बाकी नहीं मनते। हुक्मरानी का जन्म इत्थों होया, मैं सिर्फ पदार्थ नूं ही अपने अनुकूल नहीं करना, सिर्फ हवा ते पानी नूं ही अपने अनुकूल नहीं करना, मैं मनुखां नूं भी अपने अनुकूल करना। धर्म दा जन्म ਉਹਨਾਂ ਲੋਕਾਂ ਨੇ ਉਸ ਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ। ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ, ਪਦਾਰਥਾਂ ਤੋਂ ਸੁੱਖ ਨਹੀਂ ਲੈ ਸਕਦਾ, ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ, ਆਨੰਦ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ, ਇਹ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ। ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਣ ਕਰਾਵਾਂ ਤੇ ਸਮਾਪਤੀ। ਹਮ ਬਡ ਕਵ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ। ਗਿਆਨ ਤੇ ਇਸ ਵਾਸਤੇ ਸੀ ਭਗਵਾਨ ਦੇ ਨੇੜੇ ਜਾਈਏ, ਗਿਆਨ ਤੇ ਇਸ ਵਾਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ। ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ। ਗੁਸਤਾਖੀ ਵਾ, ਉਹ ਜਿਤਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ। ਮੈਂ ਐਸਾ ਦੇਖੇ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ। ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ, ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ, ਚੋਰੀ ਦੇ ਆਸਰੇ ਤੇ ਨਹੀਂ। ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ ਆ। ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ, ਬਹੁਤ ਵੱਡਾ ਚੋਰ ਆ? ਕਿਵੇਂ ਕਹੇਗਾ? ਚੋਰੀ ਤੇ ਹੰਕਾਰ ਕੀ ਖੜਾ ਹੋਵੇਗਾ? ਦਾਨ ਤੇ ਹੰਕਾਰ ਖੜਾ ਹੋਵੇਗਾ। ਇਹ ਵੀ ਮੈਂ ਅਰਜ਼ ਕਰ ਸਕਦਾ। ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ। ਗੁਣਾਂ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ। ਇੱਕ ਬੀਜ ਨਹੀਂ ਹੈ ਇਸ ਹੰਕਾਰ ਦਾ, ਹੰਕਾਰ ਦੇ ਹਜ਼ਾਰਾਂ ਬੀਜ ਨੇ, ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ। ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ, ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ। ਤੋ ਮੈਂ ਫਿਰ ਦੁਹਰਾਵਾਂ, ਆਪਣੇ ਆਪ ਨੂੰ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ, ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ। ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ, ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ, ਕਤਈ ਨਹੀਂ ਲੈ ਸਕਦਾ। ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਕੀ ਗੱਲ ਕਰਾਂਗਾ, ਇੱਥੇ ਹੀ ਸਮਾਪਤੀ। ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤਕੀ ਇਹ ਸਾਲ 400 ਸਾਲਾ ਸ਼ਤਾਬਦੀ, 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ 10 ਦੀ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗ੍ਹਾ। ਇਹ ETC ਚੈਨਲ ਵਾਲੇ ਮੇਰੇ ਨਾਲ ਹੀ ਚੱਲਦੇ ਰਹੇ, ਦੋ ਦਿਨ ਸੂਰਤ, ਦੋ ਦਿਨ ਬੈਂਗਲੋਰ, ਦੋ ਦਿਨ ਮਦਰਾਸ, ਦੋ ਦਿਨ ਹੈਦਰਾਬਾਦ, ਫਿਰ ਦੋ ਦਿਨ ਜਬਲਪੁਰ, ਦੋ ਦਿਨ ਨਾਗਪੁਰ, ਫਿਰ ਦੋ ਦਿਨ ਰਾਏਪੁਰ ਹਾਜ਼ਰੀ ਭਰਦੇ ਹੋਏ ਮੈਂ ਦਿੱਲੀ ਪਹੁੰਚਿਆ ਤੇ ਫਿਰ ਫਤਿਹਗੜ੍ਹ ਸਾਹਿਬ ਗਏ। ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ। ਇੱਕ ਅੰਦਾਜ਼ੇ ਦੇ ਮੁਤਾਬਕ, ਅਖਬਾਰੀ ਰਿਪੋਰਟਾਂ ਦੇ ਮੁਤਾਬਕ, ਕੋਈ 40 ਲੱਖ ਦਾ ਇਕੱਠ ਹੋਇਆ। ਵੱਡੇ ਵੱਡੇ ਹਾਲ 6 ਲੱਗੇ ਹੋਏ ਸਨ, 6 ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ। ਤਿਲ ਧਰਨ ਦੀ ਕਿਧਰੇ ਵੀ ਥਾਂ ਨਹੀਂ ਸੀ। ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੈਂ 1/2 ਘੰਟਾ ਲੇਟ ਪਹੁੰਚਿਆ। 1.5 ਘੰਟੇ ਤੇ ਮੈਂ ਸਟੇਜ ਤੇ ਪਹੁੰਚਿਆ। ਇੰਨਾ ਰਸ਼, ਇਤਨੀ ਭੀੜ, ਭਾਵੇਂ VIP ਜੋ ਹੈ ਪਾਸ ਮੈਨੂੰ ਮਿਲਿਆ ਹੋਇਆ ਸੀ ਕਾਰ ਦਾ, ਪਰ ਭੀੜ ਚ ਚਲੇ ਕਿਸ ਤਰ੍ਹਾਂ? ਕੋਈ ਥੋੜੇ ਜਿਹਾ ਨੱਸਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ। ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ, ਉਹ ਗੱਡੀ ਕਿਵੇਂ ਚਲੇ? ਇੰਨੀ ਭੀੜ, ਇਤਨੀ ਭੀੜ, ਥੋੜਾ ਜਿਹਾ ਪੈਦਲ ਚੱਲਣਾ ਪਿਆ। ਉਹ ਪੁਲਿਸ ਨੇ ਰਸਤਾ ਬਣਾਇਆ, ਉਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਹਿੰਦੇ ਕਿ ਗਿਆਨੀ ਜੀ, ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਹਾਂ, ਪਰ ਹੁਣ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ। ਤੇ ਗੁਰੂ ਦੀ ਸੰਗਤ ਹੈ, ਰਸਤਾ ਦੇਵੇਗੀ ਤੇ ਤਾਂ ਤੁਹਾਨੂੰ ਲੈ ਜਾਵਾਂਗੇ। ਉਂਝ ਨਹੀਂ, ਉਂਝ ਮੁਸ਼ਕਿਲ। ਮੈਂ 1.5 ਘੰਟੇ ਸਟੇਜ ਤੱਕ ਪਹੁੰਚਿਆ। ਕਰੀਬਨ ਹਰ ਮਜ਼ਹਬ ਦੇ ਮੁਖੀ ਪਹੁੰਚੇ ਹੋਏ ਸਨ ਸਟੇਜ ਦੇ ਉੱਤੇ। ਜਦ ਦਾਸ ਪਹੁੰਚਿਆ ਸੀ, ਜੋ ਨਿਊ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ, ਬਹੁਤ ਵੱਡਾ, ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਨੇ 25 ਲੱਖ ਦਾ ਇਕੱਠ ਸੀ। ਹਜ਼ਰਤ ਨਿਜ਼ਾਮੁਦੀਨ ਔਲੀਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਜੌਰ ਨੇ ਉਹ ਵੀ ਪਹੁੰਚੇ ਸਨ। ਹਰ ਮਜ਼ਹਬ ਦਾ ਮੁਖੀ ਇੱਕੋ ਹੀ ਸਟੇਜ ਤੇ ਬੈਠਾ ਸੀ। ਹਜ਼ਰਤ ਨਿਜ਼ਾਮੁਦੀਨ ਔਲੀਆ ਉਹਨਾਂ ਦੀ ਦਰਗਾਹ ਦੇ ਮਜੌਰ ਨੇ, ਜਿਹੜੇ ਦੋ ਸ਼ਬਦ ਕਹਿ ਮੈਂ ਕਹਿ ਕੇ ਸਮਾਪਤੀ ਕਰਾਂ, ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ, ਜਗਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ ਅਵਤਾਰ ਕਹਿੰਦੇ ਨੇ, ਇੱਕ ਸ਼ਬਦ ਹੋਇਆ ਖੁਦਾ ਤੋਂ, ਹੋ ਜਾ, ਜਗਤ ਹੋ ਗਿਆ। ਜਗਤ ਸ਼ਬਦ ਤੋਂ ਹੋਇਆ। ਅਗਲੇ ਜਿਹੜੇ ਦੋ ਸ਼ਬਦ ਨੇ ਉਹ ਸੁਣਨ ਵਾਲੇ ਨੇ, ਜਿਹੜੇ ਉਸਨੇ ਕਹਿ, ਕਿਉਂਕਿ ਮੇਰੇ ਕੋਲ ਹੀ ਬੈਠੇ ਸਨ, ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਬੋਲੇ। ਕਹਿਣ ਲੱਗੇ ਅਜੇ ਦੁਨੀਆ ਸਿਆਣੀ ਨਹੀਂ ਹੈ, ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋਈ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਂ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ। ਇਹ ਉਸਦੇ ਲਫ਼ਜ਼ ਨੇ ਜੋ ਮੈਂ ਤੁਹਾਨੂੰ ਸੁਣਾ ਰਿਹਾ, ਇਹ ਉਸਦੇ ਬੋਲ ਨੇ ਜੋ ਮੈਂ ਤੁਹਾਨੂੰ ਸੁਣਾ ਰਿਹਾ। ਹਜ਼ਰਤ ਨਿਜ਼ਾਮੁਦੀਨ ਔਲੀਆ ਉਹਦੀ ਦਰਗਾਹ ਦੇ ਮੁਖੀ ਮਜੌਰ।
1: ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨਵਾਦ।
2: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
5: ਫੈਮਲੀ ਕੇਅਰ ਫਾਰਮੇਸੀ
6: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
5: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
6: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
5: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
6: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
7: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
5: ਜਾਂ ਕਾਲ ਕਿਰਨ ਐਟ 604-581-1900।
8: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਟੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਫੈਮਲੀ ਕੇਅਰ ਫਾਰਮੇਸੀ
3: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
4: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
2: ਜਾਂ ਕਾਲ ਕਿਰਨ ਐਟ 604-581-1900

1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 'ਚ ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ

ਗੁਰੂ ਘਰ ਵਿੱਚ ਪ੍ਰਚਾਰ ਦੇ ਤਿੰਨ ਮਾਧਿਅਮ ਮੰਨੇ ਗਏ ਨੇ, ਕੀਰਤਨ, ਕਥਾ ਔਰ ਢਾਡੀ ਪ੍ਰਸੰਗ। ਕੀਰਤਨ ਬੰਦਗੀ ਹੈ, ਕਥਾ ਗੁਰਬਾਣੀ ਦੀ ਵਿਚਾਰ ਹੈ ਔਰ ਢਾਡੀ ਪ੍ਰਸੰਗ ਇਤਿਹਾਸ ਦੀ ਰੂਪਰੇਖਾ ਦਾ ਚਿਤਰਣ ਹੈ। ਮੇਰਾ ਸੁਭਾਅ ਕੁਦਰਤ ਨੇ ਔਰ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰਬਾਣੀ ਵਿਚਾਰ ਦਾ ਬਣਿਆ ਕਿ ਇਹ ਵਿਚਾਰ ਸਮੂਹ ਘਰਾਂ ਵਿੱਚ ਔਰ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦੇਣ, ਤਾਂ ਉਹਨਾਂ ਦੀ ਪ੍ਰੇਰਣਾ ਨਾਲ ਮੈਂ ਇਹ ਕੇਸਟ ਟੇਪ ਰਿਕਾਰਡ ਕਰਾਏ ਨੇ, ਜੋ ਪੰਜ ਹਨ, ਜਿਨ੍ਹਾਂ ਵਿੱਚ ਵੱਖ ਵੱਖ ਗੁਰਬਾਣੀ ਦੇ ਮਜ਼ਮੂਨ ਨੇ, ਅਲੱਗ ਅਲੱਗ ਵਿਸ਼ੇ ਨੇ। ਔਰ ਇਹਨਾਂ ਪੰਜ ਕੇਸਟ ਦੇ ਵਿੱਚ ਮੈਂ ਗੁਰਬਾਣੀ ਦੀ ਜਿਹੜੀਆਂ ਜ਼ਰੂਰੀਆਂ ਵਿਚਾਰਾਂ ਸਨ, ਗੁਰੂ ਦੀ ਬਖਸ਼ਿਸ਼ ਦੁਆਰਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤੀਆਂ ਨੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਸਰਵਸੀਲੰ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ।

ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਜ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ, ਪਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ, ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ, ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ, ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ

0: ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪਰਮਾਤਮਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ, ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੀਆਂ ਨੇ ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ। ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਤੋ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ ਹੈ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ ਹੈ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ, ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਹਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ। ਸੂਰਜ ਚੰਦ ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੋਂ ਇਹ ਸੂਰਜ ਅਗੰਮੀ ਰੋਸ਼ਨੀ ਦੇ ਰਿਹਾ, ਮੁਫਤ ਵਿੱਚ ਦੇ ਰਿਹਾ। ਇਹ ਸਾਨੂੰ ਦਾਨ ਵਿੱਚ ਮਿਲ ਰਹੀ ਹੈ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆਂ ਸੰਕੋਚ ਨਹੀਂ ਕਰਦਾ। ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ ਹੈ, ਇੱਧਰ ਉੱਧਰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ, ਤੂੰ ਗਿਲਾ ਨਾ ਕਰ, ਤੂੰ ਮੰਗ ਵੀ ਨਾ ਕਰ, ਆਪਣੀ ਯੋਗਤਾ ਵਧਾ, ਆਪਣਾ ਪਾਤਰ ਵੱਡਾ ਕਰ, ਆਪਣੀ ਝੋਲੀ ਵੱਡੀ ਕਰ। ਔਰ ਜਦ ਝੋਲੀ ਵੱਡੀ ਹੋਵੇਗੀ, ਸਭ ਕੁਝ ਤੇਰੀ ਝੋਲੀ ਚ ਪੈ ਜਾਏਗਾ। ਇਸ ਵਾਸਤੇ ਸਤਿਗੁਰ ਦੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ, ਬੱਚਾ ਕਹਿ ਦਿੱਤਾ ਹੈ, ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ, ਲੇਕਿਨ ਮੰਗਾਂ ਬਹੁਤ ਵੱਡੀਆਂ ਮੰਗਦੀਆਂ, ਬਹੁਤ ਵੱਡੀ ਵੱਡੀ ਮੰਗ ਲੈਂਦੇ ਨੇ, ਲੇਕਿਨ ਪਾਤਰ ਯੋਗਤਾ ਉਹਨਾਂ ਦੇ ਕੋਲ ਉਸ ਢੰਗ ਦੀ ਨਹੀਂ ਆਉਂਦੀ। ਅਗਰ ਮਨੁੱਖ ਨੂੰ ਧਨ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਮਾਣ ਮਰਿਆਦਾ ਮਿਲ ਗਈ ਹੈ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸਦੇ ਕੋਲ ਹੈ। ਅਗਰ ਨਾਮ ਦਾ ਰਸ ਨਹੀਂ ਮਿਲਿਆ, ਧਰਮ ਦਾ ਪ੍ਰਕਾਸ਼ ਨਹੀਂ ਮਿਲਿਆ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਮਨੁੱਖ ਦੇ ਕੋਲ ਅਜੇ ਨਹੀਂ ਹੈ, ਇਸਦਾ ਇਹਦੇ ਕੋਲ ਅਜੇ ਪਾਤਰ ਨਹੀਂ ਹੈ। ਤਾਂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਮੰਮਾ ਮਾਂਗਨ ਹਾਰ ਇਆਨਾ, ਦੇਨ ਹਾਰ ਦੇ ਰਹੋ ਸੁਜਾਨਾ। ਜੋ ਮੰਗਣ ਵਾਲਾ ਹੈ ਉਹ ਤੇ ਇਆਣਾ ਹੈ, ਨਾਦਾਨ ਹੈ, ਉਹ ਦੇਣ ਵਾਲਾ ਤੇ ਬਿਨਾਂ ਮੰਗਿਆ ਹੀ ਦੇਈ ਜਾਂਦਾ। ਅਣਮੰਗਿਆ ਦਾਨ ਦੇਵਣਾ ਕਹੋ ਨਾਨਕ, ਸੱਚ ਸੰਭਾਲ ਜੀਓ, ਬਿਨਾਂ ਮੰਗਿਆ ਹੀ ਸਾਨੂੰ ਮਾਂ ਬਾਪ ਮਿਲੇ, ਬਿਨਾਂ ਮੰਗਿਆ ਹੀ ਸਾਨੂੰ ਇਹ ਤਨ ਮਿਲਿਆ, ਬਿਨਾਂ ਮੰਗਿਆ ਹੀ ਸਾਨੂੰ ਇਹ ਸੂਰਜ ਚੰਦ ਤਾਰੇ ਮਿਲੇ, ਜ਼ਮੀਨ ਮਿਲੀ, ਵਗਦੀ ਹੋਈ ਪਵਨ ਮਿਲੇ, ਰਸਨਾ ਮਿਲ ਗਈ, ਹੱਥ ਮਿਲ ਗਏ, ਪੈਰ ਮਿਲ ਗਏ। ਇਤਨੀ ਅਗੰਮੀ ਦੌਲਤ ਅਗਰ ਬਿਨਾਂ ਮੰਗਿਆ ਸਾਨੂੰ ਮਿਲ ਸਕਦੀ ਹੈ, ਤਾਂ ਫਿਰ ਸਾਨੂੰ ਆਪਣੀ ਯੋਗਤਾ ਵਧਾਉਣੀ ਚਾਹੀਦੀ ਹੈ। ਹੋਰ ਵੀ ਬਹੁਤ ਕੁਛ ਮਿਲ ਸਕਦਾ, ਹੋਰ ਵੀ ਬਹੁਤ ਕੁਛ ਮਿਲ ਸਕਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹੀ ਫਰਮਾਨ, ਇਹ ਮਨੁੱਖ ਤੂੰ ਆਪਣੀ ਯੋਗਤਾ ਵਧਾ, ਮੰਗ ਕੁਛ ਵੀ ਨਾ, ਮੰਗਣ ਵਾਲਾ ਤੇ ਇਆਣਾ ਹੈ, ਮੰਗਣ ਵਾਲਾ ਤੇ ਨਾਦਾਨ ਹੈ। ਦਰਅਸਲ ਈਸ਼ਵਰ ਦੇ ਨਾਲ ਦੋ ਤਰ੍ਹਾਂ ਦੇ ਸੰਬੰਧ ਜਗਤ ਦੇ ਲੋਕੀ ਜੋੜਦੇ ਨੇ, ਕੋਈ ਈਸ਼ਵਰ ਨੂੰ ਮੰਗਦਾ, ਕੋਈ ਈਸ਼ਵਰ ਦੇ ਕੋਲੋਂ ਮੰਗਦਾ ਹੈ, ਤੇ ਕੋਈ ਈਸ਼ਵਰ ਨੂੰ ਮੰਨਦਾ ਹੈ। ਮੰਨਣਾ ਹੋਰ ਗੱਲ ਹੈ, ਮੰਗਣਾ ਹੋਰ ਗੱਲ ਹੈ। ਮੰਨਣ ਤੇ ਮੰਗਣ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਕ ਕਹਿੰਦਾ ਹੈ ਹੇ ਈਸ਼ਵਰ ਮੈਂ ਤੇ ਸਿਰਫ ਤੈਨੂੰ ਮੰਨਦਾ, ਤੈਨੂੰ ਮੰਨਣ ਦੇ ਵਿੱਚ ਹੀ ਮੇਰੀ ਖੁਸ਼ੀ ਹੈ, ਤੈਨੂੰ ਮੰਨਣ ਦੇ ਵਿੱਚ ਹੀ ਮੇਰਾ ਰਸ ਹੈ, ਤੈਨੂੰ ਮੰਨਣ ਦੇ ਵਿੱਚ ਹੀ ਮੈਨੂੰ ਆਨੰਦ ਹੈ। ਤੇ ਇੱਕ ਕਹਿੰਦਾ ਨਹੀਂ ਮੈਂ ਤੇ ਈਸ਼ਵਰ ਦੇ ਕੋਲ ਮੰਗਦਾ। ਇਹ ਜਿਹੜਾ ਮੰਗਦਾ ਰਿਸ਼ਤਾ ਹੁੰਦਾ ਹੈ ਇਹ ਕੋਈ ਬਹੁਤ ਵੱਡਾ ਨਹੀਂ ਹੁੰਦਾ, ਇਹ ਕੋਈ ਬਹੁਤ ਖਾਸ ਨਹੀਂ ਹੁੰਦਾ। ਕਾਰਨ ਮੰਗ ਪੂਰੀ ਹੋ ਜਾਏ ਤਾਂ ਵੀ ਰਿਸ਼ਤਾ ਟੁੱਟ ਜਾਂਦਾ ਹੈ, ਮੰਗ ਨਾ ਪੂਰੀ ਹੋਵੇ ਤਾਂ ਵੀ ਰਿਸ਼ਤਾ ਟੁੱਟਦਾ। ਮੰਗ ਨਾ ਪੂਰੀ ਹੋਵੇ ਗਿਲੇ ਜਾਗ ਪੈਂਦੇ ਨੇ, ਮੰਗ ਪੂਰੀ ਹੋ ਗਈ ਤਾਂ ਕਸ਼ਿਸ਼ ਘੱਟ ਜਾਂਦੀ ਹੈ। ਕਿਉਂਕਿ ਜਿਸ ਕਸ਼ਿਸ਼ ਦਾ ਮਾਰਿਆ ਹੋਇਆ ਇਹ ਮੰਗ ਰਿਹਾ ਸੀ ਤੇ ਨੇੜੇ ਆ ਰਿਹਾ ਸੀ, ਮੰਗਦੀ ਤੇ ਪੂਰਤੀ ਹੋ ਗਈ। ਇਸ ਵਾਸਤੇ ਅਕਸਰ ਦੇਖਣ ਨੂੰ ਆਇਆ ਹੈ ਕਿ ਜਿਨ੍ਹਾਂ ਦੀ ਝੋਲੀ ਬਹੁਤ ਭਰ ਗਈ ਹੈ, ਜਿਨ੍ਹਾਂ ਦੀਆਂ ਕੁਛ ਮੰਗਾਂ ਪੂਰੀਆਂ ਹੋ ਗਈਆਂ, ਉਹਨਾਂ ਦੇ ਅੰਦਰ ਧਰਮ ਦੀ ਕਸ਼ਿਸ਼, ਅਵਤਾਰਾਂ ਦੀ ਕਸ਼ਿਸ਼, ਮਹਾਂਪੁਰਸ਼ਾਂ ਦੀ ਕਸ਼ਿਸ਼ ਘੱਟ ਜਾਂਦੀ ਹੈ ਕਿਉਂਕਿ ਮੰਗ ਪੂਰੀ ਹੋ ਗਈ ਹੈ। ਇਸ ਵਾਸਤੇ ਅਕਸਰ ਧਰਮ ਮੰਦਰਾਂ ਵਿੱਚ ਦਰਮਿਆਨੇ ਤਬਕੇ ਦੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ, ਜਿਨ੍ਹਾਂ ਦੀ ਮੰਗ ਨਾਲ ਝੋਲੀ ਭਰ ਗਈ ਹੈ, ਬਹੁਤ ਕੁਛ ਮਿਲ ਗਿਆ ਹੈ, ਕਈ ਦਫ਼ਾ ਉਹ ਬੂਆ ਵੀ ਭੁੱਲ ਜਾਂਦੇ ਨੇ ਧਰਮ ਮੰਦਰਾਂ ਦਾ। ਤਾਂ ਖੈਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਬੜਾ ਅਗੰਮੀ ਸ਼ਬਦ ਹੈ ਆਪ ਦਾ। ਆਪ ਫਰਮਾਨ ਕਰਦੇ ਨੇ ਹੁਣ ਤੁਹਾਡੀ ਹਰ ਗੁਣ ਗਾਵਣ ਦਾ ਜੇ ਹਰ ਪ੍ਰਭ ਭਾਵੇ। ਹੇ ਪ੍ਰਭੂ ਮੈਂ ਤੇਰੇ ਦਰ ਦਾ ਢਾਡੀ ਹਾਂ, ਗੀਤ ਗਾਉਣ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਕਿਸੇ ਕਿਸੇ ਥਾਂ ਸ਼ਾਇਰ ਵੀ ਕਹਿੰਦੇ ਨੇ, ਕਵੀ ਕਹਿੰਦੇ ਨੇ, ਉਂਝ ਤੇ ਹਰ ਥਾਂ ਤੇ ਆਪਣੇ ਆਪ ਨੂੰ ਦਾਸਨ ਦਾਸ ਕਹਿੰਦੇ ਨੇ, ਨਿਮਾਣਾ ਕਹਿੰਦੇ ਨੇ, ਨਿਤਾਣਾ ਕਹਿੰਦੇ ਨੇ, ਲੇਕਿਨ ਇੱਕ ਥਾਂ ਤੇ ਆਪਣੀ ਸ਼ਖਸੀਅਤ ਦੇ ਸੰਬੰਧ ਵਿੱਚ ਅਗਰ ਕੋਈ ਸ਼ਬਦ ਵਰਤ ਰਿਹਾ ਤਾਂ ਉਹ ਇਹ ਕਿ ਮੈਂ ਸ਼ਾਇਰ ਹਾਂ, ਮੈਂ ਕਵੀ ਹਾਂ। ਨਾਨਕ ਸ਼ਾਇਰ ਇਹ ਕਹਿਤ ਹੈ ਸੱਚੇ ਪਰਵਰਦਿਗਾਰ। ਲੇਕਿਨ ਆਮ ਸ਼ਾਇਰ ਵਿੱਚ ਤੇ ਰੱਬੀ ਸ਼ਾਇਰ ਵਿੱਚ ਫਰਕ ਬੜਾ ਹੈ, ਅੰਤਰਾ ਬੜਾ ਹੈ। ਰਿਸ਼ੀ ਜੋ ਸੰਸਕ੍ਰਿਤ ਦਾ ਲਫ਼ਜ਼ ਹੈ ਇਹਦੇ ਅਖਰੀ ਅਰਥ ਬਣਦੇ ਨੇ ਕਵੀ, ਤੇ ਕਵੀ ਦਾ ਜੇ ਸੰਸਕ੍ਰਿਤ ਦੇ ਵਿੱਚ ਅਨੁਵਾਦ ਕਰਾਂਗੇ ਉਹ ਬਣੇਗਾ ਰਿਸ਼ੀ। ਰਿਸ਼ੀ ਜੋ ਹੈ ਉਹ ਕਵੀ ਹੈ, ਜੋ ਕਵੀ ਹੈ ਉਹ ਰਿਸ਼ੀ ਹੈ, ਲੇਕਿਨ ਫਿਰ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਜਿਸ ਦੀ ਕਵਿਤਾ ਅਨੁਭਵ ਤੋਂ ਆਵੇ ਉਹ ਤੇ ਰਿਸ਼ੀ ਹੈ, ਤੇ ਜਿਸ ਦੀ ਕਵਿਤਾ ਸਿਰਫ ਸੋਚ ਦੀ ਮੁਸਤਹਿਕ ਹੈ, ਜੋ ਦਿਮਾਗੀ ਤਲ ਤੋਂ ਨਿਕਲਦੀ ਹੈ, ਬਸ ਉਹ ਸ਼ਾਇਰ ਹੈ, ਉਹ ਸਿਰਫ ਕਵੀ ਹੈ, ਉਹ ਰਿਸ਼ੀ ਨਹੀਂ। ਅਨੁਭਵ ਤੋਂ ਨਿਕਲੀ ਹੋਈ ਕਵਿਤਾ ਇੰਜ ਹੈ ਜੈਸੇ ਝਰਨੇ ਦਾ ਨਿਕਲਿਆ ਹੋਇਆ ਜਲ ਨਿਰਮਲ ਹੁੰਦਾ, ਸ਼ਫਾਫ ਹੁੰਦਾ, ਠੰਡਾ ਹੁੰਦਾ, ਉਹਦੇ ਚ ਰਵਾਨੀ ਹੁੰਦੀ ਹੈ। ਪਰ ਜੋ ਦਿਮਾਗ ਚੋਂ ਕਵਿਤਾ ਨਿਕਲਦੀ ਹੈ ਉਹ ਇੱਕ ਹਾਊਸ ਦਾ ਪਾਣੀ ਹੈ, ਛੱਪੜੀ ਦਾ ਪਾਣੀ ਹੈ, ਗੰਦੇ ਹੁੰਦਿਆਂ ਦੇਰ ਨਹੀਂ ਲੱਗਦੀ। ਇਸ ਵਾਸਤੇ ਅਸੀਂ ਦੇਖਦੇ ਹਾਂ ਆਮ ਕਵੀਆਂ ਦੀਆਂ ਕਵਿਤਾਵਾਂ ਪੁਰਾਣੀਆਂ ਹੋ ਜਾਂਦੀਆਂ ਨੇ, ਇੱਕ ਦਫ਼ਾ ਸੁਣੀਏ, ਦੋ ਦਫ਼ਾ ਸੁਣੀਏ, ਫਿਰ ਤੀਜੀ ਦਫ਼ਾ ਸੁਣਨ ਨੂੰ ਦਿਲ ਨਹੀਂ ਕਰਦਾ। ਪਰ ਮਹਾਂਪੁਰਸ਼ਾਂ ਦੀ ਬਾਣੀ ਰੋਜ਼ ਰੋਜ਼ ਵੀ ਪੜ੍ਹੀਏ ਕਦੀ ਪੁਰਾਣੀ ਨਹੀਂ ਹੁੰਦੀ। ਮਨੁੱਖ ਪੁਰਾਣਾ ਹੋ ਸਕਦਾ ਹੈ, ਪੜ੍ਹਨ ਵਾਲਾ ਪੁਰਾਣਾ ਹੋ ਸਕਦਾ ਹੈ, ਕਲਾਮ ਪੁਰਾਣੀ ਨਹੀਂ ਹੁੰਦੀ, ਬਾਣੀ ਪੁਰਾਣੀ ਨਹੀਂ ਹੁੰਦੀ। ਕਾਰਨ ਕਿ ਉਹ ਅਨੁਭਵ ਤੋਂ ਨਿਕਲੀ ਹੁੰਦੀ ਹੈ, ਉਹ ਮੇਰੀ ਦਿਮਾਗ ਤੋਂ ਨਹੀਂ ਨਿਕਲੀ ਹੁੰਦੀ। ਆਮ ਵਿਚਾਰਕਾਂ ਦਾ ਕਹਿਣਾ ਹੈ ਕਿ ਜਿਹੜੀ ਗੱਲ ਸਿਰਫ ਜ਼ਬਾਨ ਤੋਂ ਨਿਕਲੇ ਉਹ ਕੰਨਾਂ ਤੱਕ ਪਹੁੰਚਦੀ ਹੈ, ਜੋ ਦਿਮਾਗ ਤੋਂ ਨਿਕਲੇ ਉਹ ਦਿਮਾਗ ਤੱਕ ਪਹੁੰਚਦੀ ਹੈ, ਔਰ ਜੋ ਆਤਮਾ ਤੋਂ ਨਿਕਲੇ ਉਹ ਆਤਮਾ ਤੱਕ ਪਹੁੰਚਦੀ ਹੈ। ਤੇ ਆਤਮਾ ਤੋਂ ਉਹੀ ਗੱਲ ਨਿਕਲਦੀ ਹੈ ਜਿਸ ਨੂੰ ਆਤਮਾ ਮੰਨੇ। ਇਸ ਗੱਲ ਨੂੰ ਮੁਹੰਮਦ ਇਕਬਾਲ ਨੇ ਵੀ ਕਬੂਲਿਆ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਜਿਹੜੀ ਗੱਲ ਦਿਲ ਦੇ ਡੂੰਘੇ ਤਲ ਚੋਂ ਨਿਕਲੇਗੀ ਉਹ ਲਾਜ਼ਮੀ ਦਿਲ ਤੱਕ ਪਹੁੰਚੇਗੀ, ਉਸਦਾ ਬਹੁਤ ਗਹਿਰਾ ਅਸਰ ਹੋਵੇਗਾ। ਤੋ ਮਹਾਂਪੁਰਸ਼ਾਂ ਦੇ ਬਚਨ ਬਹੁਤ ਡੂੰਘੇ ਤਲ ਤੋਂ ਨਿਕਲਦੇ ਨੇ, ਇਸ ਵਾਸਤੇ ਕਦੀ ਪੁਰਾਣੇ ਨਹੀਂ ਹੁੰਦੇ। ਆਮ ਕਵੀਆਂ ਦੀਆਂ ਰਚਨਾਵਾਂ ਪੁਰਾਣੀਆਂ ਹੋ ਜਾਂਦੀਆਂ ਕਿਉਂਕਿ ਤਲ ਬਹੁਤ ਡੂੰਘਾ ਨਹੀਂ, ਗਹਿਰਾਈ ਬਹੁਤ ਮਹਾਨ ਨਹੀਂ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਕਵੀ ਕਹਿੰਦੇ ਨੇ, ਤੇ ਕਹਿੰਦੇ ਨੇ ਹੇ ਪ੍ਰਭੂ ਮੈਂ ਤੇਰੇ ਦਰ ਤੇ ਆਇਆ ਕੁਛ ਗੀਤ ਲੈ ਕੇ ਕੁਛ ਸੰਗੀਤ ਲੈ ਕੇ। ਮੇਰੇ ਦੇਖੇ ਤੇ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਹੀ ਹੋਈ ਸਕਦਾ ਜਿਹਦੇ ਕੋਲ ਗੀਤ ਹੋਵੇ, ਜਿਹਦੇ ਕੋਲ ਸੰਗੀਤ ਹੋਵੇ, ਜਿਹਦੇ ਕੋਲ ਰੋਣਾ ਹੈ, ਜਿਹਦੇ ਕੋਲ ਪਿੱਟਣਾ ਹੈ, ਜਿਹਦੇ ਕੋਲ ਵਾਸ਼ਨਾ ਹੈ, ਜਿਹਦੇ ਕੋਲ ਦੁੱਖੜੇ ਨੇ, ਉਹਦਾ ਪ੍ਰਮਾਤਮਾ ਦੇ ਦਰ ਤੱਕ ਪਹੁੰਚਣਾ ਬੜਾ ਔਖਾ ਹੈ। ਪ੍ਰਮਾਤਮਾ ਦੇ ਦਰ ਤੱਕ ਤੇ ਉਹੀ ਪਹੁੰਚ ਸਕਦਾ ਹੈ ਜੋ ਗਾ ਸਕੇ, गीत गा सके और कविता ते संगीत दियां धुना अलाप सके, गुरु नानक गाउंदे गाउंदे सो दर तक पहुंचे ने। गुरु नानक ने गा गा के प्रभु नु रिझाया, गुरु नानक ने गा गा के ठगा नु सज्जन बनाया, दैता नु फरिश्ता बनाया और मनुखां दे अंदर प्रभु दी जोत जगाई है। गुरु नानक वाहिद संसार दा ऐसा धार्मिक प्रचारक है जिसने गा गा के मनुखता नु परमात्मा दे नाल जोड़िया है। ये ठीक है, परमात्मा ना कोई बहुत गहरा तप गुरु नानक ने नहीं किया, गुरु नानक ने योग साधना नहीं साधी, गुरु नानक ने प्राणायाम नहीं किया, गुरु नानक ने जल धारा नहीं की थी, गुरु नानक ने कोई लंबी चौड़ी भगती नहीं की थी, कीर्तन किया गाया है पर इतने गहरे तल तो गाया है, इतनी एकाग्रता दे नाल गाया है कि गुरु नानक दा गावना ही योग बन गया, गुरु नानक दा गावना ही तप बन गया, गुरु नानक दा गावना ही भगती बन गया। पातशाह दी बड़ी सुंदर पंक्ति भी है, जोग बनया तेरा कीर्तन गाई, जो मैं तेरा कीर्तन गाया है बस यही जोग है, यही भगती है, यही योग दी साधना है, यही योग दी विधियां ने। तो साहब कहने हे परिपूर्ण परमात्मा, मैं तेरे दर पे कुछ गीत लेके आया, कुछ संगीत लेके आया, तू सुन। ढहो ढाडी हर गुण गावदा जे हर प्रभ भावे, प्रभ मेरा थिर थावरी होर आवे जावे। सवाल यह पैदा होंदा है कि तू परमात्मा दे दर देते गीत संगीत लेके क्यों आया है, किसी होर दे दर ते जा। साहब कहन होर किथे मैं लेके जावा, परमात्मा ते थिर है, नैचल है, बाकी ते सब चलायमान है, मैं किथे गावा। शेख शरफ सूफी फकीर ने गुरु नानक देव जी महाराज ते सवाल कीता सी, शुमा मुकाम कुजा अस्त, थोड़ा मुकाम किथे है, तुसी किथे रहिंदे हो, थोड़ा घर किथे है, शुमा मुकाम कुजा अस्त, थोड़ा घर किथे है, थोड़ा टिकाणा किथे है। उस वक्त मेरे पातशाह ने एक अगम्मी शब्द उच्चारण किया है, श्री राग विच दर्ज है। साहब कहंदे ने मुकाम कर घर बैसना निच नित चलने की धोक, मुकाम ता पर जानिए जा रहे ने चल लोक, दुनिया कैस मुकामे कर सिदक करने खर्च बांधो लाग रहो नामे। ऐ शेख शरफ किथे मुकाम बनाइए, सब कुछ ते चलाए मान है, मैं किथे घर बनावा, दिन रव चले निस सस चले तार का लख पलोए, मुकाम ओही एक है नानका सच बगोए। साहब कहने जमीन चल रही है, सूरज चल रहा है, चंद्रमा चल रहा है, ग्रह नक्षत्र चल रहे ने, सब कुछ चलाए मान है, मैं अपना मुकाम बनावा ते किथे बनावा, सब कुछ चल रहा है, रुकिया या कुछ भी नहीं, रुकन दा ना ही मौत है। शरीर विच श्वास चल रहे ने, मन विच विचार चल रहे ने, जमीन चल रही है, आसमान चल रहे है, ग्रह नक्षत्र चल रहे, वगदी हुई पवन चल रही है, दरियावां दा जल चल रहा है। साहब कहते हैं सब कुछ ते चल रहा है, रुकिया होया ते कुछ भी नहीं, ते जद रुकिया होया कुछ भी नहीं तो मैं किथे मुकाम बनावा। पर गुरु नानक देव जी महाराज कहने ने ये जो सब कुछ चल रहा है किसे रुके हुए आधार ते चल रहा है, नहीं चल परमात्मा है, बाकी सब कुछ चल रहा है, वो केवल टिकिया हुआ है, वो नेचल है। तो साहब कहने मैं मकाम किथे बनावा, सब कुछ ते चल रहा है, सब कुछ चलायमान है। शेख शरफ ने कुछ होर भी सवाल किए सन गुरु नानक दे, फकीरी चीज ऐ गुरु नानक दस सकदे हो, फकीर किसनू कहंदे ने, संत किसनू कहंदे ने, फकीरी की है। तो साहबा ने बड़ा सुंदर जवाब दिता, जन्म साखी विच दर्ज है, इब्तिदाए फकीरी फना अस्त, इंतहाए फकीरी बकास्त, किसी उच्चे आदर्श लई अपने आप नू मिटा देना और हमेशा दे लई अमर हो जाना, बस यही फकीरी दी निशानियां ने, यही संत दियां निशानियां ने। उदे जीवन दा निशाना कोई बहुत उच्चा होवे और उस उच्चे निशाने लई अपने आप नू कुर्बान कर देना, हमेशा लई अमर हो जाना, बस यही फकीर दियां सिफता ने, इस तो इलावा होर कोई फकीर दियां सिफता ने। साहिबा ने ऐसे गहरे रूप विच कीर्तन कीता है, इतने गहरे तल तो संगीत कढ़िया है कि आप दा गावना योग बन गया, आप दा गावना तप बन गया, आप दा गावना ही भगती बन गया। इस वास्ते आप दे घर गुरुद्वारियां विच अज भी कीर्तन प्रधान है, अज भी गावना प्रधान है, गा के गुरु नाल जुड़ना है, गा के अकाल पुरख दे नाल जुड़ना है। रोंदा होया ते बच्चा भी नहीं चंगा लगता, रोंदा होया वड्डा मनुख किस तरह चंगा लगेगा। नहीं, उस दे दर ते जाना है, गाउंदे होए जाना है, संगीत दियां धुना अलापदे होए जाना है, ताही परमात्मा दी गलवकड़ी नसीब हो सकेगी। तो साहिब कहंदे हे अकाल पुरख, मैं ढाडी दी तरह कवि दी तरह तेरे दर ते आया हूं, ढाडी हर गुण गावदा जे हर प्रभ भावे, प्रभ मेरा थिर थावरे होर आवे जावे, सो मंगा दान गुसाइया जित भुख ले जावे। हे गुसाई, हे संसार दे मालिक, मेरी झोली विच ओ सौगात पा जिदे मिलदे आई सारिया ही भुखां दा अंत हो जाए, क्योंकि भुख है जिथे ते उत्थे दुख भी होवेगा, भुख ते दुख कट्ठे ही रहिंदे ने। धन दी भुख है दुख है, औलाद दी भुख है दुख है, प्रभता दी भुख है दुख है। दुख भुख नू जन्म देंदी है और भुख दुख दे आसरे ते खड़ी, ये दोनों दा चोली दामन दा साथ है। जिथे भुख होवेगी उत्थे दुख दा होना लाजमी है, कुदरती है। सहिब कहंदे हे परिपूर्ण परमात्मा, तू ऐसा दान मेरी झोली च पा कि भुख दा अंत हो जाए, ताकि भुख दे आसरे ते जो दुख खड़ा है उस दुख दा भी अंत हो जाए। है एक ऐसा पदार्थ जिदे नाल सारिया ही भुखा मिट जांदियां, साच नाम आधार मेरा जिन भुखा सब गवाइया। तो साहब कहंदे सो मंगा दान गुसाइया जित भुख लै जावे, हे गुसाई मेरी झोली विच ऐसा दान पा जिस दान दे मिलदे आ तमाम भुखां दा ते दुखां दा अंत हो जाए। अगां शब्द दी पंक्ति बड़ी कीमती है, अरदास सुनी दा तार प्रभ ढाडी को महल बुलावे। कवि दी कीर्तनी दी ढाडी दी अरदास अकाल पुरख ने सुन ली, बुलाया, आख्या की चाहिदा, मंगो की चाहिदा। गुरु नानक देव जी महाराज दा फरमान, प्रभ देख दया दुख भुख लथी ढाडी को मंगण चित ना आवे। साहिबां दा फरमान, हे प्रभु तेनू देखदे आई भुखां दा अंत हो गया, दुखां दा अंत हो गया, हुण मैं की मंगा, हुण ते अंदर कोई मंग रही नहीं, तू सामने आया है, सारियां ही भुखां मिट गईयां, सारे दुख मिट गए ने। दरअसल परमात्मा दा मिलना ही सुख दा मिलना है, सुख दा मिलना नहीं है, क्योंकि सुख है परमात्मा दे नाल जुड़िया होया, संसार दे नाल जुड़िया होया नहीं। कदी असी कह देंदे आ सानू सुख मिलिया, नहीं, परमात्मा दा मिलना ही सुख दा मिलना है, केवल सुख दा मिलना नहीं है। तो साहिब कहंदे ने जिस वक्त परमात्मा मिलदा है सब कुछ मिल जांदा है। मंग मनुख दे अंदर रहेगी, चाहे संसार दी होवे ते चाहे करतार दी होवे। धार्मिक दुनिया विच चार पदार्थां दी बड़ी अहमियत मनी जांदी है, दो पदार्थां दा संबंध संसार नाल है ते दो पदार्थां दा संबंध अध्यात्मक नाल है। जिन्हां दो पदार्थां दा संबंध संसार नाल है वह है धन ते काम, जिन्हां दो पदार्थां दा संबंध अध्यात्मक नाल है वह है धर्म अर्थ काम मोख, वह है धर्म ते मोक्ष, जिसका संबंध अध्यात्मक नाल है। कहिंदे ने ज्यों ज्यों बंदा धर्मी बनता है त्यों त्यों उसनू मोक्ष की प्राप्ति होंदी, उसके बंधन टुटते हैं। बंधन की ने, शरीर नू बीमारियां दे बंधन ने, मन नू विकारां दे बंधन ने, आत्मा नू जन्म ते मरण का बंधन। जैसे जैसे बंदा धर्म के गहरे तल विच जांदा है बीमारियां दे बंधन तो शरीर आजाद होंदा है, विकारां दे बंधन तो मन आजाद होंदा है, और जन्म मरण दे बंधन तो जीव आत्मा आजाद होंदी है, उन्हूं मोक्ष की प्राप्ति हो जाती है। मोक्ष परम उपलब्धि है, मोक्ष तो बिना और कोई ऐसा फल नहीं जिस दे इतना स्वाद होवे, रस होवे। तो ज्यों ज्यों धर्म वधदा है त्यों त्यों मोक्ष वधदा है, और ज्यों ज्यों धन वधदा है त्यों त्यों काम वधदा है। सिर्फ धन है ते धर्म नहीं, ऐसे बंदे दा कामी हो जाना, अति कामी हो जाना कुदरती गल। तो जैसे जैसे घर विच धन वधे नाले धर्म भी वधे, ताही संतुलन कायम रहेगा, वरना तवाजन दामाडोल हो जाएगा, संतुलन बिगड़ जाएगा। जितनी सीमा विच धन वधे उतनी ही सीमा विच धर्म वधे, तां फिर की होवेगा, जितनी सीमा विच काम वधेगा उतनी सीमा विच मोक्ष भी वधेगा। और ये चार पदार्थ मन्ने गए ने, चार पदार्थ दे मिलदियां ही मनुख माला माल हो जांदा है। दो पदार्थ संसार दा सुख पैदा करदे ने और दो पदार्थ अध्यात्मक रस नूं जन्म देंदे ने, आत्मा दे खेड़े नूं जन्म देंदे ने, आत्मक प्रसन्नता नूं जन्म देंदे ने। इह ते ठीक है कि मनुखी तन वास्तविक तीन हस्तियां दा मजमू है, शरीर मन आत्मा। शरीर दा जो शरीर नाल मिलन है, पदार्थ दा जो पदार्थ नाल मिलन है, क्योंकि शरीर स्वयं एक पदार्थ है, पंच तत्तां दा पुतला है, पदार्थां दी बणतर है। पदार्थ दा जो पदार्थ नाल मेल है, शरीर दा जो शरीर नाल मेल है, इत्थों जो रस पैदा हुंदा है इसनू काम रस कहिंदे ने। मन दा जो मन नाल मेल है, इस मेल तो जिस रस दा जन्म हुंदा है इसनू प्रेम रस कहिंदे ने। ते आत्मा दा जो परमात्मा नाल मेल है, इस मेल तो जिस रस दा जन्म हुंदा है इसनू भगती कहिंदे ने। भगती रस शिखर दा रस है, भगती रस सब तो उच्चे दा रस है। काम रस पशुआं दी दुनिया च भी है, पंछियां दी दुनिया च भी है, कीड़े मकोड़ियां दी दुनिया च भी है। अगर इस रस तो मनुख उच्चा नहीं उठया तो फिर पशुआं दे तल ते खड़ा है। मनुखता दे तल ते बंदा उदों पहुंच जांदा है जद प्रेम दी दुनिया च पहुंचदा है। तो सिर्फ कामना दा संबंध गुरु नाल जोड़ना, ਇਹ ਸੰਬੰਧ ਕੋਈ ਬਹੁਤ ਉੱਚਾ ਨਹੀਂ, ਪਰ ਗੁਰੂ ਦੇ ਵਿਚਾਰਾਂ ਨਾਲ ਆਪਣੇ ਵਿਚਾਰ ਜੋੜ ਲੈਣੇ, ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਲੈਣਾ, ਤੋ ਦੋ ਦਿਲਾਂ ਦੇ ਜੁੜਦਿਆਂ, ਦੋ ਵਿਚਾਰਾਂ ਦੇ ਜੁੜਦਿਆਂ ਪਿਆਰ ਦਾ ਜਨਮ ਹੁੰਦਾ। ਜਿਸ ਦਿਨ ਦੋ ਵਿਚਾਰ ਇੱਕ ਹੋ ਜਾਂਦੇ ਨੇ ਪਿਆਰ ਪੈਦਾ ਹੁੰਦਾ, ਉੱਥੇ ਸਨੇਹ ਦਾ ਜਨਮ ਹੋ ਜਾਂਦਾ। ਪ੍ਰੇਮ ਤੇ ਸਨੇਹ ਇੱਕ ਬਹੁਤ ਵੱਡੀ ਤ੍ਰਿਪਤੀ ਦੇ ਜਾਂਦੀ ਹੈ। ਸਾਹਿਬ ਕਹਿੰਦੇ ਨੇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ आधाए। प्रेम दे नाल तृप्ति मिलती है, लेकिन परम आनंद परम प्रसन्नता उदो ही मनुख नूं मिलती है जब आत्मा दा परमात्मा नाल मेल होवे, आत्मा दा परमात्मा नाल मिलन होवे। तो साहिब दी बाणी दा इह फरमान, प्रभु चिंतन दे नाल मनुख दी झोली चार पदार्थां नाल भर जांदी है, उहनूं धन भी मिल जांदा है, कामना दी पूर्ति भी हो जांदी है। प्रभु चिंतन दे नाल धार्मिक तौर ते जो नाम दा रस आनंद है वह भी झोली च पै जांदा है और मोक्ष दी प्राप्ति हो जांदी है। गुरु अर्जन देव जी महाराज दा फरमान, चार पदार्थ जे को मांगे साध जना की सेवा लागे। ए बंदे जे तैनू चार पदार्थ चाहिए ने, इन्हां पदार्थां दे नाल जे तू अपनी झोली भरना चाहना है तां सतसंग दे च आ, गुरु दी शरण दे च आ। गुरु दी शरण सतसंग दा रस और गुरमत दियां विचारां तेरे इस झोली नूं चार पदार्थां नाल भर देनगियां। ते इन्हां पदार्थां तों कोई होर उच्चा पदार्थ है नहीं। जिस वक्त धन ते कामना दी पूर्ति हो जाए संसार तो मनुख उच्चा उठदा है, सब कुछ मिल गया। ते जिस दिन धर्म ते मोक्ष मनुख नूं मिल गया उस दिन ते बंदा उस सिंघासन ते जा बैठता है जिस सिंघासन ते परमात्मा आप बैठा है। भगत कबीर कहने, अब तो जाए चढ़े सिंघासन मिले हैं सारंग पानी, राम कबीरा एक भये हैं होए न सके पहचान।
1: You're listening to KRPI 1550 Radio, Ferndale, Washington.
2: फैमिली केयर फार्मेसी
3: पूरे बीसी विच होम्योपैथिक दवाइयां च नंबर वन।
2: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
3: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपी प्रोडक्ट्स भी ले सकदे हो।
2: हुन मोबिलिटी एड रेंट जां बाय भी कर सकदे हो।
3: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
4: 3 लोकेशंस टू सर्व यू, सरी डेल्टा एंड वाइट रॉक।
2: जां कॉल किरण @604581-1900।

0: You're listening to KRPI 1550 Radio, Ferndale, Washington.
1: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
3: Need help navigating our ever-changing real estate market? Gurdale Bodd of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bodd, your realtor for life. Call Dale at 604-303-7653 or go online at GurdaleBoddGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: over the weekend and be healthy and ready for school on Monday. The Surrey Starfish Program is currently seeking donations and volunteers to help families in need. If you're interested in helping out, head to starfishpack.com, an initiative of Pulse FM Cares.
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਟੋਜ਼ 98 ਸੈਂਟਸ ਨੂੰ ਪਾਊਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ number 1.
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamin supplements, herbals ਅਤੇ homeopathic products ਲੈ ਸਕਦੇ ਹੋ.
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ.
1: ਹੁਣ mobility aid rent ਜਾਂ buy ਵੀ ਕਰ ਸਕਦੇ ਹੋ.
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ.
3: 3 locations to serve you. Surrey Delta and White Rock.
1: ਜਾਂ call Kiran at 604-581-1900.
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਜੇ ਕਿਸੇ ਘਰ ਨਿਆਣਾ ਹੋਵੇ ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ ਹੁਕਮ ਸ਼ਬਦ ਬੜਾ ਵੱਡਾ ਇਹ ਸੁੱਖ ਵੀ ਹੈ ਤੇ ਇਹਦੇ ਵਿਚ ਦੁੱਖ ਵੀ ਫਿਰ ਬੇਨਤੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ ਪਰ ਧਿਆਨ ਦਿਆ ਜੀ ਅਰਥਾਂ ਵੱਲ ਹੁਕਮ ਵਿਚ ਹੀ ਵਡਿਆਈ ਹੈ ਹੁਕਮ ਵਿਚ ਹੀ ਅਪਮਾਨ ਹੈ ਹੁਕਮ ਵਿਚ ਹੀ ਮੌਤ ਹੈ ਹੁਕਮ ਵਿਚ ਹੀ ਜਨਮ ਹੈ ਹੁਕਮ ਵਿਚ ਹੀ ਸੁੱਖ ਹੈ ਹੁਕਮ ਵਿਚ ਹੀ ਦੁੱਖ ਹੈ ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ ਈਗੋ ਕਹਿੰਦੀ ਮੈਂ ਕਰਨ ਵਾਲਾ ਫਿਰ ਪੌੜੀ ਪੜ ਲਈਏ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਏ ਉਹ ਹੋਮੇ ਚ ਨਹੀਂ ਕਹਿੰਦਾ ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੁਈ ਗਣਤ ਲਾ ਕੇ ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ ਜਾਂ ਤਿਸ ਭਾਣਾ ਤਾਂ ਜੰਮਿਆ ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ ਪਰਿਵਾਰ ਭਲਾ ਪਾਇਆ ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ ਮੈਂ ਸਾਖੀ ਨਹੀਂ ਸਿਰ ਮੈਂ ਤਿੰਨ ਗੱਲਾਂ ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ ਅੱਗੇ ਅਸੀਂ ਬਾਣੀ ਚੋਂ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ ਬੱਚੇ ਦਾ ਵਿਆਹ ਸੀ ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਘਰ ਇੰਨਾ ਖੁਸ਼ੀਆਂ ਖੇੜੇ ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ ਤੁਸੀਂ ਭੇਦ ਕਿਉਂ ਨਾ ਖੋਲਿਆ ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ ਇਹ ਤਿੰਨ ਲਫ਼ਜ਼ ਉੱਥੇ ਵੀ ਨੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਇਹ ਭਾਈ ਗੁਰਮੁਖ ਮੇਰੀ ਗੱਲ ਸੁਣ ਭਾਣਾ ਮਾਨਣ ਮਨ ਥਿਰ ਕੀਜੈ ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ ਕਿਵੇਂ ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ ਦੋ ਸਾਲ ਪੰਜ ਸਾਲ ਦਸ ਸਾਲ ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ ਉਹ ਸਵਾਲ ਪਾਉਂਦਾ ਪਰਚੇ ਪਾਉਂਦਾ ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ ਕਹਿੰਦੇ ਭਾਈ ਯਾਦ ਰੱਖੀ ਤਿਆਰੀ ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ ਜਿਹੜਾ ਪੜ੍ਹੀ ਕੋਈ ਨਾ ਉਹਦਾ ਪਰਚਾ ਕੀ ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰ ਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀ ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ ਜੋ ਕਰਦਾ ਚੰਗਾ ਮੰਨ ਲੈ ਜੇ ਨਹੀਂ ਮੰਨਾਂਗੇ ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ ਮੈਂ ਨਹੀਂ ਮੰਨਦਾ ਮੈਂ ਆਹ ਨਹੀਂ ਮੰਨਦਾ ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ। ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਚੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ ਮੇਰੇ ਹਰ ਜੀਓ, ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ। ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ, ਜੇ ਕਿਚ ਕਰ ਹਮ ਸਾਕੇ ਜਿਉ ਭਾਵੇ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ, ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿਨ੍ਹਾਂ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ ਜਾਂਦੇ ਨੇ, ਅਸੀਂ ਕਹਿੰਦੇ ਦੌੜ ਕੇ ਆਓ। ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ, ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਜ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰਿਓ, ਜਿਹਨਾਂ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, भगत नामदेव ने जेडे दर्शन किते उन्हां ते इत्थों तक शब्द क्या है कि खूब तेरी पगरी मीठे तेरे बोल। मैं फिर बेनती करांगा कि ए शब्द क्योंकि जे भाई तारू सिंह दा जिक्र करना है ते एदे विच बड़ी वड्डी गल है केस यही तां गल अगे चल के मैं कहना क्यों खोपड़ी लाई गई गर्दन क्यों ना ला दिती हाथ पैर क्यों ना कट दिते क्योंकि इत्थे इक सिख नूं अपमानित करना सी केसां करके केस रब दी दात ने पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कहन लगे बस आ जेड़े कंगे विच केस अड़े ने केस मेरी चोली च पा दियो। ओ गुरमुखो साखियां तां सुनाने असीं ओ मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दियां जुल्फां दे विचों बहुत कुछ मिलिया। साडे एक बहुत वड्डे कवि होए ने प्रीतम सिंह जी कासिद वह कहिंदे ने जदों आए वापस ते पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुन वाले सुन नसीरां नसीरां वाइफ दा नाम सी मेरे नसीब जोर कर गए गुरु गोबिंद सिंह मेरा यार बन गया यार नूं पुत दे के आया ओदे बदले यार ने केस दे दिते फिर अर्ज इनू भाई नंद लाल साहब दियो शेर दीन दुनिया दर कमंदे आ परी रुखसार परी लफज दर्त पुरी नहीं पढ़ना परी परियां नहीं होंदियां जिहड़ियां कहिंदे बड़े हुसीन परियां ओह वाह वाह भाई साहब कहिंदे ना लोको कादियां परियां दे मुआं दियां गल कर दे एक बारी मेरे गुरु गोबिंद सिंह दा चेहरा देखो एदे सरूप दे सामने परियां दी भी कोई कीमत नहीं। मेरी फिर बेनती है दीन दुनिया दर कमंदे आ परी रुखसारे मां हर दो आलम कीमते यक तारे मुवे यारे मां मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करा मां ने केस पाले भाई तारू सिंह अमृतधारी है आप हलवंद है जी शाम नूं तिन्ने मां ते दोनों भैन भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नूं रज के सन्मान दिंदा इथों तक जिहड़ा मैं पिंड सिंहपुरा कहना ना नेड़े ये नवाब कपूर सिंह दा पिंड सी जिहड़ा सिंहपुरी ने फैजलापुरी जी दी मिसल सी ना ये उन्हां दा पिंड है जी इलाके दे जिन्ने चंगे जीवन वाले ने भाई तारू सिंह दा बहुत सन्मान करदे अज शाम नूं भाई साहब आए सारे बाणी पढ़ के तिन्ने जने खटे ते मां नूं कहिंदा मां अज दुबारा फिर आनंदपुर साहिब वाले दिन आ गए उन्हें पुछया जी की मैं थोड़ा जी इतिहास तां लै लिया अज विचार नूं विराम दे के क्योंकि कल मैं बाबा जी का जिक्र किया सी अज एक गुरु हरकृष्ण साहब का अगले हफ्ते पुरब आना है भाई साहब कहने मां आनंदपुर आ गया पुत की समझी नहीं कहन लगी अज मैं सिंह देखे ने कचहरे पाठे ने सची मुची लीरां बन गए ने गातरे पाठे ने रोटी नहीं मिलती खेतां चाहे लंघे ने मां अगो कहिंदी पुत मेरिया पता मेनू भी है पैरां च जुत्ती नहीं पर सिदक उहनां नूं जिहड़ी गल मैं सबर कही सिदक उहनां नूं कंडियां दी छालियां दी पीड़ नहीं होण दिंदा उहनां दे तन ढक्कण नूं कपड़े नहीं पर सदक ते गुरु दी रजा उहनां नूं सर्दी गर्मी नहीं लगन दिंदी नींद नहीं कई कई दिन पूरी हुंदी तुरे रहिंदे आ पुत मेरिया सबर ते सिदक उन्हां नूं अपनी गोद विच समा दिंदा है उन्हां नूं रोटी नहीं मिलदी ढिड विच कड़ल्ला पैंदियां ने पर सिदक उन्हां सिंघां नूं भुख नहीं लगन दिंदा कहिंदा मां आपां की कर सकने सेवा वास्ते जिवें भाई साहिब कह के गए किन्ना उत्थे चल रहा है वेखो असीं किसे दे विरोध विच नहीं भी फलाना धर्म की कर रहा है साडे प्रबंध दियां नलैकियां करके सब कुछ हुंदा पिया उत्थे एडा वड्डा बजट होवे हजारा एकड़ जमीन कमेटी कोल होवे ते फिर भी कुछ ना कर सके इहदे विच तुसीं सारे इस गल तो जाणू क्योंकि इहनूं कल्पन दी लोड़ नहीं वह साडी इच्छा जिवें भाई रजिंदर सिंह कह के गए मैं चाहना 10-15 प्रचारक पैसे इकट्ठे करने लई नहीं उहनां नूं पिंड दित्ते जाण तहसील पद्धर ते ब्लाक पद्धर ते ਤੇ ਆ ਵਖਰੇਵਾ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ ਮੇਰੀ ਬੇਨਤੀ ਹੈ ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ ਹੈ ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਹ ਕੁੱਲੂ ਕੱਲੂਹਾਰੇ ਵੱਡੇ ਚ ਕੁੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚਰਨ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ ਨੇ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ ਚ ਦਾਲ ਰੱਖੀ ਟੋਕਰੀ ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਤੇ ਉੱਥੇ ਵੀ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ ਕੋਈ ਕਸੂਰ ਨਹੀਂ ਸੀ ਇਹਦਾ ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ ਉਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ ਉੱਥੇ ਗੱਲ ਚੱਲੀ ਕਹਿੰਦਾ ਮਾਰਦਿਆਂ ਮਰ ਚੱਲਾ ਮੈਂ ਉਹ ਇਹ ਕਿਉਂ ਨੀ ਖੱਪਦੇ ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨੀ ਮਰਨਾ ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ ਇਹ ਬਾਬਾ ਹੰਦਿਆਲ ਜੀ ਹੋਏ ਨੇ ਇਹ ਬੜੀ ਕਰਨੀ ਵਾਲੇ ਹੋਏ ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ ਇਹ ਬਿਧੀ ਚੰਦ ਪਛੀਨਾ ਨੀ ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ ਕਹਿੰਦਾ ਕਿਉਂ ਨੀ ਮਰਦੇ ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨੀ ਮਰਨਾ ਕਿਉਂ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ ਅਗਲੀ ਗੱਲ ਉਹ ਸੱਚੀ ਕਹਿ ਗਿਆ ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ ਉਹਨੇ ਕਿਹਾ ਜੀ ਦੱਸੋ ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ ਮਾਈ ਹੈ ਉਹਦੀ ਭੈਣ ਹੈ ਇਹ ਤਿੰਨੇ ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ ਅਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿਚ ਫਿਰ ਕੰਮ ਕਰਨ ਲੱਗ ਪੈਂਦੇ ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ ਸਿੱਖਾਂ ਨੇ ਮਰਨਾ ਨਹੀਂ ਉਸੇ ਵਕਤ ਜ਼ਕਰੀਏ ਖਾਨ ਨੇ ਸੂਬੇਦਾਰ ਨੇ ਆਹਦੀਏ ਭੇਜੇ ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿਚ ਬਹਿ ਕੇ ਆਉਂਦਾ ਸੀ ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ ਇੱਕ ਪਿੰਡ ਚੋਂ ਪਾਲਕੀ ਚੁੱਕਣੀ ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਚੁੱਕਣ ਲਈ ਗੁਲਾਮੀ ਸੀ ਉੱਥੇ ਭੇਜ ਦਿੱਤੇ ਜੀ ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ ਦੁਪਹਿਰੇ ਵੇਲੇ ਆ ਗਏ ਉਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ ਬੀਬੀ ਤਾਰੋ ਲੰਗਰ ਪਕਾ ਰਹੇ ਇਹ ਆਏ ਤੇ ਆ ਕੇ ਧਮਕੀ ਦੇ ਕੇ ਮਾਈ ਕਿੱਥੇ ਵੇ ਤਾਰੂ ਸਿੰਘ ਇਹ ਲਫ਼ਜ਼ ਇਹੀ ਵਰਤੇ ਉਹ ਬਾਗੀਆਂ ਨੂੰ ਰੋਟੀ ਦਿੰਦਾ ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ ਵੇ ਪੁੱਤ ਕਿੱਥੋਂ ਆਏ ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ ਇਹ ਗੁਰੂ ਨਾਨਕ ਦਾ ਲੰਗਰ ਹੈ ਤੁਹਾਡੇ ਲਈ ਵੀ ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆਂ ਦੌੜਿਆ ਭਾਈ ਸਾਹਿਬ ਹਲ ਪੈ ਬੰਨਦੇ ਸਨ ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ ਇਹ ਪਿੰਡ ਦੇ ਨਿਆਈ ਨਹੀਂ ਪੂਲੇ ਪਿੰਡ ਤੋਂ ਦੂਰ ਨੇ ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ ਤੁਹਾਨੂੰ ਪਕੜਨ ਆਏ ਹਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ ਮੈਂ ਗੁਨਾਹ ਕੋਈ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਹਲ ਪੰਜਾਲੀ ਉਹਨੂੰ ਦਿੱਤੀ ਤੂੰ ਘਰ ਨੂੰ ਲੈ ਜਾਈ ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖ ਦੇਣ ਤੂੰ ਉਧਰ ਲੈ ਜਾਈ ਆਪ ਭਾਈ ਸਾਹਿਬ ਘਰ ਆ ਗਏ ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ ਮੁਸਲਮਾਨ ਹਿੰਦੂ ਸਾਰੇ ਇਕੱਠੇ ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ ਦੱਸਿਆ ਕਿਉਂ ਨੀ ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ ਉਥੋਂ ਦੇ ਇੱਕ ਬਜ਼ੁਰਗ ਨੇ ਕੋਈ ਨੰਬਰਦਾਰ ਕਹਿੰਦੇ ਆ ਉਹਨੇ ਖਲੋ ਕੇ ਕਿਹਾ ਦਸਤੇ ਨੂੰ ਜਿਵੇਂ ਬੰਦਾ ਵੀਹ ਰਸ ਚ ਆਉਂਦਾ ਇਸ ਮਾਈ ਨੂੰ ਹੱਥ ਨਾ ਲਾਇਓ ਇਹ ਮਾਈ ਤਾਰੂ ਸਿੰਘ ਦੀ ਮਾਂ ਨੀ ਸਾਰੇ ਪਿੰਡ ਦੀ ਮਾਂ ਹੈ ਕਿੰਨਾ ਪਿਆਰ ਹੋਵੇਗਾ ਸਿੱਖ ਦਾ ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ ਉੱਥੇ ਕੁਝ ਕਹਿੰਦੇ ਨੇ ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ ਸਾਰੇ ਬਿਰਾ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਇਹ ਕਿਹਾ ਨਾਲਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ ਕੇਵਲ ਇਮੋਸ਼ਨਲ ਕਰ ਲਈ ਨਹੀਂ ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ ਕਹਿੰਦੇ ਮਾਂ ਨੇ ਮੱਥਾ ਚੁੰਮਿਆ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ 25 ਸਾਲ ਦੀ ਮੇਰਾ ਖਿਆਲ ਉਮਰ ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ ਹਾਂਜੀ ਕਾਲਾ ਦਾੜਾ ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ ਮੈਨੂੰ ਪਤਾ ਹੈ ਪਰ ਆ ਦੇਖੀ ਇਹ ਕੇਸ ਨਾ
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਮਨੁੱਖ ਦੀ ਸਿਰਜਣਾ ਵਿੱਚ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੇ ਦੀ ਆਪਣੀ ਖਾਸ ਮਹਾਨਤਾ। ਲੇਕਿਨ ਇਹਦੇ ਚੋਂ ਸਰੀਰ ਦੀ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਦੇ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਜ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆ ਵਿੱਚ ਰਹਿੰਦਾ ਸੀ। ਸੋਚਣਾ ਜੀਵਨ ਬਾਰੇ, ਸੋਚਣਾ ਜਨਮ

ਹੈ ਕਿ ਸਰੀਰ ਦੇ ਵਿੱਚ ਸਿਰ ਦੀ ਆਪਣੀ ਖਾਸ ਅਹਿਮੀਅਤ ਹੈ। ਸਿਰ ਅਲੱਗ ਹੋ ਜਾਏ ਤਾਂ ਬਾਕੀ ਦੇ ਸਾਰੇ ਅੰਗ ਨਾਕਾਰਾ ਨੇ। ਸਿਰ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਔਰ ਜੋ ਇਸ ਸਿਰ ਦਾ ਬਹੁਤਾ ਹੀ ਇਸਤੇਮਾਲ ਕਰੇ, ਬਹੁਤੀ ਇਸ ਦੀ ਵਰਤੋਂ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਕਿ ਬ੍ਰਾਹਮਣ ਹੈ। ਐਸੇ ਪੁਰਸ਼ਾਂ ਤੋਂ ਗਿਆਨ ਦਾ ਜਨਮ ਹੋਇਆ, ਕਲਾ ਦਾ ਜਨਮ ਹੋਇਆ, ਵਿਗਿਆਨ ਦਾ ਜਨਮ ਹੋਇਆ। ਜੀਵਨ ਦੀ ਬਹੁਤ ਸਾਰੀ ਸੁੰਦਰਤਾ ਅਤੇ ਹਲਚਲ ਦਾ ਕਾਰਨ ਉਹ ਮਨੁੱਖ ਬਣੇ ਜਿਨ੍ਹਾਂ ਨੇ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕੀਤਾ। ਦੂਸਰੀ ਸ਼੍ਰੇਣੀ 'ਚ ਆ ਜਾਂਦੇ ਨੇ ਉਹ ਪੁਰਸ਼ ਜਿਨ੍ਹਾਂ ਦਾ ਰਸ ਆਪਣੀ ਬਾਹਾਂ ਦੇ 'ਚ ਸੀ, ਸਿਰ ਦੇ 'ਚ ਨਹੀਂ ਸੀ। ਉਹ ਆਪਣੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਸਨ। ਉਹਨਾਂ ਦੇ ਹੱਥਾਂ ਦੇ 'ਚ ਬਹੁਤ ਵੱਡੀ ਸਤਾ ਇਕੱਠੀ ਹੋ ਗਈ। ਐਸੇ ਪੁਰਸ਼ ਰਾਜਨੀਤਿਕ ਕਹਿਲਾਏ, ਰਾਜਾ ਮਹਾਰਾਜਾ ਕਹਿਲਾਏ, ਜਿਨ੍ਹਾਂ ਦਾ ਜ਼ੋਰ ਬਾਹਾਂ 'ਤੇ ਸੀ। ਹੱਥਾਂ ਨੂੰ ਮਜ਼ਬੂਤ ਕਰਨਾ ਹੈ, ਹੱਥਾਂ ਨੂੰ ਤਾਕਤਵਰ ਕਰਨਾ ਹੈ। ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਪੈਦਾ ਕਰਨੀ ਹੈ। ਸਾਡੇ ਦੇਸ਼ 'ਚ ਐਸੇ ਸੂਰਬੀਰ ਹੋਏ ਜਿਨ੍ਹਾਂ ਨੂੰ ਕਿਹਾ ਗਿਆ ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਰੱਖਣ ਵਾਲਾ। ਦਰਅਸਲ ਹਜ਼ਾਰਾਂ ਬਾਹਾਂ ਮਨੁੱਖ ਦੀਆਂ ਹੁੰਦੀਆਂ ਨਹੀਂ। ਗੱਲ ਇਤਨੀ ਹੈ ਕਿ ਜਿਹਦੀਆਂ ਦੋ ਬਾਹਾਂ ਦੇ 'ਚ ਹਜ਼ਾਰਾਂ ਬਾਹਾਂ ਵਰਗਾ ਬਲ ਹੈ, ਉਸ ਨੂੰ ਆਖਿਆ ਗਿਆ ਸਹਿਨ ਸਰ ਬਾਹੂ। ਜਿਹਦੇ ਇੱਕ ਸਿਰ ਦੇ 'ਚ 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10-10 ਸਿਰ ਵੀ ਜੋੜੇ, ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਦੇ 'ਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰ ਬਾਹੂ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਦੇ 'ਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ 'ਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ੍ਹ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ। ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਹੀ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਵਰਸ ਕੇ ਕਿਸੇ ਇੱਕ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਹੈ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ 'ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ,
ਐਸੇ ਬੰਦੇ ਨੂੰ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ, ਅਤੇ 10 pound ਸਨੋ ਬੋਏ ਰਸਟ ਪਟੇਰੋਜ 3.49 ਦਾ ਬੈਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾ ਬੀਜ ਵਾਲਾ ਹਦਵਾਣਾ 4.99 ਨੂੰ ਈਚ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103 8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: ਅਰਦੀ ਅਸਲੀਅਤ ਪ੍ਰਗਟ ਹੋਵੇਗੀ। ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ, ਸੰਸਾਰ ਭਸਮ ਹੋ ਜਾਂਦਾ ਹੈ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਇਹ ਇੱਕ ਮਿੱਥ ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ, ਜੋ ਕੁਛ ਸਾਹਮਣੇ ਸੀ ਭਸਮ ਹੋ ਜਾਂਦਾ ਸੀ, ਵਾਕਈ ਭਸਮ ਹੋ ਜਾਂਦਾ ਸੀ। ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ, ਸੰਸਾਰ ਖਤਮ ਹੋ ਗਿਆ, ਨਿਰੰਕਾਰ ਪ੍ਰਗਟ ਹੋ ਗਿਆ। ਇਹ ਤੀਸਰਾ ਨੇਤਰ ਸੰਸਾਰ ਨੂੰ ਭਸਮ ਕਰ ਦਿੰਦਾ ਹੈ, ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ। ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ ਮਨੁੱਖ ਦੇ ਅੰਤਿਸ਼ਕਰਨ ਦੇ ਪਿਆਸ ਤੇ ਹੈ, ਇਹ ਅੱਖ ਮੇਰੀ ਖੁੱਲੇ। ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖਦੇ ਨੇ, ਮਾਂ ਬਾਪ ਆਪਣੇ ਬੱਚਿਆਂ ਦਾ ਨਾਂ ਰੱਖ ਦਿੰਦੇ ਨੇ ਤ੍ਰਿਲੋਚਨ। ਤਿੰਨ ਨੇਤਰਾਂ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਢੰਗ ਦੀਆਂ ਨਹੀਂ ਖੁੱਲੀਆਂ, ਅਜੇ ਸੰਸਾਰ ਨੂੰ ਵੀ ਦੇਖਣ ਵਿਚ ਇਹ ਅਸਮਰਥ ਹੈ, ਲੇਕਿਨ ਤ੍ਰਿਲੋਚਨ, ਤ੍ਰਿਲੋਚਨ ਧਰਮ ਦੀ ਦੁਨੀਆਂ ਵਿਚ ਇਕ ਸ਼ਿਖਰਮਈ ਅਵਸਥਾ ਹੈ। ਤੀਸਰਾ ਨੇਤਰ ਖੁੱਲ ਗਿਆ ਤੋ ਖੈਰ, ਜੈਸੇ ਸਰੀਰਕ ਤਲ ਦਾ ਬਚਪਨਾ ਹੈ, ਜਵਾਨੀ ਹੈ, ਬਿਰਧ ਅਵਸਥਾ ਹੈ, ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ, ਉਸਦੇ ਰਿਸ਼ਤਿਆਂ ਵਿਚ ਪੁਖਤਗੀ ਨਹੀਂ ਹੋਵੇਗੀ, ਉਹਦੇ ਸੰਬੰਧਾਂ ਵਿਚ ਪਕਿਆਈ ਨਹੀਂ ਹੋਵੇਗੀ। ਬੱਚਾ ਖਿਡੌਣਿਆਂ ਨਾਲ ਖੇਡਦਾ ਹੈ, ਤੋੜਦਾ ਹੈ, ਸਮਾਜਿਕ ਤਲ ਤੇ ਜੋ ਅਜੇ ਬੱਚਾ ਹੈ, ਸਵੇਰੇ ਸੰਬੰਧ ਜੋੜਦਾ ਹੈ, ਸ਼ਾਮੀ ਤੋੜਦਾ ਹੈ, ਸ਼ਾਮੀ ਜੋੜਦਾ ਹੈ, ਸਵੇਰੇ ਤੋੜਦਾ ਹੈ। ਰਿਸ਼ਤੇ ਬਣਦੇ ਨੇ, ਟੁੱਟਦੇ ਨੇ, ਬਣਦੇ ਨੇ, ਟੁੱਟਦੇ ਨੇ। ਮਿੱਟੀ ਦੇ ਘਰ ਬਣਾਉਣਾ ਫਿਰ ਮਿਟਾਉਣਾ ਬੱਚਿਆਂ ਦਾ ਕੰਮ, ਬਣਾਉਣਾ ਮਿਟਾਉਣਾ ਖੇਡ, ਸੰਬੰਧ ਜੋੜਨੇ ਨੇ, ਤੋੜਨੇ ਨੇ, ਇਹ ਸਮਾਜਿਕ ਤਲ ਦਾ ਬਚਪਨਾ ਹੈ। ਸਵੇਰੇ ਰਿਸ਼ਤੇ ਜੋੜੇ ਨੇ, ਸ਼ਾਮ ਨੂੰ ਤੋੜ ਦਿੱਤੇ ਨੇ, ਸ਼ਾਮ ਨੂੰ ਜੋੜਿਆ, ਸਵੇਰੇ ਤੋੜ ਦਿੱਤਾ ਹੈ। ਤੋ ਕਿਧਰੇ ਕਿਧਰੇ ਕੌਮੀ ਪੱਧਰ ਤੇ, ਦੇਸ਼ ਪੱਧਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ, ਕਿਧਰੇ ਕਿਧਰੇ ਰਾਜਨੈਤਿਕ ਬਚਪਨਾ। ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ, ਤੋੜ ਫੋੜ ਤੇ। ਇਹ ਜੋੜਿਆ, ਉਹ ਤੋੜਿਆ, ਉਹ ਤੋੜਿਆ, ਇਹ ਜੋੜਿਆ, ਇਸ ਜੋੜ ਤੋੜ ਤੇ ਜਿਸ ਮਨੁੱਖ ਦੀ ਰਾਜਨੀਤੀ ਖੜੀ ਹੈ, ਤੇ ਇੱਕ ਗੱਲ ਸਪਸ਼ਟ ਹੋ ਗਈ, ਇਹ ਰਾਜਨੈਤਿਕ ਬਚਪਨਾ ਹੈ। ਧਾਰਮਿਕ ਬਚਪਨਾ, ਜੋ ਧਰਮ ਨਹੀਂ ਹੈ ਉਸਨੂੰ ਹੀ ਧਰਮ ਸਮਝ ਲੈਣਾ। ਗੁੱਡੀ ਗੁੱਡੇ ਦਾ ਵਿਆਹ ਕਰਦੇ ਪਏ ਨੇ ਬੱਚੇ, ਵਿਅਰਥ। ਇਹ ਵਿਆਹ ਖੇਲ ਹੋ ਸਕਦਾ ਹੈ। ਜੋ ਅਜੇ ਧਾਰਮਿਕ ਤਲ ਤੇ ਬਚਪਨਾ, ਬਚਪਨ ਦੇ ਦੌਰ ਚੋਂ ਲੰਘ ਰਿਹਾ, ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਛ ਵੀ ਨਹੀਂ ਹੋਣਗੇ, ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ। ਭਗਤ ਕਬੀਰ ਕਹਿੰਦੇ ਨੇ, ਮਾਥੇ ਤੇ ਲੱਖ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਅਗਰ ਰਾਮ ਖਿਲੌਣਾ ਹੈ ਤਾਂ ਖਿਲੌਣਿਆਂ ਨਾਲ ਬੱਚੇ ਖੇਡਦੇ ਨੇ। ਜੋ ਧਾਰਮਿਕ ਤਲ ਤੇ ਬੱਚਾ ਹੈ, ਰਾਮ ਖਿਲੌਣਾ ਹੈ। ਰਾਮ ਕੋਈ ਵਾਸਤਵਿਕਤਾ ਨਹੀਂ ਹੈ, ਰਾਮ ਕੋਈ ਸੱਚਾਈ ਨਹੀਂ ਹੈ, ਰਾਮ ਕੋਈ ਹਕੀਕਤ ਨਹੀਂ ਹੈ, ਖਿਲੌਣਾ, ਖੇਡਣਾ ਹੈ। ਮਨ ਦਾ ਪਰਚਾਵਾ, ਸਿਰਫ ਮਨ ਦਾ ਪਰਚਾਵਾ। ਜੈਸੇ ਬੱਚਾ ਖਿਡੌਣਿਆਂ ਨਾਲ ਖੇਡ ਰਿਹਾ ਹੈ, ਮਨ ਦਾ ਪਰਚਾਵਾ, ਇਹ ਜ਼ਰਾ ਸਰੀਰਕ ਤਲ ਤੇ ਵੱਡਾ ਹੋ ਗਿਆ, ਇਸਦੇ ਪਰਚਾਵੇ ਜ਼ਰਾ ਵੱਡੇ ਨੇ, ਇਹਦੀਆਂ ਖਾਹਿਸ਼ਾਂ ਜ਼ਰਾ ਵੱਡੀਆਂ ਨੇ। ਤਾਂ ਖਿਡੌਣਾ ਵੀ ਬਹੁਤ ਵੱਡਾ ਚਾਹੀਦਾ ਹੈ, ਪਰ ਮਾਮੂਲੀ ਖਿਡੌਣਾ ਨਹੀਂ, ਰਾਮ ਦਾ ਖਿਡੌਣਾ ਚਾਹੀਦਾ ਹੈ, ਈਸ਼ਵਰ ਖਿਡੌਣਾ ਚਾਹੀਦਾ, ਤਾਂ ਇਹ ਖੇਡੇ। ਕਿਉਂਕਿ ਖਾਹਿਸ਼ਾਂ ਬਹੁਤ ਵੱਡੀਆਂ, ਕਾਮਨਾਵਾਂ ਬਹੁਤ ਵੱਡੀਆਂ, ਵਾਸਨਾ ਬੜੀ ਅਪਾਰ, ਤੋ ਖਿਡੌਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ, ਤੋ ਰਾਮ ਖਿਡੌਣਾ ਹੈ, ਖੇਡਣਾ ਹੈ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਵਿਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ, ਬਚਪਨਾ, ਜਵਾਨੀ, ਬਿਰਧ ਅਵਸਥਾ। ਸਮਾਜਿਕ ਜੀਵਨ ਵਿਚ, ਰਾਜਨੀਤਿਕ ਜੀਵਨ ਵਿਚ, ਧਾਰਮਿਕ ਜੀਵਨ ਵਿਚ। ਚੁੱਕੇ ਗੱਲ ਕਰੀਏ ਧਰਮ ਦੀ, ਤੇ ਧਰਮ ਹੀ ਇੱਕ ਐਸਾ ਵਿਸ਼ਾ ਹੈ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ, ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ। ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ, ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਣਾ ਰੇ। ਧਰਮ ਨੂੰ ਜਾਣਿਆ ਨੇ, ਪਰਮਾਤਮਾ ਨੂੰ ਜਾਣਿਆ ਨੇ, ਜਾਣਕਾਰੀ ਬਹੁਤ ਇਕੱਠੀ ਕੀਤੀ ਹੈ, ਪਰ ਕਹਿੰਦਾ ਮੈਂ ਇਹ ਜਾਣਦਾ, ਮੈਂ ਇਹ ਜਾਣਦਾ, ਮੈਂ ਉਹ ਜਾਣਦਾ, ਪਰ ਸਕਣ ਤੂੰ ਕੁਛ ਵੀ ਨਹੀਂ ਜਾਣਦਾ, ਅਨਜਾਣ ਹੈ। ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ, ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ, ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ, ਵੈਦ ਬਣ ਗਿਆ, ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਿਲਸਫਾ ਗੋਟਣਾ ਆਉਂਦਾ ਹੈ, ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ, ਅਨਜਾਨ। ਬਹੁਤ ਸਾਰਿਆਂ ਦਾ ਗਿਆਨ ਅਨਜਾਨਪਣੇ ਦੀ ਬੁਨਿਆਦ ਤੇ ਖੜਾ ਆਉਂਦਾ ਹੈ। ਇਸ ਨੂੰ ਇੰਜ ਕਹੀਏ, ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਆਉਂਦਾ ਹੈ। ਆਧਾਰਸ਼ਿਲਾ ਅਗਿਆਨ ਹੈ, ਉੱਪਰ ਗਿਆਨ ਖੜਾ ਕੀਤਾ ਹੈ, ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਜਿਤਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ। ਕਹਿੰਦੇ ਨੇ ਏਥਨ ਦਾ ਪ੍ਰਸਿੱਧ ਸੰਤ ਸੁਕਰਾਤ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ, ਐਸਾ ਕੁਛ ਵੀ ਨਹੀਂ ਜੋ ਮੈਂ ਨਹੀਂ ਜਾਣਦਾ, ਮੈਂ ਸਭ ਕੁਝ ਜਾਣਦਾ, ਮੈਨੂੰ ਸਭ ਕੁਝ ਬੋਧ ਹੈ, ਮੈਨੂੰ ਸਭ ਕੁਝ ਦਾ ਪਤਾ ਹੈ। ਪਰ ਸੁਕਰਾਤ ਕਹਿੰਦੇ ਨੇ ਜਦ ਮੈਂ ਜਵਾਨ ਹੋਇਆ ਤੂੰ ਛੋਟੇ ਆਉਂਦਿਆਂ ਬੱਚਿਆਂ ਜੋ ਮੈਂ ਬੋਲ ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੂੰ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ। ਮੈਨੂੰ ਜਵਾਨਾਂ ਦੀ ਮਹਿਫਿਲ ਵਿਚ ਬੈਠ ਕੇ ਕਹਿਣਾ ਪਿਆ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਔਰ ਇਹੀ ਮਹਾਂਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ, ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ, ਮੈਂ ਕੁਛ ਵੀ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ। ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉੱਥੇ ਅਗਿਆਨ ਸਾਬਤ ਹੋਇਆ। ਧਰਮ ਨੂੰ ਜਾਣੇ ਬਿਨਾ ਕੁਛ ਵੀ ਨਹੀਂ ਜਾਣਿਆ, ਪ੍ਰਭੂ ਨੂੰ ਜਾਣੇ ਬਿਨਾ ਕੁਛ ਵੀ ਨਹੀਂ ਜਾਣਿਆ। ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ, ਈਸ਼ਵਰ ਨੂੰ ਨਹੀਂ ਜਾਣਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲਿਆ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੇ ਵਿਚਾਰ ਨੂੰ ਪੇਸ਼ ਕਰ ਰਿਹਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੁਰੀਆ ਸਰਵਨ ਨਾ ਸੁਰਤ ਨੈਨ ਸੁੰਦਰ ਨਹੀਂ ਆਰਤ ਦੁਆਰ ਰਟੁਤ ਪਿੰਗੁਰੀਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਪ੍ਰਭੂ ਹੈ ਤੇ ਸਹੀ ਮੇਰੇ ਕੋਲ ਧਾਰਮਿਕ ਜੀਵਨ, ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਵਿਚ ਉਸਦਾ ਬੱਚਾ, ਇੱਕ ਮਾਸੂਮ ਬੱਚਾ, ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਹੈ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਚ ਲਿਆ, ਅੱਜ ਜੰਮਿਆ, ਇੱਕ ਦਿਨ ਦਾ, 10 ਦਿਨ ਦਾ, 15 ਦਿਨ ਦਾ, ਬੈਠਾ ਤੇ ਮਾਂ ਦੀ ਗੋਦ ਚ ਹੈ, ਸੋ ਰਿਹਾ ਮਾਂ ਦੀ ਗੋਦ ਚ, ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ, ਕੁੱਖ ਦਾ ਕੋਈ ਗਿਆਨ ਨਹੀਂ। ਪਿਲਾ ਰਹੀਏ, ਰਿਜ਼ਕ ਦੇ ਰਹੀਏ ਦੁੱਧ ਮਾਂ, ਪਰ ਰੋਜ਼ੀ ਦੇਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ। ਪਰਚਾ ਰਹੀ ਹੈ, ਖਿਡਾ ਰਹੀ ਹੈ ਆਪਣੇ ਹੱਥਾਂ ਨਾਲ, ਪਰ ਇਹ ਹੱਥ ਕੀ ਨੇ, ਕੁਛ ਵੀ ਗਿਆਨ ਨਹੀਂ, ਕੁਛ ਵੀ ਬੋਧ ਨਹੀਂ। ਅਗਰ ਇਸ ਹਿਸਾਬ ਨਾਲ ਦੇਖੀਏ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ, ਅਸੀਂ ਕਿੱਥੇ ਹਾਂ, ਕਿਸ ਦੇ ਹੱਥਾਂ ਦੇ ਚਾਂ, ਕਿਸ ਦੀ ਗੋਦ ਦੇ ਚਾਂ, ਇਤਨਾ ਵੀ ਬੋਧ ਨਹੀਂ ਹੈ। ਬਾਲਕ ਬੁੱਧ ਅਚੇਤ, ਬਿਲਕੁਲ ਬਚਪਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ हे प्रभु धर्म दी दुनिया च मेरा जन्म ते हो गया पर जन्म ऐसा जैसे बच्चा मां दी गोद च है कुछ भी बोध नहीं मुंह दे जबान है बोल नहीं सकता हाथ है गे ने कुछ भी नहीं कर सकता पैर है गे ने चल नहीं सकता दिमाग है सोच नहीं सकता कान है गे ने नहीं सुन सकता इस बच्चे नु कुछ भी नहीं पता सामने जो गुफ्तगु हो रही है की है दो बंदे जो कुछ बोल रहे ने की है माता पिता जो कुछ बोल रहे ने की है इन्हें कुछ भी नहीं सुनाई दे रहा इन्हें कुछ भी नहीं दिखाई दे रहा जन्म होया तो बहुत सारे ना धार्मिक दुनिया दे जन्म ते हो जाता है जन्म हो गया है ये ऐसी किस तरह देखांगे मंदिर जान लग पे है गुरुद्वारे जान लग पे है पूजा पाठ करन लग पे है बाणी पढ़न लग पे है कथा कीर्तन सुनन लग पे है अमृत वेले उठन लग पे है कर्म कांड देच प्रवृत्त हो गया लेकिन इस सब कुछ की है कुछ भी बोध नहीं कुछ भी पता नहीं इस तरह हो रहा है जैसे गोद देच बच्चा है दूध पी रहा है खिड़ाया जा रहा है हत्थां देच सुलाया जा रहा है गोद देच पर उसकी अवस्था जो सब कुछ अचेतमयी चल रहा है दूध पीना भी अचेतमयी चल रहा है हत्थां देच खेड़ना भी अचेतमयी चल रहा है धार्मिक कर्म सारे दे सारे अचेत ते खड़े ने सुचेत नहीं है सावधान नहीं है तो धन गुरु अर्जन देव जी महाराज फरमान कर देने हे प्रभु जन्म हो जाना ही काफी नहीं जीवन भी ते मिलना चाहिए है बच्चे दा जन्म हो गया है इस कोई सामाजिक जीवन नहीं बच्चे दा जन्म हो गया है इहदे कोल कोई राजनीतिक जीवन नहीं बच्चे दा जन्म हो गया है इहदे कोल कोई धार्मिक जीवन नहीं कुछ भी नहीं है जन्म होया है लेकिन जिसनों कहने ने जिंदगी ये नहीं है जिसनों कहने ने जीवन ये नहीं है ये ते अजी विकसित हो गया जिस अज समा हो लगेगा लेकिन ऐसा देखण दे चाया विकास हो जाता है समाजिक जीवन का रिश्तियां भी समझ आ जाती है ये मेरी मां है ये मेरा पिता है ये मेरी बहन है ये मेरा भरा है अखां खुलदियां जा रही ने समाजिक तल ते प्रौढ़ होंदा जा रहा है जवान होंदा जा रहा है रिश्तियां दी सोच समझ वधदी जा रही है ये मेरा मित्र है ये मेरी पत्नी है ये मेरा पड़ोसी है लेकिन ये मेरा परमात्मा है धार्मिक तौर ते अजे भी अनजान रह जांदा है अजे भी मासूम रह जांदा है अजे भी जो है बच्चा रह जांदा है एक दिन राजनीतिक तल ते भी प्रौढ़ हो जांदा है सियाणा हो जांदा है और राजनीतिक लोगां दीआं गल्लां दे उत्ते उसका विश्वास नहीं बनता अज तो 2500 साल पहले एथन दे प्रसिद्ध संत सुकरात ने कहा सी और बड़े कीमती उसके पोल ने अज ते सारी दुनिया पढ़ रही है राजनैतिक ते अपराधी एको ही जहनीयत दे मालिक होंदे ने एको ही मनोविरति दे मालिक होंदे ने फर्क सिर्फ इतना है कि जिथे छोटा अपराध है अपराधी है जिथे वड्डा अपराध है राजनैतिक है सुकरात दे ए बोल कहना पेगा अमर बोल ने और इस तरह दे पुरुष वक्ती बोल बोलते भी नहीं अमर बोल बोलते ने उन्हां दा संदेश वक्ती संदेश नहीं आउंदा अमर संदेश आउंदा है और उन्हां दे संदेश विच कदी मुर्दमे नहीं आउंदी क्योंकि अमर बोल होंदे ने सदीवी बोल होंदे ने और बहुत वड्डी जो है सच्चाई है जद भी कोई राजनीति नूं समझण वाला हो जांदा है राजनीतिक लोगां दे बोल हवा दे गुब्बारे दिखाई देंदे ने और कुछ भी नहीं तो एक दिन सियाणा हो जांदा है राजनीतिक तल ते एक दिन इस नूं बोध हासिल हो जांदा है समाजिक तल ते और इसे ही बोध दे जीवदिया जीवदिया अपनी जिंदगी दा अंत कर बैठदा एक दिन धार्मिक जीवन अपनी शिखर नूं छूंदा ही नहीं कईयां दे अंदर ते ए जीवन पैदा ही नहीं आउंदा कदी मंदिर गए ही नहीं ਕਦੀ ਮਸਜਿਦ ਵਿਚ ਨਮਾਜ਼ ਪੜ੍ਹੀ ਨਹੀਂ, ਕਦੀ ਗੁਰੂ ਦੁਆਰੇ ਵਿਚ ਗੁਰੂ ਦੀ ਝਲਕ ਵੇਖੀ ਹੀ ਨਹੀਂ, ਕਦੀ ਕੀਰਤਨ ਸੁਣਿਆ ਹੀ ਨਹੀਂ, ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ। ਇਹ ਉਸਦਾ ਕਦੀ ਸ਼ੌਕ ਹੀ ਨਹੀਂ ਬਣਿਆ, ਜਨਮ ਹੀ ਨਹੀਂ ਹੋਇਆ। ਹੋਇਆ ਜਨਮ ਸਰੀਰਕ, ਹੋਇਆ ਜਨਮ ਸਮਾਜਕ, ਹੋਇਆ ਜਨਮ ਰਾਜਨੈਤਿਕ, ਧਰਮ ਦਾ ਤੇ ਅਜੇ ਕਈਆਂ ਦੇ ਸਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ। ਪਰ ਜੇ ਹੋ ਵੀ ਗਿਆ ਜਨਮ ਤਾਂ ਜੀਵਨ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੋ ਗਿਆ ਜਨਮ, ਲੇਕਿਨ ਹੇ ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ, ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ, ਤੈਨੂੰ ਵੇਖਣਾ ਤੇ ਆਇਆ ਹੀ ਨਹੀਂ। ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦਿੰਦੀ, ਪਿਓ ਪਿਤਾ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ, ਅਚੇਤ, ਅਜੇ ਨਵਜਾਇਦ ਹੈ, ਅਜੇ ਇਸ ਨੂੰ ਕੁਛ ਵੀ ਬੋਧ ਨਹੀਂ, ਕੁਛ ਵੀ ਸਮਝ ਨਹੀਂ। ਗੁਰੂ ਗੁਰੂ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ, ਪ੍ਰਭੂ ਪ੍ਰਭੂ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ। ਇਸ ਨੂੰ ਕਹਿਣਾ ਪਏਗਾ ਧਾਰਮਿਕ ਤਲ ਤੇ ਅੰਧਾ। ਕੋਈ ਰਾਜਨੀਤਿਕ ਤਲ ਤੇ ਵੀ ਅੰਧਾ ਹੋ ਸਕਦਾ, ਕੋਈ ਸਮਾਜਿਕ ਤਲ ਤੇ ਵੀ ਅੰਧਾ ਹੋ ਸਕਦਾ। ਭੈਣ ਭੈਣ ਨਹੀਂ ਦਿਖਾਈ ਦੇਂਦੀ, ਭੈਣ ਨਾਲ ਵੀ ਗਲਤ ਵਿਵਹਾਰ ਕਰਦਾ, ਮਾਂ ਨਾਲ ਵੀ ਰਿਸ਼ਤਾ ਇਸਦਾ ਠੀਕ ਨਹੀਂ, ਪਿਤਾ ਪਿਤਾ ਨਹੀਂ ਦਿਖਾਈ ਦੇਂਦਾ, ਇਸ ਨਾਲ ਵੀ ਸੰਬੰਧ ਗਲਤ ਨੇ। ਪਤਨੀ ਪਤਨੀ ਨਹੀਂ ਦਿਖਾਈ ਦੇਂਦੀ, ਪਤੀ ਪਤੀ ਨਹੀਂ ਦਿਖਾਈ ਦੇਂਦਾ। ਕਈ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਭਰਾ ਭਰਾ ਨਹੀਂ ਦਿਖਾਈ ਦੇਂਦਾ, ਮਿੱਤਰ ਮਿੱਤਰ ਨਹੀਂ ਦਿਖਾਈ ਦੇਂਦਾ, ਪੁੱਤਰ ਪੁੱਤਰ ਨਹੀਂ ਦਿਖਾਈ ਦੇਂਦਾ। ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ, ਭਰਾ ਭਰਾ ਨਾਲ ਨਹੀਂ ਕਰ ਸਕਦਾ, ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ, ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ। ਪਰ ਇੱਕ ਪਤਨੀ ਇਸ ਢੰਗ ਨਾਲ ਪੇਸ਼ ਨਹੀਂ ਆ ਸਕਦੀ। ਤੋ ਕਈ ਤੇ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ। ਕਈ ਰਾਜਨੀਤਿਕ ਤਲ ਤੇ ਅੰਧੇ ਹੁੰਦੇ ਨੇ, ਲੇਕਿਨ ਬਹੁਤੇ ਅੰਧੇ ਧਾਰਮਿਕ ਜਗਤ ਵਿਚ ਮਿਲਣਗੇ। ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ, ਅੰਧੇ ਇਹ ਨਾ ਆਖੇਨ ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ ਜੋ ਖਸਮੋ ਕੋ ਥੇ ਜਾਏ। ਧਾਰਮਿਕ ਦੁਨੀਆਂ ਦੇ ਤੇ ਸਾਰੇ ਹੀ ਸੂਰਦਾਸ ਬਣੇ ਹੋਏ ਨੇ, ਅੱਖਾਂ ਬੰਦ ਖੁੱਲੀਆਂ ਹੀ ਨਹੀਂ, ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ। ਅਜੇ ਧਾਰਮਿਕ ਤਲ ਦਾ ਜੀਵਨ ਪ੍ਰਗਟ ਹੀ ਨਹੀਂ ਹੋਇਆ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ 2.99 ਪਾਊਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਟੋਜ਼ 98 ਸੈਂਟਸ ਨੂੰ ਪਾਊਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
7: Need help navigating our ever-changing real estate market? Goodale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Baud, your realtor for life. Call Dale at 604-303-7653 or go online at GoodaleBaudGroup.com.

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargwasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 pound ਸਨੋ ਬੋਏ ਰਸਟ ਪਟੇਰੋਜ 3.49 ਦਾ ਬੈਗ।
1: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: ਭਾਈ ਮਾਲੋ ਤੇ ਭਾਈ ਮਾਂਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮਾਂਗਾ ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਏ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ। ਮਿਹਨਤ ਉਹਦੀ ਯਾਦ ਆ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨੀ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮਾਂਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਖੋਲਿਆ ਮਹਾਰਾਜ, ਉਸ ਦਮ ਨੂੰ, ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ ਅਠਾਰਾਂ ਪੁਰਾਣ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਖਣਾ ਝਾਖ ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਿਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ ਪੁਰਾਨ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ ਵੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੁਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ ਹਾਲਤ ਸਾਡੀ ਵੀ ਹੋਈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਿਆ ਕਾਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਜਿਉਂ ਬੇਤਾਲਿਆ, ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਬੇਦਕ ਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੰਸੈਪਟ ਚ ਗੱਲ ਕਹੀ ਗਈ, ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਕਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ, ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੈ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ, ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ, ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ, ਪੌਣ ਆਹਾਰ ਜਤੀ ਜਤ ਤਾਰ, ਸਭੈ ਸੋ ਵਿਚਾਰ, ਹਜ਼ਾਰ ਕੈ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ, ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ, ਗੁਰੂ ਸਾਹਿਬ ਜੀ ਕੀ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ, ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ, ਮਹਾਰਾਜ ਕਹਿੰਦੇ ਨੇ ਇੱਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਇੱਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਇੱਕ ਨਾ ਲੇਖ ਹੈ, ਇੱਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਜਤੇ ਜਤ ਧਾਰ, ਸਭੈ ਸੋ ਵਿਚਾਰ, ਹਜ਼ਾਰ ਕਾ ਦੇਖੈ ਪਰ ਏਕ ਨਾ ਲੇਖੈ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਣੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦਵਾਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ। ਬਨਾਰਸੀ ਤੀਰ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਦ ਜਾ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਪੂਪਤ, ਰਾਮ ਨਾਮ ਸਰ ਤਉ ਨਾ ਪੂਜੈ। ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰਾਂ ਨਹਾਈਏ ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
0: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।

ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂ ਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM।

0: रेडियो स्टेशन
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
1: हुन मोबिलिटी एड रेंट जा बाय भी कर सकदे हो।
2: फ्री प्लेस्टर पैकिंग ते डिलीवरी ते नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जा कॉल किरण एट 604-581-1900।
4: जिंदगी दे हिसाब किताब वांग बिजनेस ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 604-325-8370।
5: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-325-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਟੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.